0: ਕੱਲ ਵੀ ਸੁਣਾ ਕੇ ਹਟਿਆ। ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫਰ, ਨਾਮ ਹੈ ਜਸਵੰਤ ਜਫਰ ਦਾ, ਹਾਂਜੀ, ਉਨ੍ਹਾਂ ਦੇ ਵਿਚ ਖੜਕੀ ਹੈ, ਕਾਰਨ ਦੱਸੋ, ਨੋਟਿਸ ਜਾਰੀ ਹੋਏ ਨੇ, ਪਰ ਕਾਲਰ ਨੇ ਮੇਰੇ ਨਾਲ ਦੇਖਦੇ ਕਹਿਣਾ ਚਾਹੁੰਦੇ। ਇੱਧਰ ਟੂ ਟੂ ਕਰੀ ਜਾਂਦਾ। ਵੈਲਕਮ ਜੀ।
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਭਾਜੀ ਕਿੱਥੋਂ ਸਾਹਿਬ ਨੂੰ ਪੁੱਛਿਓ ਮਾੜਾ ਜਿਹਾ ਕੁਐਸਚਨ, ਆ ਜਿਹੜਾ ਵਾਰਸ ਪੰਜਾਬ ਦੀ ਪਾਰਟੀ ਨੂੰ ਰਜਿਸਟ੍ਰੇਸ਼ਨ ਕਰਨ ਤੋਂ ਮਨਾ ਕਰਤਾ ਚੋਣ ਕਮਿਸ਼ਨਰ ਨੇ
0: ਜੀ, ਖਬਰ ਤਾਂ ਵੈਸੇ ਕਰ ਚੁੱਕੇ ਆ ਪਰ ਫਿਰ ਵੀ ਸੁਣਾ ਦਿੰਦੇ। ਹਾਂਜੀ,
2: ਮਨਾ ਨਹੀਂ ਕੀਤਾ ਪਰ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਸੀਂ, ਕਿਉਂਕਿ ਸਾਡੇ ਦੇਸ਼ ਦੀਆਂ ਕੁਛ ਕ੍ਰਿਮੀਨਲ ਕਾਰਨਾਂ ਕਰਕੇ ਅਸੀਂ ਇਹਨਾਂ ਨੂੰ ਦੇਰੀ ਕਰ ਸਕਦੇ ਹਾਂ ਤੇ ਅਜੇ ਅਸੀਂ ਇਹਨੂੰ ਸਰਟੀਫਿਕੇਟ ਜਾਰੀ ਨਹੀਂ ਕਰ ਰਹੇ। ਇਹ ਗੱਲ ਕੀਤੀ ਆ ਉਹਨਾਂ ਨੇ ਕੋਰਟ ਦੇ ਵਿੱਚ ਜਾ ਕੇ, ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਜਿਹੜਾ ਚੋਣ ਕਮਿਸ਼ਨ ਹੈ, ਉਹਨੇ ਇਹ ਗੱਲ ਕੀਤੀ ਆ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਮਨਾ ਕਰਤਾ ਉਹਨੂੰ, ਮਨਾ ਕਰਨ ਵਾਸਤੇ ਨਹੀਂ, ਦੇਰੀ ਕਰਨ ਵਾਸਤੇ ਗੱਲ ਆਖੀ ਹੈ।
0: ਸਿੱਧੇ ਲਫ਼ਜ਼ਾਂ ਦੇ ਵਿੱਚ, ਸਿੱਧੇ ਲਫ਼ਜ਼ਾਂ ਦੇ ਕੀਦਾ ਸਾਹਿਬ, ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਰਜਿਸਟ੍ਰੇਸ਼ਨ ਮੰਗਣ ਤੇ ਚੋਣ ਕਮਿਸ਼ਨ ਨੇ ਰਾਸ਼ਟਰੀ ਸੁਰੱਖਿਆ ਦੀਆਂ ਚਿੰਤਾਵਾਂ ਜਤਾਈਆਂ ਨੇ, ਉਹਦੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਭਾਰਤ ਦੀ ਸੰਵਿਧਾਨ ਦੇ ਤਹਿਤ ਸਹੁੰ ਚੁੱਕੀ ਹੋਈ ਆ, ਉਹ ਜੇਲ੍ਹ ਦੇ ਵਿਚ ਹੈ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਮੈਂ ਗੱਲ ਕਰ ਰਿਹਾ। ਹੁਣ ਸਿੱਧੇ ਲਫ਼ਜ਼ਾਂ ਦੇ ਇੰਜ ਨਹੀਂ ਲੱਗਦਾ ਕਿ ਪੰਜਾਬ ਦੀਆਂ ਜਿਹੜੀ ਖੇਤਰੀ ਪਾਰਟੀਆਂ ਬਾਕੀ ਦੀਆਂ ਨੇ, ਜਿਵੇਂ ਚਾਹੇ ਤੁਸੀਂ ਨੈਸ਼ਨਲ ਪਾਰਟੀ ਵੀ ਲੈ ਲਓ, ਬੀਜੇਪੀ ਵੀ ਆ ਗਈ ਹੈ, ਕਾਂਗਰਸ ਵੀ ਆ ਗਈ ਹੈ, ਅਕਾਲੀ ਦਲ ਤਾਂ ਪਹਿਲਾਂ ਹੀ ਤਾਰ ਤਾਰ ਹੋਇਆ ਪਿਆ, ਇਹ ਡਰ ਦਾ ਮਾਹੌਲ ਤਾਂ ਨਹੀਂ ਕਿਤੇ ਅਕਾਲੀ ਦਲ ਵਾਰਸ ਦੇ ਵੱਲੋਂ ਲੱਗ ਰਿਹਾ ਕਿ ਪਾਰਟੀ ਜੋਰੋੜਾ ਫੜ ਰਹੀ ਹੈ ਲੋਕਾਂ ਦੇ ਵਿਚ, ਆਮ ਪਿੰਡਾਂ ਦੇ ਵਿਚ ਗੱਲਾਂ ਬੜੀਆਂ ਜੰਗੀ ਪੱਧਰ ਤੇ ਹੋ ਰਹੀਆਂ ਨੇ ਇਹਨਾਂ ਦੀਆਂ? ਹਾਂਜੀ,
2: ਨਹੀਂ ਪੰਜਾਬ ਜਿਤਾਉਂਦਾ ਜੀ ਉਹਨੂੰ, ਫਿਰ ਜਿਹੜੇ ਬੰਦੇ, ਜਿਸ ਬੰਦੇ ਦੇ ਨਾਲ ਮਾੜਾ ਕੀਤਾ ਜਾਂਦਾ ਨੀ ਪੰਜਾਬ ਦੇ ਵਿਚ, ਉਸ ਨੂੰ ਉਹ ਪੰਜਾਬ ਦੇ ਨਾਲ ਖੜ ਜਾਂਦਾ। ਪੰਜਾਬ ਦੀ ਮਿੱਟੀ ਹੈਗੀ ਹੈ ਚਾਵਲਾ ਸਾਹਿਬ, ਮਿੱਟੀ ਪੰਜਾਬ ਦੀ ਬੜੀ ਉਹ ਕਮਾਲ ਦੀ ਗੱਲ। ਜੇਕਰ ਨਹੀਂ ਵੀ ਇਹਨੂੰ ਰਜਿਸਟ੍ਰੇਸ਼ਨ ਮਿਲਦੀ ਨਾ ਤਾਂ ਜੇ ਉਹ ਵੈਸੇ ਵੀ ਆਜ਼ਾਦ ਖੜ ਜਾਣਗੇ, ਆਜ਼ਾਦ ਨੂੰ ਕਿਹੜਾ ਕੋਈ ਥੱਲੇ ਦੀ ਆਪਣਾ ਉਹਨਾਂ ਨੇ ਕੋਈ ਕਰਨਾ ਹੁੰਦਾ, ਰਜਿਸਟ੍ਰੇਸ਼ਨ ਲੋੜ ਹੁੰਦੀ ਆ, ਆਜ਼ਾਦ ਖੜ ਜਾਣਗੇ ਉਹਦੇ ਮੈਂਬਰ ਤੇ ਪੰਜਾਬ ਉਹਦੀ ਮਦਦ ਕਰਦਾ ਹਮੇਸ਼ਾ। ਇਹ ਪ੍ਰੋਬਲਮ ਇਹਨਾਂ ਵਾਸਤੇ ਪ੍ਰੋਬਲਮ ਖੜੀ ਕਰ ਰਹੇ ਨੇ, ਆਮ ਆਦਮੀ ਪਾਰਟੀ ਵਾਸਤੇ, ਇਹ ਬੀਜੇਪੀ ਵਾਲੇ ਜਿਹੜਾ ਕਿ ਚੋਣ ਕਮਿਸ਼ਨ ਹੈਗਾ, ਤੇ ਆਮ ਆਦਮੀ ਪਾਰਟੀ ਨੂੰ ਇਹ ਹਰਾਉਣਾ ਚਾਹੁੰਦੇ ਆ ਬੀਜੇਪੀ ਵਾਲੇ, ਜਿੱਥੇ ਤੱਕ ਮੇਰਾ, ਜਿੱਥੇ ਤੱਕ ਆਮ ਤੌਰ ਤੇ ਗੱਲ ਹੈ, ਇਸ ਕਰਕੇ ਉਹ ਇਹ ਅੰਮ੍ਰਿਤ, ਜਿਹੜਾ ਕਿ ਅੰਮ੍ਰਿਤਪਾਲ ਹੈਗਾ, ਇਸ ਦੀ ਪਾਰਟੀ ਨੂੰ ਪਛੜਾ ਰਹੇ ਨੇ, ਬਹੁਤ ਵੱਡੀ ਗੱਲ ਆ।
0: ਜਿਵੇਂ ਅਕਾਲੀ ਦਲ ਦੀ ਇੱਕ ਵੋਟ ਬੈਂਕ ਹੈਗਾ, ਕਾਂਗਰਸ ਦਾ ਆਪਣਾ ਹੀ ਵੋਟ ਬੈਂਕ ਹੈ, ਉਹ ਜਿੰਨਾ ਮਰਜ਼ੀ ਦੌੜ ਤੋੜ ਕਰ ਲਓ, ਉਹਨਾਂ ਦੇ ਲੁਕੁੱਤਮ ਉਦਾਂ ਹੀ ਨਿਕਲਦੇ ਨੇ। ਇਸੇ ਤਰ੍ਹਾਂ ਬੀਜੇਪੀ ਦਾ ਵੀ ਹੁਣ ਜਿਹੜਾ ਆਪਣਾ ਇੱਕ ਵੋਟ ਬੈਂਕ ਹੈ, ਕੋਈ ਦੋ ਰਾਵਾਂ ਨਹੀਂ, ਕੋਈ ਮੰਨੇ ਚਾਹੇ ਨਾ ਮੰਨੇ, ਮੈਂ ਮੰਨਦਾ ਕਿ ਉਹਨਾਂ ਦਾ ਵੋਟ ਬੈਂਕ ਹੈ ਬੀਜੇਪੀ ਦਾ ਪੰਜਾਬ ਦੇ ਵਿਚ, ਭਾਵੇਂ ਉਹ 2% ਆ, 1% ਆ, 1.5% ਆ, ਡਜ਼ਨ ਮੈਟਰ, ਉਹ ਉੱਥੇ ਹੈ, ਉਹ ਵੱਧ ਸਕਦਾ ਘੱਟ ਸਕਦਾ, ਉਹ ਉਹਦੀ ਬੁੱਕ ਚ। ਪਰ ਇਸੇ ਤਰ੍ਹਾਂ ਜਿਹੜੀ ਵਾਰਸ ਪੰਜਾਬ ਦੇ ਆਪਣਾ ਇੱਕ ਮਨ ਬਣਾ ਕੇ ਬੈਠੀ ਹੈ ਵੋਟ, ਉਹ ਜਿਹੜਾ ਵੋਟ ਬੈਂਕ ਹੈ, ਉਹ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਚੁਕਾ ਰੱਖ ਸਕਦਾ?
2: ਕਿਹੜਾ ਵੋਟ ਬੈਂਕ? ਇਹਦਾ ਵੋਟ ਬੈਂਕ ਅੰਮ੍ਰਿਤਪਾਲ ਵਾਲਾ ਵੋਟ ਬੈਂਕ ਆ ਜੀ? ਨਹੀਂ, ਅੰਮ੍ਰਿਤਪਾਲ ਵਾਲਾ ਵੋਟ ਬੈਂਕ ਜਿਹੜਾ ਹੈਗਾ ਨਾ ਜੀ, ਉਹ ਅਨਨੋਨ ਵੋਟ ਬੈਂਕ ਹੈ, ਉਹਦਾ ਕੋਈ ਪਤਾ ਨਹੀਂ ਹੈ ਕਿਸੇ ਨੂੰ ਵੀ ਕਿੰਨਾ ਕੁ ਵੋਟ ਬੈਂਕ ਉਹਦਾ ਹੈਗਾ। ਅੱਜ ਜਿੰਨਾ ਉਹਨੂੰ ਦੱਬ ਰਹੇ ਨੇ, ਜਿੰਨਾ ਉਹਨੂੰ ਪਰੇਸ਼ਾਨ ਕਰਨਗੇ, ਉਨਾ ਹੀ ਵੋਟ ਬੈਂਕ ਵਧੇਗਾ, ਉਹ ਘਟੇਗਾ ਨੀ। ਤੇ ਹਾਂ, ਅਕਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਾ ਵੋਟ ਬੈਂਕ ਜ਼ਰੂਰ ਘਟੇਗਾ ਇਸ ਨਾਲ, ਜਿਹੜੀ ਇਹ ਚੋਣ ਕਮਿਸ਼ਨ ਕਰ ਰਿਹਾ ਉਹਦੇ ਨਾਲ ਘਟੇਗਾ ਜ਼ਰੂਰ।
0: ਕਾਲਰ ਨੇ ਦੋ ਦੇਖਦੇ ਕਹਿਣਾ ਚਾਹੁੰਦੇ। ਵੈਲਕਮ ਜੀ। ਹੈਲੋ
3: ਹੈਲੋ,
0: ਹਾਂਜੀ, ਸਤਿ ਸ੍ਰੀ ਅਕਾਲ, ਤੁਸੀਂ ਹੇਰ ਤੇ ਜੀ?
3: ਹਾਂਜੀ ਚਾਹ ਭਾਈ, ਸਤਿ ਸ੍ਰੀ ਅਕਾਲ ਜੀ।
0: ਜੀ ਆਇਆਂ ਨੂੰ,
3: ਥੈਂਕ ਯੂ ਜੀ। ਦੇਖੋ, ਸਾਰਾ ਤੁਹਾਡਾ ਪ੍ਰੋਗਰਾਮ ਸੁਣ ਰਹੇ ਆ, ਮਨ ਦੇ ਵਿਚ ਆ ਰਿਹਾ ਸੀ ਵੀ ਜੇ ਚੰਡੀਗੜ੍ਹ ਦੇ ਵਿਚ ਸਾਡੇ ਪੰਜਾਬ ਦੀ ਉਹ ਯੂਨੀਵਰਸਿਟੀ ਆ, ਪੰਜਾਬ ਦੇ ਸਟੂਡੈਂਟ ਆਪਦਾ ਹੱਕ ਮੰਗਦੇ ਆ, ਤੇ ਉੱਥੇ ਪੁਲਿਸ ਵਾਲੇ ਕਿਵੇਂ ਡਰਾਉਂਦੇ ਵੇਖੇ ਗਏ, ਕੁੱਟਦੇ ਮਾਰਦੇ ਗਏ ਵੇਖੇ ਗਏ, ਰਾਈਟ? ਜਿਹੜੀ ਆ ਯੂਨੀਵਰਸਿਟੀ ਵਿਚ ਰੌਲਾ ਪਿਆ ਉੱਥੇ, ਆਪਣਾ ਮੈਨੂੰ ਨੀ ਲੱਗਿਆ ਕੋਈ ਪੱਗ ਵਾਲਾ ਬੰਦਾ ਹੈਗਾ, ਤੇ ਉਹਨਾਂ ਉੱਤੇ ਕੋਈ ਕੇਸ ਨੀ, ਤੇ ਸਾੜ ਫੂਕ ਕੀ ਕੁਛ ਹੋਇਆ, ਉਹ ਦੇਸ਼ ਧਰੋਹੀ ਨੀ? ਅੰਮ੍ਰਿਤਪਾਲ ਨੇ ਤਾਂ ਉਹੋ ਜਿਹਾ ਕੁਛ ਕੀਤਾ ਨੀ, ਜਾਂ ਅੰਮ੍ਰਿਤਪਾਲ ਦੇ ਬੰਦੇ ਜਿਹੜੇ ਫੜ ਕੇ ਨਾਰ ਤਾੜੇ ਵੀ ਹੈ, ਉਹਨਾਂ ਨੇ ਕੁਛ ਉਹੋ ਜਿਹਾ ਕੀਤਾ ਨੀ ਗਾ ਜਿਹੜਾ ਆਪਣਾ ਜਲੰਧਰ ਯੂਨੀਵਰਸਿਟੀ ਦੇ ਵਿਚ ਹੋ ਚੁੱਕਿਆ ਰੀਸੈਂਟਲੀ। ਉਦਾਹਰਣਾ ਤਾਂ ਹੋਰ ਵੀ ਬਹੁਤ ਦਿੰਦੇ ਆਪਾਂ ਨੂੰ ਪਤਾ, ਰਾਈਟ? ਵੀ ਇਹ
0: ਚਲੋ ਪ੍ਰੀਤ ਭਾਈ, ਜਲੰਧਰ ਯੂਨੀਵਰਸਿਟੀ ਤੇ ਪ੍ਰਾਈਵੇਟ ਆ ਯੂਨੀਵਰਸਿਟੀ ਮੰਨ ਲਓ ਹਨਾ, ਪਰ ਜਿਹੜਾ ਨੂੰਹ ਦੇ ਵਿਚ ਹਰਿਆਣੇ ਦੇ ਵਿਚ ਠਾਣੇ ਦੇ ਉੱਤੇ ਇੱਕ ਬੰਦਾ ਹੀ ਪੁਲਿਸ ਵਾਲਾ ਮਾਰ ਦਿੱਤਾ ਤੇ ਠਾਣਾ ਹੀ ਸਾਰਾ ਸਾੜ ਦਿੱਤਾ, ਉਹਨਾਂ ਦੇ ਜੱਪਾ ਕੋਲ ਨੀ ਲੱਗਾ, ਉਹ ਦੁੰਦ ਦਿਨਾਉਂਦੇ ਫਿਰਦੇ ਨੇ, ਕੀ ਗੱਲ, ਉਹ ਦੇਸ਼ ਧਰੋਹੀ ਨੀ? ਹੋਰ ਕਈਆਂ ਥਾਵਾਂ ਤੇ ਪ੍ਰਸ਼ਾਸਨ ਨੂੰ ਮਤਲਬ ਕੁੱਟਿਆ ਜਾਂਦਾ, ਪੁਲਿਸ ਦੀਆਂ ਵਰਦੀਆਂ ਪਾੜੀਆਂ ਜਾਂਦੀਆਂ ਨੇ, ਯੂਪੀ ਬਿਹਾਰ ਦੇ ਵਿਚ ਆਮ ਤੌਰ ਤੇ ਰੋਜ਼ ਹੀ ਰੋਜ਼ਾਨਾ ਹੀ ਕੋਈ ਨਾ ਕੋਈ ਵੀਡੀਓ ਪਈ ਹੁੰਦੀ, ਕੀ ਉਹ ਦੋਸ਼ ਧਰੋਹੀ ਨੀ?
3: ਦੂਸਰਾ ਇਹ ਵੀ ਆਪਾਂ ਵੇਖਦੇ ਆ ਵੀ ਜੇ ਕੋਈ ਪੰਜਾਬ ਦੇ ਵਿੱਚ ਪੰਜਾਬੀ ਕੋਈ ਸੱਚੀ ਗੱਲ ਚੱਕਣਾ ਚਾਹੁੰਦਾ ਉਹਦੇ ਤੇ ਰਾਈਟ ਵੇ ਪਰਚਾ, ਪੁਲਿਸ ਰਾਈਟ ਵੇ ਪਾਉਂਦੀ ਹੈ, ਤੇ ਜੇ ਕੋਈ ਦੂਸਰੀ ਕਮਿਊਨਿਟੀ ਦਾ ਆ ਕੇ ਇੱਥੇ ਦੰਗਾ ਫਸਾਦ ਕਰਦਾ ਉਹਦੇ ਤੇ ਕੋਈ ਪਰਚਾ ਨਹੀਂ, ਠੀਕ ਹੈ। ਫਿਰ ਅੰਮ੍ਰਿਤਪਾਲ ਵਾਲੀ ਜੇ ਆਪਾਂ ਗੱਲ ਕਰ ਲਈਏ, ਇੱਕ ਪਾਸੇ ਤਾਂ ਸਿਰਜਿਆ ਜਾਂਦਾ ਜੀ ਇਹ ਦੇਸ਼ ਧਰੋਈ ਨੇ, ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਜੇ ਉਹ ਦੇਸ਼ ਦੇ ਸੰਵਿਧਾਨ ਦੀ ਕਸਮ ਚੱਕ ਕੇ ਉੱਥੇ ਆਉਣਾ ਚਾਹੁੰਦੇ ਆ ਉਹਨੂੰ ਤਾਂ ਵੀ ਨੀ, ਜੇ ਹੁਣ ਉਹ ਸੰਵਿਧਾਨ ਦੇ ਮੁਤਾਬਕ ਇਲੈਕਸ਼ਨ ਲੜਨਾ ਚਾਹੁੰਦੇ ਆ ਤਾਂ ਵੀ ਨੀ। ਫਿਰ ਜਿਵੇਂ ਪਿੰਡਰਾਜ ਸੰਤਾਂ ਵੇਲੇ ਵੀ ਇਹ ਸੀਗਾ ਵੀ ਉਹਨਾਂ ਨੇ ਮੇਰੇ ਖਿਆਲ ਚ ਕਿਤੇ ਨੀ ਇਹ ਮੰਗਿਆ ਵੀ ਅਸੀਂ ਖਾਲਿਸਤਾਨ ਲੈਣਾ, ਉਹਨਾਂ ਨੂੰ ਪੱਤਰਕਾਰ ਸੋਝੇ ਵੇ ਜਾਂ ਹੋਰ ਉਸ ਟਾਈਮ ਦੇ ਜਿਹੜੇ ਜੇ ਉਹ ਪੁੱਛਦੇ ਸੀ ਵੀ ਤੁਸੀਂ ਖਾਲਿਸਤਾਨ ਲੈਣਾ ਚਾਹੁੰਦੇ ਜੋ ਦੇਣ, ਉਹ ਕਹਿੰਦੇ ਸੀ ਜੇ ਸਾਨੂੰ ਦੇਣਾ ਚਾਹੁੰਦੇ ਨਾਂ ਨਹੀਂ ਰੱਖਣਾ ਚਾਹੁੰਦੇ ਤਾਂ ਅਸੀਂ ਲੈਣ ਨੂੰ ਤਿਆਰ ਹਾਂ, ਪਰ ਉਹਨਾਂ ਨੇ ਮੰਗਿਆ ਨੀ ਸੀ। ਯਾਨੀ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਫੀਲ ਇਹ ਹੋ ਰਿਹਾ ਵੀ ਸਾਨੂੰ ਮਤਰੇਈ ਮਾਂ ਦਾ
0: ਚਲੋ ਮੈਂ ਤੁਹਾਡੀ ਇਨਫੋਰਮੇਸ਼ਨ ਦੇ ਵਿਚ ਆਪਣੇ ਸਰੋਤਿਆਂ ਦੀ ਇਨਫੋਰਮੇਸ਼ਨ ਦੇ ਵਿਚ ਹੋਰ ਵਾਧਾ ਕਰਦਾ ਕਿ ਇੱਕ ਵੀ ਐਫ ਆਈ ਆਰ ਦਰਜ ਨਹੀਂ ਉਹਨਾਂ ਤੇ।
3: ਉਹੀ ਤਾਂ ਗੱਲ ਹੈ ਜੀ ਵੀ ਇੱਕ ਪਾਸੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਸਾਡੀ ਸਿੱਖ ਕੌਮ ਨੂੰ ਟੈਰਿਸਟ ਇੱਕ ਤਰ੍ਹਾਂ ਦਾ ਇਹ ਲਾਉਂਦੇ ਆ, ਅਸੀਂ ਜੇ ਰਹਿਣਾ ਚਾਹੁੰਦੇ ਆ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੁੰਦੇ ਆ ਸਾਡੀ ਕੋਈ ਸੁਣਵਾਈ ਨੀ, ਬਾਕੀ ਇਹਦਾ ਕੋਈ ਚਲੋ ਉੱਥੇ ਤਾਂ ਆਪਾਂ ਹੁਣ ਜੱਜ ਵੀ ਇਹਨਾਂ ਨੇ ਖਰੀਦੇ ਵੇ ਆ ਜੀ ਜਾਂ ਇਹਨਾਂ ਨੇ ਲਾਏ ਵੇ ਆ, ਇਹਦਾ ਕੋਈ ਇੰਟਰਨੈਸ਼ਨਲ ਤੌਰ ਤੇ ਇਹ ਚੀਜ਼ਾਂ ਕੋਈ ਜਿਹੜੇ ਅਦਾਰੇ ਬਣੇ ਵਾਚ ਨੀ ਕਰਦੇ ਯਾਰ ਵੀ ਸ਼ਰੇਆਮ ਕਿਸੇ ਵੀ ਕਮੇਟੀਆਂ ਧੱਕਾ ਹੋ ਰਿਹਾ, ਮੈਂ ਹੀ ਪੁੱਛਣਾ ਚਾਹੁੰਦਾ ਸੀ
0: ਜੀ ਮਿਹਰਬਾਨੀ ਜੀ।
2: ਕਾਰਪੋਰੇਟ ਦਾ ਕਬਜ਼ਾ ਹੋਗਾ ਨਾ ਜੀ ਦੁਨੀਆਂ ਦੇ ਉੱਪਰ, ਦੁਨੀਆਂ ਉੱਪਰ ਜਿਹੜਾ ਕਿ ਵੱਡੇ ਮੁਲਕ ਨੇ ਉਹ ਤੇ ਕਾਰਪੋਰੇਟ ਦਾ ਕਬਜ਼ਾ ਹੈਗਾ, ਜਿਵੇਂ ਕਿ ਅਮਰੀਕਾ ਦੇ ਟਰੰਪ ਦਾ ਕਬਜ਼ਾ ਉਹ ਕਾਰਪੋਰੇਟ ਹੈ, ਭਾਰਤ ਵਿੱਚ ਮੋਦੀ ਦਾ ਕਬਜ਼ਾ ਕਾਰਪੋਰੇਟ ਆ, ਤੇ ਉਹ ਕਾਰਪੋਰੇਟ ਕਾਰਪੋਰੇਟ ਦੀ ਧੂਹੀ ਹੀ ਪਲੋਥਰ ਹੈ ਨਾ ਜੀ, ਦੁਨੀਆਂ ਦਾ ਇੱਕ ਬੜਾ ਖਤਰਨਾਕ ਬਣ ਰਿਹਾ ਸਨੈਰੀਓ ਜਿਹੜਾ ਕਿ ਇਹ ਸਪਸ਼ਟ ਕਰ ਰਿਹਾ ਕਿ ਪੂੰਜੀਪਤੀਆਂ ਦਾ ਰਾਜ ਬਣ ਰਿਹਾ ਦੁਨੀਆਂ ਦੇ ਵਿੱਚ, ਇਸ ਕਰਕੇ ਪੂੰਜੀਪਤੀ ਕੋਈ ਵੀ ਪੂੰਜੀਪਤੀ ਇੱਕ ਦੂਜੇ ਦੇ ਖਿਲਾਫ ਕੁਛ ਵੀ ਕਰੇ ਕੋਈ ਪੂੰਜੀਪਤੀ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਦਾ ਹੁੰਦਾ, ਨਹੀਂ ਬੋਲੇਗਾ, ਬੋਲਣਗੇ ਵੀ ਨਹੀਂ ਉਹ, ਤੇ ਇਹ ਵੀ ਗੱਲ ਨਾਲ। ਹੁਣ ਤੁਸੀਂ ਦੇਖੋ ਸਰਜੇ ਦੇ ਮਾਂ ਵਾ 6 ਸਾਲ ਤੋਂ ਅੰਦਰ ਆ ਵਿਚਾਰਾ, 2020 ਦੇ ਵਿੱਚ ਵਿਚਾਰਾ ਸ਼ਬਦ ਮੈਂ ਤਾਂ ਵਰਤਿਆ ਕਿਉਂਕਿ ਉਹਦੇ ਉੱਤੇ ਅਜੇ ਕੋਈ ਕੇਸ ਦੀਆਂ ਕੋਈ ਧਾਰਾਵਾਂ ਨਹੀਂ, ਕਿਉਂਕਿ ਇੱਕ ਪਾਸ ਦਾ ਮਾਨਯੋਗ ਅਦਾਲਤ ਕਹਿ ਦਿੰਦੀ ਹੈ ਕਿ ਬਿਨਾਂ ਜਦੋਂ ਮੁਕੱਦਮਾ ਆਪਾਂ ਨੂੰ ਲੱਗਦਾ ਹੀ ਨਹੀਂ ਸਜ਼ਾ ਹੋਊਗਾ, ਕੋਈ ਸਾਬਤ ਨਹੀਂ ਕਰ ਸਕੇ ਆਪਾਂ ਉਹਨੂੰ, ਅਸੀਂ ਜੇਲ੍ਹ ਚ ਰੱਖ ਨਹੀਂ ਸਕਦੇ, ਇੱਕ ਪਾਸ ਦਾ ਇਹ ਜ਼ਮਾਨਤ ਮਿਲ ਜਾਂਦੀ ਆ, ਦੂਜੇ ਪਾਸ ਸੱਜ ਲਈ ਇਮਾਮ ਉਹ ਨਹੀਂ ਹੈਗੇ ਆ, ਉਹ 2026 ਲੰਘ ਗਿਆ, 2020 ਦੇ ਵਿੱਚ ਜ਼ਮਾਨਤ ਹੋਣ ਤੱਕ ਨਹੀਂ ਮਿਲੀ। ਅਗਲੀ ਗੱਲ ਹੈ ਕਿ ਯੂਪੀ ਦੇ ਵਿੱਚ ਸ਼ਰੇਆਮ ਹੀ ਯੂਪੀ ਦੇ ਵਿੱਚ ਕੱਲ ਸੁਪਰੀਮ ਕੋਰਟ ਨੇ ਇਹ ਕਹਿਤਾ ਯੂਪੀ ਪੁਲਿਸ ਨੂੰ ਕਿ ਇਸ ਨੂੰ ਭੰਗ ਕਰ ਦਿਓ ਤੇ ਇਹਦੀ ਸਾਰੇ ਮਾਮਲੇ ਜਾਂਚ ਸੀਬੀਆਈ ਨੂੰ ਦੇ ਦਿਓ, ਕਿਉਂਕਿ ਇਹ ਪੁਲਿਸ ਦੇ ਤੱਤ ਨਿਭਾਉਣ ਚ ਕਾਮਯਾਬ ਹੀ ਨਹੀਂ ਹੈਗੀ। ਜਸਟਿਸ ਸੰਜੇ ਕੁਮਾਰ ਦਾ ਸੰਜੀਵ ਸੱਤੇ ਬਣੇ ਗੱਲਾਂ ਕੀ ਆ, ਮਸਲਾ ਕੀ ਆ ਕਿ ਕਹਿੰਦਾ ਵੀ ਸਾਹਮਣੇ ਮੁਲਜ਼ਮ ਖੜਾ ਜਿਹਨੇ ਕਿ ਮੋਟਰਸਾਈਕਲ ਚੋਰੀ ਕੀਤਾ ਫਰਜ਼ ਕਰ ਲਓ, ਉਹਨਾਂ ਨੇ ਫੜਾ ਦਿੱਤਾ ਉਹਨੂੰ, ਫੇਰ ਵੀ ਉੱਪਰੋਂ ਕੋਈ ਫੋਨ ਆ ਗਿਆ, ਫੋਨ ਦੇ ਕਰਕੇ ਉਹਨਾਂ ਨੇ ਮੋਟਰਸਾਈਕਲ ਦੇ ਜਿਹੜਾ ਚੋਰ ਸੀਗਾ ਉਹਦਾ ਨਾ ਹੀ ਨੀ ਪਾਇਆ ਖਾਨੇ ਵਿੱਚ, ਉਹ ਨਾ ਹੀ ਕੱਢਦਾ, ਅਣਛੱਤਾ ਪਾਤਾ ਕਹਿੰਦੇ। ਇਸ ਤਰ੍ਹਾਂ ਬਹੁਤ ਸਾਰੇ ਬਲਕਿ ਕਹਿੰਦਾ ਇੱਕ ਪਾਸੇ ਪੁਲਿਸ ਇਹ ਵੀ ਕਰ ਰਹੀ ਆ, ਇੱਕ ਪਾਸੇ ਭਾਰਤ ਦੀ ਪੁਲਿਸ ਇਹ ਵੀ ਕਰ ਰਹੀ ਹੈ। ਚਾਵਲਾ ਸਾਹਿਬ
0: ਮੈਂ ਕਿਹਾ ਕਾਲਰ ਨੇ ਸ਼ਾਇਦ ਲਾਈਨ ਤੇ ਹੋਏ ਤਾਂ ਕੁਐਸਚਨ ਕਰਨਾ ਚਾਹੁੰਦੇ ਨੇ, ਵਾਈਂਡ ਅਪ ਕਰਾਂਗੇ ਕੁਇਕਲੀ, ਸਮਾਂ ਸਾਨੂੰ ਆਗਿਆ ਨਹੀਂ ਦੇ ਰਿਹਾ। ਵੈਲਕਮ ਜੀ। ਨਹੀਂ
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਹਾਂਜੀ
4: ਹੈਲੋ,
0: ਸਤਿ ਸ਼੍ਰੀ ਅਕਾਲ, ਤੁਸੀਂ
4: ਮੈਂ ਤਾਂ ਕੀਤਾ ਸੀ ਉਹ ਹਾਂਜੀ ਭਾਜੀ ਦੇਖੋ ਇਹ ਆਪਾਂ ਇੱਥੇ ਦੇਖੋ ਸਾਰੀਆਂ ਕੌਮਾਂ ਇਕੱਠੀਆਂ ਰਹਿ ਗਈਆਂ, ਹਿੰਦੂ ਮੁਸਲਿਮ ਸਿੱਖ ਈਸਾਈ ਸਭ ਬਾਈ ਬਾਈ ਯਾਰ, ਇੰਡੀਆ ਦੇ ਵਿੱਚ ਜਦ ਵੀ ਇਹ ਪਾਰਟੀ ਆਈ ਭਾਜੀ ਸਿੱਖੂ ਸਿੱਖ ਹਿੰਦੂ ਮੁਸਲਿਮ ਨੂੰ ਲੜਾ ਲੜਾ ਕੇ ਖੂਨ ਖਰਾਬਾ ਕਰ ਰਹੀ
0: ਆ। ਇਹ ਪਿਰਤ ਪਹਿਲਾਂ ਦੀ, ਮੈਂ ਤੁਹਾਡੇ ਨਾਲ ਇੱਥੇ ਸਹਿਮਤ ਨਹੀਂ ਆ, ਪਹਿਲਾਂ ਤੋਂ ਹੀ ਪਿਰਤ ਪਈ ਹੋਈ। ਕਾਂਗਰਸ ਨੇ ਕਿਹੜਾ ਘੱਟ ਕੀਤਾ ਸੀ, ਤੁਹਾਨੂੰ ਕੋਹ ਕੋਹ ਕੇ ਮਾਰਿਆ, ਹੈ ਵਾਹਿਗੁਰੂ ਦੁਨੀਆਂ ਤੇ ਇੱਕ ਵਿਧਵਾ ਕਲੋਨੀ ਤੇ ਸਿੱਖਾਂ ਦੀ ਤੁਹਾਡੀ, ਉਦੋਂ ਬਾਅਦ ਇੱਕ ਮਿੰਟ ਸੁਣ ਲਈਦਾ ਵੀਰ, ਸੁਣ ਲਈਦਾ ਬਹਿਸ ਨਹੀਂ ਕਰੀ ਦਿੰਦੀ, ਆਪਾਂ ਇੱਕ ਪਾਰਟੀ ਨੂੰ ਕਹਿ ਕੇ ਤੁਰ ਨਹੀਂ ਜਾਵਾਂਗੇ, ਤੇ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਮਤ ਕਿਹਨੂੰ ਮਿਲੀ, ਕਾਂਗਰਸ ਨੂੰ ਮਿਲੀ ਕਿ ਨਹੀਂ ਮਿਲੀ। ਸੋ ਇਹ ਉਨ੍ਹਾਂ ਨੇ ਇਹਨਾਂ ਨੇ ਵੇਖਿਆ ਕਿ ਬੜਾ ਈਜ਼ੀ ਆ, ਇਸ ਤਰੀਕੇ ਦੇ ਨਾਲ ਪਾੜੋ ਤੇ ਰਾਜ ਕਰੋ। ਇਹ ਅੰਗਰੇਜ਼ਾਂ ਨੇ ਵੀ ਸਾਡੇ ਨਾਲ ਕੀਤਾ, ਤੁਹਾਡੇ ਨਾਲ ਅੰਗਰੇਜ਼ਾਂ ਨੇ ਵੀ ਕੀਤਾ, ਪਾੜੋ ਤੇ ਰਾਜ ਕਰੋ, ਇਹ ਹਮੇਸ਼ਾ ਹੀ ਚੱਲਦਾ ਰਹਿੰਦਾ। ਖੈਰ ਅਗਰੇ ਸਾਹਿਬ ਬਹੁਤ ਬਹੁਤ ਸ਼ੁਕਰੀਆ,
2: ਇਹਨੇ ਵਧਾਤੀ ਹੈ ਗੱਲ, ਮਗਰ ਬੀਜੇਪੀ ਨੇ ਗੱਲ ਜ਼ਿਆਦਾ ਵਧਾਤੀ ਹੈ, ਵੱਧ ਕਰਦਾ ਕੰਮ।
0: ਬਿਲਕੁਲ ਬਿਲਕੁਲ ਬਿਲਕੁਲ,
2: ਹਾਂ ਜੀ, ਰੌਲਾ ਭਾਸ਼ਾ ਭਾਗ ਦਾ ਕਾਫੀ ਚੌੜਾ, ਭਾਸ਼ਾ ਭਾਗ ਦਾ ਨਾ ਸੋਨਾਲੀ ਗਿਰੀ ਵਾਲਾ ਰੌਲਾ ਕਾਫੀ ਚੱਲ ਰਿਹਾ, ਜਸਵੰਤ ਜਫਰ ਦਾ ਕਹਿਤਾ ਵੀ ਸੋਨਾਲੀ ਗਿਰੀ ਜਿਹੜੀ ਸੈਕਟਰੀ ਹੈਗੀ ਆ ਉਹਦੇ ਖਿਲਾਫ਼ ਕਾਰਵਾਈ ਕਰੋ ਤੁਸੀਂ ਤੇ ਇੱਕ ਸਿੰਪਲ ਸਿੰਪਲ ਜੀ ਗੱਲ ਪਿੱਛੇ ਉਹ ਕਿਉਂਕਿ ਇਹਨਾਂ ਨੇ ਪਿਛਲੇ ਦਿਨਾਂ ਤੇ ਨਾ ਫੰਡ ਰੋਕੇ ਹੋਏ ਚਾਵਲਾ ਸਾਹਿਬ ਇਹ ਸੋਨਾਲੀ ਗਿਰੀ ਨੇ ਭਾਸ਼ਾ ਵਿਭਾਗ ਦੇ
0: ਸੀ ਇਹ ਸਨ ਸਰਦਾਰ ਗੁਰਨਾਮ ਸਿੰਘ ਜੀ ਕਿਹਦਾ ਸਾਡੇ ਕੋਲ ਸਮਾਂ ਜਿਹੜਾ ਹੈ ਉਹ ਆਪਣੇ ਚਾਲੇ ਚੱਲਦਾ ਜਾ ਰਿਹਾ ਸਾਡੇ ਵਪਾਰੀ ਸੱਜਣਾਂ ਦੇ ਸੁਨੇਹੇ ਕੁਝ ਬਾਕੀ ਨੇ ਤੇ ਵਾਪਸ ਆਵਾਂਗੇ ਇੱਕ ਬ੍ਰੇਕ ਤੋਂ ਬਾਅਦ ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਅਸੀਂ ਹਮੇਸ਼ਾ ਇਸ ਗੱਲ ਦੇ ਤੋਹੀ ਆ ਕਿ ਸਾਡੀ ਗੱਲ ਕਹਿਣ ਦਾ ਅੰਦਾਜ਼ ਵੱਖਰਾ ਹੋ ਸਕਦਾ ਪਰ ਤੱਥਾਂ ਤੋਂ ਬਗੈਰ ਨਾ ਮੈਂ ਕਦੀ 1997 ਤੋਂ ਇਸ ਮਾਈਕ ਤੇ ਬੋਲਿਆ ਤੇ ਨਾ ਕਿਸੇ ਨੂੰ ਬੋਲਣ ਦਿੱਤਾ ਇਹ ਸਾਡੀ ਇਕ ਫਿਤਰਤ ਹੈ ਹਾਂ ਗੱਲਾਂ ਸਦੀਆਂ ਨੇ ਸਪਸ਼ਟ ਨੇ ਕਲੀਅਰ ਵਾਲ ਪਾ ਕੇ ਗੱਲ ਨਹੀਂ ਕਰਨੀ ਆਉਂਦੀ ਦੋ ਦੁਣੀ ਚਾਰ ਹੈ ਕਈਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਹੋਣਗੀਆਂ ਨਾਲ ਹੀ ਵੇਖ ਲੋ ਆਪਾਂ ਵੀਰ ਜੀ ਨੇ ਕਿਹਾ ਕਿ ਨਹੀਂ ਬੀਜੇਪੀ ਆਉਣ ਦੇ ਨਾਲ ਥੋੜਾ ਜਿਹਾ ਅੱਜ ਕੱਲ ਸੋਸ਼ਲ ਨੈਟਵਰਕ ਮੀਡੀਆ ਜਿਹੜਾ ਉਹਦੇ ਤੇ ਵੀ ਕਿਸੇ ਵੇਲੇ ਲਹਿਰਾਂ ਬਹਿਰਾਂ ਜਿਹੜੀਆਂ ਨੇ ਹੋ ਜਾਂਦੀਆਂ ਨੇ ਇੱਕ ਪਾਸੇ ਨੂੰ ਹਾਂ ਠੀਕ ਹੈ ਕਿ ਥੋੜੀ ਜਿਹੀ ਖੁੱਲ ਕਈਆਂ ਇਲਾਕਿਆਂ ਦੇ ਵਿਚ ਹੋ ਸਕਦੀ ਹੈ ਜ਼ਿਆਦਾ ਮਿਲੀ ਹੋਵੇ ਬਟ ਘੱਟ ਪਹਿਲਿਆਂ ਨੇ ਵੀ ਨਹੀਂ ਕੀਤੀ ਘੱਟ ਅੰਗਰੇਜ਼ਾਂ ਨੇ ਵੀ ਨਹੀਂ ਕੀਤੀ ਤੇ ਘੱਟ ਜਿਹਦਾ ਦਾ ਲੱਗਦਾ ਉਹ ਕਰਦਾ ਹੀ ਨਹੀਂ ਕਿਉਂਕਿ ਰਾਜ ਜਿਹੜਾ ਨਾ ਉਹ ਪੜ੍ਹ ਕੇ ਵੇਖੋ ਇਤਿਹਾਸ ਦੇ ਵਿਚ ਬਾਬਰ ਨੂੰ ਲੈ ਲਓ ਚਾਹੇ ਜਾਬਰ ਨੂੰ ਲੈ ਲਓ ਤੇ ਚਾਹੇ ਕਿਸੇ ਨੂੰ ਹਰਮਾਂਜੂ ਨੂੰ ਲੈ ਲਓ ਤੇ ਚਾਹੇ ਕਿਸੇ ਵੀ ਰਾਜੇ ਨੂੰ ਲੈ ਲਓ ਚਾਹੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਲੈ ਲਓ ਜਿਹਦਾ ਛਤਰ ਕਾਇਮ ਆ ਨਾ ਜੁੱਤੀ ਜਿਹਦੀ ਕਾਇਮ ਆ ਰਾਜ ਉਸੇ ਨੇ ਕੀਤਾ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਤੇ ਥਾਲੀ ਚ ਪਰੋਸ ਕੇ ਥੋੜੀ ਦਿੱਤਾ ਸੀ ਅਗਲੇ ਨੇ ਵੰਗਾਰ ਕੇ ਤੇ ਲੋਹੇ ਨਾਲ ਲੋਹਾ ਖੜਕਾ ਕੇ ਡੌਲਿਆਂ ਦੇ ਦਮ ਤੇ ਰਾਜ ਲਿਆ ਸੀਗਾ ਸੋ ਰਾਜ ਹਮੇਸ਼ਾ ਹੀ ਤਾਕਤਵਰਾਂ ਦੇ ਹੱਥਾਂ ਚ ਹੁੰਦਾ ਮਿਲਦੇ ਰਹਿਣਾ ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
5: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
6: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
7: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲਾਕਿੰਗ ਫੈਂਸਿੰਗ ਪੈਡੀਓ ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਹਾਰਡਸਕੇਪਿੰਗ ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ ਅੱਜ ਹੀ ਕਾਲ ਕਰੋ 1-888-8956 ਜਾਂ 416-474-6836 ਓਰਕਲ ਕੰਸਟਰਕਸ਼ਨ ਸਟਰੋਂਗ ਫਾਊਂਡੇਸ਼ਨਸ ਲਾਸਟਿੰਗ ਰਿਜ਼ਲਟਸ
8: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ

0: You're listening to CNN Toronto.
1: Welcome back, Chawla News Network Toronto. ਤੁਸੀਂ ਸੁਣ ਰਹੇ ਹੋ ਮੈਂ ਆਪ ਜੀ ਦਾ ਦੋਸਤ ਹੋਸਟ ਦਲਬਾਗ ਸਿੰਘ ਚਾਵਲਾ ਵੋਇਸ ਆਫ ਸਿਟੀ 13:20 AM 8:27 ਕੁਝ ਸੈਕਿੰਡ ਹੋਏ ਨੇ ਕੱਲ ਪਹਿਲੀ ਅਕਤੂਬਰ ਹੈ 1 ਅਕਤੂਬਰ ਨੂੰ ਤੁਹਾਡੇ ਵਾਸਤੇ ਇਕ ਚੁਲਬਲਾ ਜਾ ਸ਼ੋਅ ਟਰਾਈ ਕੀਤੀ ਹੈ ਅਰਸ਼ ਉਹਨਾਂ ਨੇ ਤਿਆਰ ਕੀਤਾ ਉਹਦੇ ਚ ਕੋਈ ਕਮਰਸ਼ਲ ਨਹੀਂ ਹੋਵੇਗੀ ਹਲਕਾ ਫੁਲਕਾ ਜਿਹੜਾ ਤੁਹਾਡਾ ਮਨੋਰੰਜਨ ਹੋਵੇਗਾ ਗੀਤ ਸੰਗੀਤ ਹੋਵੇਗਾ 10 ਤੋਂ 12 ਤੁਸੀਂ ਜ਼ਰੂਰ ਸੁਣ ਕੇ ਸਾਨੂੰ ਆਪਣੀ ਫੀਡਬੈਕ ਦਿਓ ਇਸ ਤਰ੍ਹਾਂ ਦਾ ਸ਼ੋਅ ਬਹੁਤ ਘੱਟ ਸੁਣਨ ਨੂੰ ਮਿਲਦਾ ਚੁਟਕਲੇ ਹੋਣ ਗੀਤ ਹੋਵੇ ਸੰਗੀਤ ਹੋਵੇ ਦੈਟਸ ਇਟ ਵਿਦਆਊਟ ਕਮਰਸ਼ਲ ਹੋਵੇ ਤੇ ਤੁਹਾਡੀਆਂ ਜਿਹੜੀਆਂ ਨੇ ਸਫ਼ਰ ਜਿਹੜੇ ਤੁਹਾਡੇ ਸੁਹਾਵਣੇ ਹੋ ਜਾਣ ਨੰਬਰ ਰਹੇਗਾ 905-813-1320-416-716-7979 ਅਕਤੂਬਰ 3 ਤੋਂ ਐਵਰੀ ਸੈਟਰਡੇ ਅਤੇ ਸੰਡੇ ਜੀ ਹਾਂ 12 ਵਜੇ ਤੋਂ ਲੈ ਕੇ 1 ਵਜੇ ਤੱਕ ਸਰਦਾਰ ਗੁਰਵਿੰਦਰ ਸਿੰਘ ਜੀ ਆਲੂ ਵਾਲੇ ਤੇ ਵੀਰ ਪਰਮਜੀਤ ਸਿੰਘ ਜੀ ਬਿਰਦੀ ਆ ਰਹੇ ਨੇ ਉਨ੍ਹਾਂ ਦਾ ਪ੍ਰੋਗਰਾਮ ਬੜਾ ਬਹੁਤ ਵਧੀਆ ਨੌਲੇਜੇਬਲ ਹੁੰਦਾ 12 ਤੋਂ 1 ਐਵਰੀ ਸੈਟਰਡੇ ਸੰਡੇ ਤੁਸੀਂ ਉਨ੍ਹਾਂ ਨੂੰ ਸੁਣੋਗੇ ਤੇ ਲਓ ਹੁਣ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ ਫਿਰ ਸਾਡੇ ਨਾਲ ਜੁੜ ਜਾਣਗੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਪ੍ਰੋਗਰਾਮ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
3: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ ਮੈਂ ਹਾਂ ਚਰਨਜੀਤ ਜੋਗੀ ਤੁਸੀਂ ਸੁਣ ਰਹੇ ਹੋ CJMR 1320 ਤਿਰੰਗਲਾ ਪੰਜਾਬ ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਕੋ ਪਾਇਲਟ ਨੇ ਕਪਤਾਨ ਨੂੰ ਮਾਰਿਆ ਚਾਕੂ 30 ਸਕਿੰਟਾਂ ਦੇ ਵਿਚ 14,000 ਫੁੱਟ ਹੇਠਾਂ ਡਿੱਗਾ ਜਹਾਜ਼ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਦੋਂ ਮੌਸਮ ਬਦਲ ਜਾਵੇ ਔਰ ਕਦੋਂ ਪ੍ਰਧਾਨ ਬਦਲ ਜਾਵੇ ਕੁਝ ਪਤਾ ਨਹੀਂ ਲੱਗਦਾ ਅਮਿਤ ਸ਼ਾਹ ਦੀ ਰੈਲੀ ਦੇ ਦੌਰਾਨ 2 ਭਾਜਪਾ ਵਰਕਰਾਂ ਦੀ ਮੌਤ ਇਕ ਨੂੰ ਆਇਆ ਹਾਰਟ ਅਟੈਕ ਨਸ਼ਿਆਂ ਦੇ ਬਿਆਨ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਦਿਆਂ ਕੀਤੇ ਤਿੱਖੇ ਸਵਾਲ ਹੁਣ ਖਬਰਾਂ ਤਫਸੀਲ ਦੇ ਨਾਲ ਦੁਬਈ ਤੋਂ ਤਲ ਅਵੀਵ ਆ ਰਹੀ ਇਕ ਉਡਾਣ ਦੇ ਸਹਿ ਪਾਇਲਟ ਵੱਲੋਂ ਕਥਿਤ ਤੌਰ ਤੇ ਕਪਤਾਨ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਹਮਲੇ ਦੇ ਕਾਰਨ ਜਹਾਜ਼ ਨੂੰ ਸਾਊਦੀ ਅਰਬ ਦੇ ਵੱਲ ਮੋੜਨਾ ਪਿਆ ਜਿੱਥੇ ਇਹ ਸੁਰੱਖਿਅਤ ਉਤਾਰਿਆ ਗਿਆ ਉਨ੍ਹਾਂ ਕਿਹਾ ਕਿ ਕੈਬਿਨ ਅਮਲੇ ਨੇ ਕਾਕਪਿਟ ਦੇ ਵਿਚ ਦਾਖਲ ਹੋ ਕੇ ਸੰਯੁਕਤ ਅਰਬ ਅਮੀਰਾਤ ਤੋਂ ਇਜ਼ਰਾਇਲ ਜਾਣ ਵਾਲੀ ਫਲਾਈਟ ਦਾ ਕੰਟਰੋਲ ਸੰਭਾਲਿਆ ਜਿਸ ਨੂੰ ਜਾਰਡਨ ਦੇ ਹਵਾਈ ਖੇਤਰ ਦੇ ਵਿਚੋਂ ਲੰਘਦਿਆਂ ਸਾਊਦੀ ਅਰਬ ਵੱਲ ਮੋੜ ਦਿੱਤਾ ਗਿਆ ਇਕ ਅਧਿਕਾਰੀ ਨੇ ਹਮਲਾਵਰ ਦੀ ਪਛਾਣ ਓਮਾਨ ਦੇ ਨਾਗਰਿਕ ਵਜੋਂ ਕੀਤੀ ਹੈ ਇਕ ਅਧਿਕਾਰੀ ਨੇ ਇਸ ਤੋਂ ਪਹਿਲਾਂ ਰਾਇਟਰਸ ਨੂੰ ਦਸਿਆ ਕਿ ਪਾਇਲਟਾਂ ਦੇ ਵਿਚਕਾਰ ਆਪਸ ਦੇ ਵਿਚ ਸਰੀਰਕ ਹੱਥੋਪਾਈ ਹੋਣ ਤੋਂ ਬਾਅਦ ਜਹਾਜ਼ ਨੇ ਐਮਰਜੈਂਸੀ ਸਿਗਨਲ ਭੇਜੇ ਸਨ ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟ ਰੇਡਾਰ 24 ਦੇ ਅਨੁਸਾਰ ਜਹਾਜ਼ ਦੇ ਡਾਟਾ ਤੋਂ ਪਤਾ ਲੱਗਦਾ ਕਿ ਪਹਿਲਾਂ ਐਮਰਜੈਂਸੀ ਸਿਗਨਲ ਭੇਜੇ ਗਏ ਸੀ ਔਰ ਇਸ ਨੇ ਅਚਾਨਕ ਤੇਜ਼ੀ ਦੇ ਨਾਲ 30 ਸਕਿੰਟਾਂ ਤੋਂ ਵੀ ਘੱਟ ਸਮੇਂ ਦੇ ਵਿਚ ਲਗਭਗ 14,000 ਫੁੱਟ ਦਾ ਗੋਤਾ ਖਾਧਾ ਜਿਸ ਸਮੇਂ ਜਹਾਜ਼ ਸਾਊਦੀ ਅਰਬ ਵਿਚ ਉਤਰਿਆ ਉਸ ਸਮੇਂ ਇਜ਼ਰਾਇਲ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਬੁਲਾਰੇ ਡੌਰਨ ਸਪੀਲਮੈਨ ਨੇ ਦਸਿਆ ਕਿ ਇਸ ਘਟਨਾ ਦੇ ਅਜਿਹੇ ਕੋਈ ਸੰਕੇਤ ਨਹੀਂ ਮਿਲਦੇ ਕਿ ਇਹ ਹਾਈਜੈਕਿੰਗ ਸੀ ਔਰ ਉਨ੍ਹਾਂ ਨੇ ਇਸ ਨੂੰ ਇਕ ਵੱਖਰੀ ਘਟਨਾ ਕਰਾਰ ਦਿੰਦਿਆਂ ਇਸ ਗੱਲ ਤੇ ਅੱਗੇ ਟਿੱਪਣੀ ਕਰਨ ਤੋਂ ਤੁਰੰਤ ਜਵਾਬ ਦੇ ਦਿੱਤਾ ਕਿ ਇਜ਼ਰਾਇਲ ਇਸ ਨੂੰ ਅੱਤਵਾਦੀ ਘਟਨਾ ਵਜੋਂ ਲੈ ਰਿਹਾ ਏ ਪੰਜਾਬ ਕਾਂਗਰਸ ਵਿਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਂ ਦੇ ਵਿਚਕਾਰ ਪਿਛਲੇ 2-3 ਦਿਨਾਂ ਤੋਂ ਸੂਬਾ ਪ੍ਰਧਾਨ ਤੇ ਜਥੇਬੰਦਕ ਢਾਂਚੇ ਦੇ ਵਿਚ ਤਬਦੀਲੀਆਂ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਇਸ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਬਾਜਵਾ ਨੇ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦੇ ਵਿਚ ਬਦਲਾਅ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਕਦੋਂ ਮੌਸਮ ਬਦਲ ਜਾਵੇ ਔਰ ਕਦੋਂ ਪ੍ਰਧਾਨ ਬਦਲ ਜਾਵੇ ਕੁਝ ਪਤਾ ਨਹੀਂ ਲੱਗਦਾ ਇਸ ਗੱਲ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਦੇ ਵਿਚ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਬਾਜਵਾ ਨੇ ਬਾਅਦ ਵਿਚ ਸਪਸ਼ਟ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਬਦਲਣ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਇਹ ਫੈਸਲਾ ਪਾਰਟੀ ਹਾਈਕਮਾਨ ਦਾ ਹੈ ਔਰ ਪਾਰਟੀ ਹਾਈਕਮਾਨ ਵੱਲੋਂ ਹੀ ਲਿਆ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਰਾਹੁਲ ਗਾਂਧੀ ਦੇ ਅਕਤੂਬਰ ਮਹੀਨੇ ਦੇ ਦੂਸਰੇ ਜਾਂ ਤੀਸਰੇ ਹਫ਼ਤੇ ਦੇ ਵਿਚ ਆਉਣ ਦੀ ਉਮੀਦ ਹੈ ਉਨ੍ਹਾਂ ਨੇ ਕਿਹਾ ਕਿ ਕਾਂਗਰਸ

0: ਪਾਰਟੀ ਵੱਲੋਂ ਲੋਕਾਂ ਦੇ ਨਾਲ ਰਾਬਤਾ ਬਣਾਉਣ ਦੇ ਲਈ ਸੂਬਾ ਪੱਧਰੀ ਰੈਲੀ ਕੱਢੀ ਜਾਵੇਗੀ।
1: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
0: ਜਲੰਧਰ ਵਿੱਚ ਭਾਜਪਾ ਦੀ ਨਸ਼ਾ ਮੁਕਤ ਰੈਲੀ ਦੇ ਦੌਰਾਨ ਦੋ ਪਾਰਟੀ ਵਰਕਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਇਸ ਦੀ ਜਾਣਕਾਰੀ ਰੈਲੀ ਦੇ ਮੰਚ ਤੋਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਦਿੱਤੀ ਗਈ। ਰੈਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਸ ਵੇਲੇ ਮੌਜੂਦ ਸਨ। ਮਿਲੀ ਜਾਣਕਾਰੀ ਦੇ ਮੁਤਾਬਕ ਬੁੱਧਵਾਰ ਦੁਪਹਿਰ ਕਰੀਬ 1:30 ਵਜੇ ਰੈਲੀ ਦੇ ਵਿੱਚ ਪਹੁੰਚੇ ਇਕ ਭਾਜਪਾ ਵਰਕਰ ਨੂੰ ਅਚਾਨਕ ਹਾਰਟ ਅਟੈਕ ਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਵੱਲੋਂ ਪੰਡਾਲ ਦੇ ਵਿਚ ਦਾਖਲ ਹੋਣ ਵਾਲੇ ਗੇਟ ਤੇ ਚੈਕਿੰਗ ਕੀਤੀ ਜਾ ਰਹੀ ਸੀ। ਅਚਾਨਕ ਵਿਅਕਤੀ ਹੇਠਾਂ ਡਿੱਗ ਪਿਆ। ਪੁਲਿਸ ਅਤੇ ਸੁਰੱਖਿਆ ਦੇ ਵਿਚ ਤੈਨਾਤ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਪਾਣੀ ਪਿਆ ਅਤੇ CPR ਦਿੱਤੀ। ਇਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਰੈਲੀ ਦੇ ਲਈ ਤੈਨਾਤ ਮੈਡੀਕਲ ਸਟਾਫ ਨੇ ਵੀ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸੇ ਰੈਲੀ ਦੇ ਦੌਰਾਨ ਇਕ ਹੋਰ ਭਾਜਪਾ ਵਰਕਰ ਵਿਨੋਦ ਕੁਮਾਰ ਦੀ ਵੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਪੁਲਿਸ ਮੁਤਾਬਕ ਦੂਸਰੇ ਵਰਕਰ ਦੀ ਮੌਤ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋਇਆ। ਮ੍ਰਿਤਕਾਂ ਦੀ ਪਛਾਣ ਅਰਸ਼ਦੀਪ ਸਿੰਘ ਅਤੇ ਵਿਨੋਦ ਕੁਮਾਰ ਵਜੋਂ ਹੋਈ ਹੈ। ਦੋਵੇਂ ਕਿੱਥੇ ਦੇ ਰਹਿਣ ਵਾਲੇ ਸਨ, ਇਸ ਸਬੰਧੀ ਵੀ ਜਾਣਕਾਰੀ ਨਹੀਂ ਮਿਲ ਸਕੀ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਤੇ ਸਵਾਲਾਂ ਦੀ ਬੌਛਾਰ ਕਰਦਿਆਂ ਕਿਹਾ ਕਿ ਦਿੱਲੀ ਦੇ ਵਿਚ ਬੈਠ ਕੇ ਪੰਜਾਬ ਦੇ ਗੰਭੀਰ ਮੁੱਦਿਆਂ ਸਬੰਧੀ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਗਿਆ। ਪਰ ਅੱਜ ਅਮਿਤ ਸ਼ਾਹ ਖੁਦ ਪੰਜਾਬ ਆਏ ਨੇ। ਅਜਿਹੇ ਵਿਚ ਉਨ੍ਹਾਂ ਨੂੰ ਸਿਆਸੀ ਭਾਸ਼ਣ ਦੇਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ ਜੋ ਲੰਮੇ ਸਮੇਂ ਤੋਂ ਅਣਸੁਲਝੇ ਪਏ ਨੇ। ਪੰਜਾਬ ਨੂੰ 31 ਦਸੰਬਰ 2029 ਤੱਕ ਨਸ਼ਾ ਮੁਕਤ ਕਰਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੀ ਗਈ ਡੈਡਲਾਈਨ ਤੇ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਇਕ ਹੋਰ ਵਾਅਦੇ ਜਾਂ ਡੈਡਲਾਈਨ ਦੀ ਲੋੜ ਨਹੀਂ। ਨਵੀਂ ਡੈਡਲਾਈਨ ਦੇਣ ਤੋਂ ਪਹਿਲਾਂ ਕੇਂਦਰ ਨੂੰ ਭਾਜਪਾ ਸ਼ਾਸਿਤ ਸੂਬਿਆਂ ਦੇ ਵਿਚ ਨਸ਼ਿਆਂ ਦੀ ਤਸਕਰੀ ਤੇ ਬਰਾਮਦਗੀ ਬਾਰੇ ਵੀ ਦੇਸ਼ ਨੂੰ ਜਵਾਬ ਦੇਣਾ ਚਾਹੀਦੈ। ਉਨ੍ਹਾਂ ਨੇ ਕਿਹਾ ਕਿ ਜਦ ਕੌਮਾਂਤਰੀ ਹੱਦਾਂ ਇਨ੍ਹਾਂ ਦੇ ਅਧੀਨ ਨੇ ਤਾਂ ਫਿਰ ਨਸ਼ਿਆਂ ਦੀ ਸਪਲਾਈ ਕਿਉਂ ਨਹੀਂ ਰੋਕੀ ਜਾ ਰਹੀ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: ਜੀ, ਖਬਰਾਂ ਨੂੰ ਸਪਾਂਸਰ ਕੀਤਾ ਸੀ HK ਮੂਵਰਸ ਐਂਡ ਸਟੋਰੇਜ ਨੇ, GTA ਦਾ ਬੈਸਟ ਲੋਕਲ ਅਤੇ ਲੌਂਗ ਡਿਸਟੈਂਸ ਮੂਵਰਸ ਨੇ। ਉਹਦੇ ਨਾਲ ਮੂਵਿੰਗ ਦੇ ਨਾਲ ਨਾਲ ਸਟੋਰੇਜ ਸਰਵਿਸਿਜ਼ ਆਲਸੋ ਅਵੇਲੇਬਲ ਨੇ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਮੂਵਿੰਗ, ਕੋਈ ਸਪੈਸ਼ਲਿਟੀ ਮੂਵਿੰਗ ਚਾਹੁੰਦੇ ਹੋ, ਪੈਕਿੰਗ ਸਰਵਿਸਿਜ਼ ਚਾਹੁੰਦੇ ਹੋ, ਕਾਰਗੋ ਸਰਵਿਸਿਜ਼ ਚਾਹੁੰਦੇ ਹੋ, ਤਾਂ ਸਰਵਿਸਿਜ਼ ਆਲ ਓਵਰ ਕੈਨੇਡਾ ਪ੍ਰੋਵਾਈਡ ਕੀਤੀ ਜਾਂਦੀਆਂ ਨੇ। ਕਾਲ ਹਰਮਿੰਦਰ 416-5246704। ਕਾਵਿ ਹੋਮੋ ਖੇਰ ਦੀ ਖਾਨਦਾਨੀ ਗੋਲਡ ਮੈਡਲਿਸਟ ਹੋ, ਬੈਦ ਮੀਤਾ ਔਜ਼ਾ ਜੀ ਨਾਲ ਰਾਬਤਾ ਕਾਇਮ ਕਰੋ ਜੇਕਰ ਤੁਸੀਂ ਆਪਣੀ ਅਕਿਊਟ ਅਤੇ ਕਰੋਨਿਕ ਬਿਮਾਰੀਆਂ ਤੋਂ ਸਦਾ ਸਦਾ ਦੇ ਲਈ ਛੁਟਕਾਰਾ ਹਾਸਲ ਚਾਹੁੰਦੇ ਗਏ ਹੋ। ਆਰਥਰਾਈਟਸ, ਇਨਫਰਟੀਲਿਟੀ, ਸਕਿਨ ਇਸ਼ੂਜ਼ ਵਰਗੀਆਂ ਬਿਮਾਰੀਆਂ ਨੇ, ਦੈਨ ਮੀਤਾ ਔਜ਼ਾ ਜੀ ਦਾ ਡਾਇਰੈਕਟ ਨੰਬਰ ਟੂ ਕਾਲ 647-760-2779 ਤੇ ਕਾਲ ਕੀਤੀ ਜਾ ਸਕਦੀ ਹੈ। ਟਾਪ ਚੇਸ ਇਲੈਕਟ੍ਰਾਨਿਕਸ, 16 ਇੰਟਰਮੋਡਲ ਡਰਾਈਵ, ਬ੍ਰੈਮਟਨ, 5461 ਹਾਈਵੇ 6 ਨਾਰਥ ਇਨ ਗੋਲਫ, ਔਰ ਦੋਨੋ ਹੀ ਲੋਕੇਸ਼ਨ ਤੁਸੀਂ ਇਲੈਕਟ੍ਰਾਨਿਕਸ ਅਤੇ ਅਪਲਾਇੰਸਿਸ ਬਾਏ ਕਰਨਾ ਚਾਹੁੰਦੇ ਹੈਗੇ ਹੋ। ਵਾਰੰਟੀਜ਼ ਦੇ ਨਾਲ ਅਵੇਲੇਬਲ ਨੇ 9057999045। ਦੈਟਸ ਟਾਪ ਚੋਇਸ ਇਲੈਕਟ੍ਰਾਨਿਕਸ। ਆਪਣੇ ਘਰ ਦੇ ਵਾਸ਼ਰੂਮਸ ਨੂੰ ਅਪਗ੍ਰੇਡ ਕਰਾਉਣਾ ਹੈ ਜਾਂ ਫਿਰ ਤੁਸੀਂ ਪੂਰਾ ਦਾ ਪੂਰਾ ਤਬਦੀਲ ਕਰਾਉਣਾ ਚਾਹੁੰਦੇ ਹੋ, ਬਹੁਤ ਹੀ ਖੂਬਸੂਰਤ ਵਾਸ਼ਰੂਮਸ ਤਿਆਰ ਕਰਕੇ ਦਿੰਦੇ ਨੇ ਵਾਸ਼ਰੂਮ ਸਪੈਸ਼ਲਿਸਟ ਦੀ ਟੀਮ, ਪੀਲ ਰੈਨੋਵੇਸ਼ਨ ਦੇ ਭੁਪਿੰਦਰ ਜੀ। ਬਹੁਤ ਹੀ ਜਲਦ ਝਟਪਟ ਤੁਹਾਡਾ ਕੰਮ ਖਤਮ ਕਰਕੇ ਔਰ ਤੁਹਾਡੇ ਘਰ ਆ ਕੇ ਤੁਹਾਨੂੰ ਫ੍ਰੀ ਐਸਟੀਮੇਟ ਵੀ ਦਿੰਦੇ ਨੇ। 6476481847, ਦੈਟਸ ਪੀਲ ਰੈਨੋਵੇਸ਼ਨ ਦੇ ਭੁਪਿੰਦਰ ਜੀ। ਔਰ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਇੰਜਨ ਰਿਬਿਲਟ, ਟਰਾਂਸਮਿਸ਼ਨ ਰਿਬਿਲਟ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨਸ ਦੀ A to Z ਸਰਵਿਸਿਜ਼ ਪ੍ਰਦਾਨ ਕਰਦੇ ਨੇ ਤੁਹਾਡੇ ਲਈ। ਹੈਪੀ ਬਜਾਲ ਜੀ, 14 ਸਾਲ ਤੋਂ ਵੀ ਲੰਬਾ ਤਜੁਰਬਾ ਇਹਨਾਂ ਦਾ। 1 Good Mark ਪਿਸ ਏਟੋਬਿਕੋ ਵਿਖੇ ਸਥਿਤ ਨੇ, ਨੰਬਰ 6477-706-9257।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
4: ਪੰਜਾਬੀ ਦਿਲ ਅੰਗਰੇਜ਼ੀ ਵਾਈ CJMR ਇਸ ਬੈਕ ਅਲਾਈਵ।
5: ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੋ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾ ਸੋਟਾ ਮਿੰਟੋ ਗੁਰਸਰੀਏ ਦਾ, ਮਿੰਟੋ
6: ਗੁਰਸਰੀਏ ਦਾ। ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਟੋਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦੇ ਵਿਚ। ਲਓ ਫਿਰ ਹੁਣ ਅਸੀਂ ਆਪ ਜੁਲਾ ਚੱਲਾਂਗੇ ਪੰਜਾਬ। ਅਗਲੇ ਕੁਝ ਮਿੰਟ ਸਾਡੇ ਨਾਲ ਹਾਜ਼ਰ ਹੋਣਗੇ ਮਿੰਟੂ ਗੁਰੂਸਰੀਆ ਜੀ। ਸਵਾਲ ਤੁਹਾਡਾ ਕੋਈ ਵੀ ਹੋ ਸਕਦਾ, ਤੱਥਾਂ ਦੇ ਆਧਾਰ ਦੇ ਉੱਤੇ ਸਵਾਲ ਕਰਨ ਵਾਸਤੇ 905-813-1320 ਸਾਡੀ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਤੁਹਾਡੇ ਸਵਾਲ ਦਾ ਸਹੀ ਜਵਾਬ ਦਿੱਤਾ ਜਾ ਸਕੇ। ਜਿੱਥੇ ਆਪ ਸੁਣਦੇ ਹੋ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਪ੍ਰੋਗਰਾਮ ਦੇ ਬਾਰੇ ਦੱਸ ਦਿਆ ਕਰੋ, ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਲੌਂਗ ਡਿਸਟੈਂਸ ਨੰਬਰ ਨੇ 905-813-1320 ਤੇ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਕੈਨੇਡਾ ਵਾਈਡ ਸੁਣਨਾ 647-910-1320 ਔਰ ਅਮਰੀਕਾ ਦੇ ਵਿਚ 641-741-1919। ਸਾਥ ਦੇ ਰਹੇ ਨੇ ਮੇਰਾ ਮੈਡਮ ਅੰਜਸਿਕਾ ਜੀ, ਟੈਕਨੀਸ਼ੀਅਨ ਕਰਨ ਤੁਰਨਾ, ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ ਅਤੇ ਮਿੰਟੂ ਗੁਰੂ ਸਰੀਆ ਜੀ ਹਾਜ਼ਰ ਨੇ। ਮੇਰੇ ਜੀ ਵੈਲਕਮ, ਸਵਾਗਤ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿਚ ਇਕ ਵਾਰੀ ਫਿਰ ਤੋਂ ਨੰਬਰ 905-813-1320 ਦੇਖਦੇ ਹਾਂ ਜੀ ਕੀ ਕੁਐਸਚਨ ਹੈ
2: ਜੀ। ਮਿੰਟੂ ਜੀ, ਗੱਲਬਾਤ ਅਸੀਂ ਕੀਤੀ ਸੀ ਕਿ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾਇਆ ਸੀ ਅਮਿਤ ਸ਼ਾਹ ਨੇ ਔਰ ਉਹਦਾ ਪਲਟਵਾਰ ਵੀ ਹੁਣ ਹੋ ਚੁੱਕਿਆ ਆਮ ਆਦਮੀ ਪਾਰਟੀ ਦੀ ਤਰਫੋਂ, ਕੀ ਕਹਿਣਾ ਚਾਹੋਗੇ ਤੁਸੀਂ?
7: ਦੇਖੋ, ਜਿਹੜਾ ਆਮ ਆਦਮੀ ਪਾਰਟੀ ਦਾ ਜਵਾਬ ਹੈ, ਜਵਾਬ ਤਾਂ ਵੇਖੋ ਕਾਹਦਾ ਹੈ, ਸਾਰਿਆਂ ਨੇ ਆਪੋ ਆਪਣੀਆਂ ਗੱਲਾਂ ਜਿਹੜੀਆਂ ਉਹ ਚਾਹੁਣੀਆਂ ਹੁੰਦੀਆਂ
2: ਜੀ।
7: ਜੋ ਕੱਲ ਅਮਿਤ ਸ਼ਾਹ ਦੀ ਰੈਲੀ ਸੀ, ਇੱਕ ਵੱਡੀ ਰੈਲੀ ਸੀਗੀ, ਠੀਕ ਹੈ ਜੀ, ਪਰ ਅਸੀਂ ਦੇਖਿਆ ਕਿ ਅਮਿਤ ਸ਼ਾਹ ਮੈਨੂੰ ਨੀ ਲੱਗਦਾ ਕਿ ਅੱਜ ਤੋਂ ਪਹਿਲਾਂ ਕਦੇ ਗਿੜਗਿੜਾਇਆ ਹੋਏਗਾ ਵੋਟਾਂ ਲਈ ਇੰਨਾ, ਉਹ ਤੇ ਬਿਲਕੁਲ ਰੋਣ ਹੀ ਲੱਗ ਪਿਆ ਵੋਟਾਂ ਲਈ, ਹਾਏ ਵੋਟ ਪਾ ਦਿਓ ਜੀ, ਨੌਜਵਾਨਾਂ ਨੂੰ ਵੋਟ ਪਾ ਦਿਓ ਜੀ, ਸਾਨੂੰ ਇੱਕ ਵਾਰੀ ਵੋਟ ਪਾ ਦਿਓ। ਮੈਂ ਇੰਨੀ ਗਿੜਗਿੜਾਹਟ ਇਹਨਾਂ ਦੀ ਕਦੇ ਨੀ ਵੇਖੀ। ਉਹਦਾ ਵੱਡਾ ਕਾਰਨ ਇਹ ਆ ਕਿ ਇਹਨਾਂ ਨੂੰ ਹੁਣ ਪੰਜਾਬ ਦੇ ਵਿੱਚੋਂ ਦੀਦਾ ਮੌਕਾ ਕਿ ਜੇ ਯੂਪੀ ਚ ਵੀ ਗੱਲ ਨਾ ਬਣੀ, ਪੰਜਾਬ ਜਿੱਤ ਲਿਆ ਤੇ ਅਸੀਂ 29 ਵਾਸਤੇ ਇੱਕ ਆਪਣਾ ਜਿਹੜਾ ਆਧਾਰ ਹੈ ਉਹਨੂੰ ਬਰਕਰਾਰ ਰੱਖ ਲਾਂਗੇ। ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇੱਕ ਆਲਰੇਡੀ ਫੇਲ ਹੋਈ ਸਰਕਾਰ ਆ ਵੱਡੇ ਮੁੱਦਿਆਂ ਤੇ। ਇਹਨਾਂ ਦੇ ਕੋਲ ਕੀ ਹੋਏਗਾ? ਇਹਨਾਂ ਨੇ ਕੋਈ ਡਿਫੈਂਡ ਕਰਨਾ ਹੋਇਆ ਤਾਂ ਉਹ ਕਹਿਣਗੇ ਕਿ ਵੇਖੋ ਜੀ, ਗੱਲ ਇਹ ਆ ਕਿ ਤੁਸੀਂ ਗੁਜਰਾਤ ਤੋਂ ਸ਼ੁਰੂ ਕਿਉਂ ਨੀ ਕਰਦੇ? ਹੁਣ ਜੇ ਗੁਜਰਾਤ ਤੋਂ ਸ਼ੁਰੂ ਕਰਨ ਦੀ ਗੱਲ ਹੈ, ਤੁਹਾਡੇ ਕੋਲ ਗੁਜਰਾਤ ਦੀ ਖ਼ਬਰ ਕਿੱਥੋਂ ਆਈ? ਸਰ, ਗੁਜਰਾਤ ਦੀ ਖ਼ਬਰ ਤੁਸੀਂ ਤਾਂ ਹੀ ਕੀਤੀ ਹੈ ਨਾ ਕਿ ਮੁੰਦਰਾ ਪੋਰਟ ਤੋਂ ਇੰਨਾ ਨਸ਼ਾ ਫੜਿਆ ਗਿਆ।
6: ਬਿਲਕੁਲ,
7: ਜੇ ਉਹ ਨਸ਼ਾ ਹੈ ਤੇ ਜਿਹੜੇ ਤੁਸੀਂ ਫੜ ਕੇ ਕਹਿੰਦੇ ਹੋ ਕਿ ਅਸੀਂ ਇੰਨੇ ਬੰਦੇ ਫੜ ਲਏ, ਇੰਨਾ ਨਸ਼ਾ ਫੜ ਲਿਆ, ਉਹ ਪ੍ਰਾਪਤੀ ਕਿਵੇਂ ਹੋ ਗਈ?
6: ਬਿਲਕੁਲ,
7: ਜਾਂ ਉਹਨਾਂ ਦੀ ਵੀ ਪ੍ਰਾਪਤੀ, ਉਹ ਵੀ ਕਹਿਣਗੇ ਕਿ ਅਸੀਂ ਤਾਂ ਲੰਘਣ ਹੀ ਕੁਛ ਨੀ ਦਿੰਦੇ, ਅਸੀਂ ਤਾਂ ਫੜ ਲੈਂਦੇ ਸਾਰਾ ਕੁਛ। ਆ ਕੱਲ ਵੀ ਮੇਰੇ ਖਿਆਲ ਦੇ ਨਾਲ 3,000 ਕਰੋੜ ਦੇ ਉਥੋਂ ਡਰੱਗਸ ਬਰਾਮਦ ਹੋਏ ਅਰਬ ਸਾਗਰ ਦੇ ਵਿੱਚੋਂ, ਰਾਣੀ ਕਿਸ਼ਤੀ ਚੋਂ ਉਧਰਲੀ ਸਾਈਡ, ਤਾਂ ਉਹ ਕਹਿਣਗੇ ਕਿ ਅਸੀਂ ਤਾਂ ਲੰਘਣ ਹੀ ਨਹੀਂ ਦਿੰਦੇ। ਪੈਰਾਮੀਟਰ ਤਾਂ ਦੇਖੋ, ਤੁਹਾਨੂੰ ਸੇਮ ਰੱਖਣੇ ਪੈਣਗੇ ਨਾ, ਇੱਕੋ ਜਿਹੇ ਰੱਖਣੇ ਪੈਣਗੇ। ਮਤਲਬ ਕਿ ਇਹ ਨਸ਼ੇ ਦੇ ਮੁੱਦੇ ਤੇ ਮੈਂ ਤੁਹਾਨੂੰ ਅੱਜ ਵੀ ਕਿਹਾ ਤੇ 5 ਸਾਲ ਪਿੱਛੇ ਵੀ ਸ਼ਾਇਦ ਮੇਰੇ ਪ੍ਰੋਗਰਾਮ ਜਿਨ੍ਹਾਂ ਨੇ ਰੈਗੂਲਰ ਸੁਣੇ ਹੋਣਗੇ, ਮੈਂ ਉਦੋਂ ਵੀ ਕਿਹਾ ਸੀ ਕਿ ਇਹ ਬਿਲਕੁਲ ਇੱਕ ਛੁਨਛਣਾ ਹੈ, ਛਣਕਣਾ ਹੈ, ਜਿਸ ਨੂੰ ਜਿੰਨਾ ਮਰਜ਼ੀ ਵਜਾਈ ਚੱਲੋ।
6: ਬਿਲਕੁਲ,
7: ਨਾ ਨਸ਼ਾ ਮੁਕਤ ਕੈਨੇਡਾ ਹੋਇਆ, ਨਾ ਅਮਰੀਕਾ ਹੋਇਆ, ਨਾ ਅਫਰੀਕਾ ਹੋਇਆ, ਨਾ ਏਸ਼ੀਆ ਹੋਣਾ, ਨਾ ਇੰਡੀਆ ਹੋਣਾ, ਨਾ ਇੰਡੀਆ ਚੋਂ ਪੰਜਾਬ ਹੋਣਾ।
6: ਬਿਲਕੁਲ
7: ਕਰੋ ਕਿ ਕਿਵੇਂ, ਅੱਛਾ ਪੰਜਾਬ ਇੰਡੀਆ ਦਾ ਹਿੱਸਾ ਨਹੀਂ, ਜੇ ਤੁਸੀਂ ਕਰਨਾ ਤੇ ਨਸ਼ਾ ਮੁਕਤ ਇੰਡੀਆ ਕਰ ਲੋ। ਤੁਹਾਨੂੰ ਰਾਜ ਕਰਦਿਆਂ ਨੂੰ 12 ਸਾਲ ਹੋ ਗਏ, 13 ਸਾਲ ਹੋ ਗਏ ਨੇ ਕਿ ਬਈ ਤੁਸੀਂ ਨਸ਼ਾ ਮੁਕਤ ਕਰਨਾ ਤੇ ਪੰਜਾਬ ਨੂੰ ਉੱਥੋਂ ਸ਼ੁਰੂ ਕਰੋ ਨਾ। ਕਿੱਥੋਂ ਸ਼ੁਰੂ ਕਰੋ? ਮਿਜ਼ੋਰਮ, 50% ਲੋਕ ਉਥੋਂ ਦੇ ਸਿੰਥੈਟਿਕ ਡਰੱਗ ਇਸਤੇਮਾਲ ਕਰਦੇ ਨੇ। ਨਾਗਾਲੈਂਡ, ਉਹ ਦੂਜੇ ਕੋਨੇ ਚ ਲਿਜਾ ਰਿਹਾ ਤੁਹਾਨੂੰ, ਲਗਭਗ ਐਸੀ ਹੀ ਰੇਸ਼ੋ ਹੈ, ਦੂਜੇ ਨਸ਼ੇ ਨਹੀਂ ਸਿੰਥੈਟਿਕ। ਫਿਰ ਅਰੁਣਾਚਲ, ਸਿੱਕਮ, ਨਾਰਥ ਈਸਟ ਚ ਤੁਸੀਂ ਸਭ ਤੋਂ ਜ਼ਿਆਦਾ ਰਾਜ ਕਰਦੇ ਹੋ। ਨਾਰਥ ਈਸਟ ਚ ਬੀਜੀ ਫੀਮ ਅੱਜ ਪੰਜਾਬ ਤੱਕ ਪਹੁੰਚਦੀ ਹੈ 2 ਨੰਬਰ ਚ, ਉਹਨੂੰ ਇੱਥੇ ਹੀ ਵਜਾ ਲਓ। ਫਿਰ ਇੰਫਾਲ ਤੋਂ ਫੀਮ ਆਉਂਦੀ ਹੈ ਜੀ ਪੰਜਾਬ ਚ। ਗੱਲ ਇਹ ਆ ਕਿ ਭਾਈ ਇਹ ਗੱਲਾਂ ਨੇ ਰਾਜਨੀਤੀ ਆ। ਅਸੀਂ ਅੱਗੇ ਵੀ ਕਿਹਾ ਸੀ ਆਮ ਆਦਮੀ ਪਾਰਟੀ ਦੀਆਂ ਗੱਲਾਂ ਚ ਨਾ ਆ ਜਾਓ, ਲੋਕ ਆਏ ਆ। ਹੁਣ ਉਹ ਗੱਲਾਂ ਕਹੀ ਜਾਂਦੇ ਆ ਕਿ ਅਸੀਂ ਫਲਾਣੀ 31 ਦਸੰਬਰ 2029 ਤੱਕ ਨਸ਼ਾ ਮੁਕਤ ਕਰ ਦਿਆਂਗੇ। ਉਹ ਮਤਲਬ ਕਿ ਬਾਜਵਾ ਕਹਿੰਦੇ ਕਿ ਡੁੱਬ ਰਿਹਾ ਬੈਂਕ ਦਾ ਚੈੱਕ ਹੈ, ਇਹਦੇ ਤੇ ਯਕੀਨ ਨਾ ਕਰਿਓ, ਇਹਨੇ ਜੀ ਇਸਤੇਮਾਲ ਹੋਣਾ। ਤੋ ਗੱਲ ਇਹ ਆ ਕਿ ਇਹ ਸਾਰੀਆਂ ਕਹਾਣੀਆਂ, ਦਰਅਸਲ ਜਿਹੜੀ ਗੱਲ ਆ ਇਹ ਬਿਲਕੁਲ ਇੱਕ ਇਹਨਾਂ ਦੀ ਪੋਲੀਟੀਕਲ ਰੈਲੀ ਸੀ, ਹਰ ਸਟੇਟਮੈਂਟ ਪੋਲੀਟੀਕਲ ਸੀ, ਗੌਰ ਨਾਲ ਜੇ ਤੁਸੀਂ ਵੇਖੋਗੇ ਹਰ ਮੂਵ ਇਹਨਾਂ ਦਾ ਪੋਲੀਟੀਕਲ ਸੀ, ਕੋਈ ਏਜੰਡਾ ਨਹੀਂ, ਕੋਈ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਦੂਰ ਅੰਦੇਸ਼ਤਾ ਨਹੀਂ, ਕੱਖ ਨਹੀਂ ਹੈ। ਸਿਰਫ ਤੇ ਸਿਰਫ ਇੱਕ ਗੱਲ ਨੋਟ ਕਰਨ ਵਾਲੀ ਸੀ ਇਸ ਰੈਲੀ ਦੀ, ਜਿਹੜੀ ਖ਼ਬਰ ਹੋਣੀ ਚਾਹੀਦੀ ਸੀ, ਕਿਉਂਕਿ ਮੈਂ ਵਾਰ ਵਾਰ ਕਹਿੰਦਾ ਅੰਕੜੇ ਤੁਹਾਨੂੰ ਕਈ ਸਟੇਟਾਂ ਦੇ ਦੱਸਦੇ ਆ ਮੈਂ,
6: ਬਿਲਕੁਲ,
7: ਕਿ ਜਿਹੜੇ ਪੂਰੇ ਇੰਡੀਆ ਚ ਸਭ ਤੋਂ ਜ਼ਿਆਦਾ ਨਸ਼ਾ ਜਿੱਥੇ ਸਿੰਥੈਟਿਕ ਡਰੱਗ ਕੰਜ਼ਿਊਮ ਹੁੰਦਾ ਹੈ। ਨਹੀਂ ਯਕੀਨ ਤੇ ਕੱਢ ਲਓ, ਆਪਦੀ ਰਿਸਰਚ ਕਰ ਲਓ, ਪਰ ਗੱਲ ਇਹ ਆ ਕਿ ਪੰਜਾਬ ਨੂੰ ਇਸ ਮਾਮਲੇ ਤੇ ਐਵੇਂ ਬਸ ਇੱਕ ਪੋਲੀਟੀਕਲੀ ਮਤਲਬ ਕਿ ਟੂਲ ਜਿਹਾ ਬਣਾ ਕੇ ਖੇਡਦੇ ਆ ਸਾਰੇ। ਦੂਜੀ ਗੱਲ ਇਹ ਆ ਕਿ ਅਸਲ ਚ ਜਿਹੜੀ ਖ਼ਬਰ ਸੀ, ਖ਼ਬਰ ਇਹ ਸੀ ਕਿ ਸਾਰਾ ਕੁਛ ਕਰ ਕਰਾ ਕੇ ਅਮਿਤ ਸ਼ਾਹ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਅਸੀਂ 117 ਦੀਆਂ 117 ਸੀਟਾਂ ਤੇ ਲੜਾਂਗੇ। ਇਹ ਵੱਡੀ ਗੱਲ ਸੀ ਕਿ ਪੰਜਾਬ ਦੀ ਧਰਤੀ ਤੇ ਆਪਦੀ ਸਭ ਤੋਂ ਵੱਡੀ ਰੈਲੀ ਨੂੰ ਇੱਕ ਸਭ ਤੋਂ ਵੱਡਾ ਖਿਡਾਰੀ ਸੰਬੋਧਨ ਕਰ ਰਿਹਾ ਹੋਵੇ ਤੇ ਇਹ ਨਾ ਕਹੇ ਕਿ ਬਈ ਅਸੀਂ 117 ਸੀਟਾਂ ਤੇ ਲੜਾਂਗੇ। ਇਹਦੇ ਕਹਿਣ ਦਾ ਮਤਲਬ ਇਹ ਹੈ ਕਿ ਨਾ ਕਹਿ ਕੇ ਅਮਿਤ ਸ਼ਾਹ ਨੇ ਬਹੁਤ ਕੁਛ ਕਿਹਾ ਕਿ ਗੁਰਪੁਰਬ ਦੇ ਨੇੜੇ ਤੇੜੇ ਸ਼ਾਇਦ ਇਹਨਾਂ ਦੇ ਅਲਾਇੰਸ ਦੇ ਹੋਣ ਦੇ ਚਾਂਸ।
6: ਅਗੇਨ 9058131320905813120। ਅੱਛਾ ਗੱਲ ਇਹ ਹੈ ਕਿ ਭਾਸ਼ਾ ਵਿਭਾਗ ਦਾ ਡਾਇਰੈਕਟਰ, ਮੈਂ ਵੈਸੇ ਗੱਲ ਕਰ ਰਿਹਾ ਸਭ ਵਿਚ ਰਹਿ ਗਈ ਸਾਡੀ, ਤੁਹਾਡੇ ਕੋਲ ਜਾਣਨਾ ਚਾਹੁੰਦਾ, ਜਸਵੰਤ ਜਫਰ ਸਾਹਿਬ ਦਾ ਨਾਮ ਹੈ ਔਰ ਭਾਸ਼ਾ ਵਿਭਾਗ ਦੀ ਪ੍ਰਬੰਧਕੀ ਸਕੱਤਰ ਹੈ ਸੋਨਾਲੀ ਗਿਰੀ। ਸੋਨਾਲੀ ਗਿਰੀ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫਰ, ਹਾਂਜੀ ਮੈਂ ਅਕਸਰ ਪੜ੍ਹਦਾ ਵੀ ਰਹੀ ਨਾ, ਉਨ੍ਹਾਂ ਦੇ ਦਰਮਿਆਨ ਖੜਕੀ ਹੈ ਕਾਰਨ ਦੱਸੋ ਨੋਟਿਸ। ਜਫਰ ਜਿਹੜਾ ਸਰਕਾਰ ਤੋਂ ਤਕਰੀਬਨ ਕਲਪਿਆ ਪਿਆ, ਐਨ ਕਲਪਿਆ, ਹਾਂਜੀ ਮੈਂ ਇੱਕ ਆਰਟੀਕਲ ਵੀ ਸੁਣਾਇਆ ਆ ਯੂਨੀਵਰਸਿਟੀ ਦੇ ਬਾਰੇ, ਸਾਡੇ ਸਰੋਤਿਆਂ ਨੇ ਬੜਾ ਵਧੀਆ ਰਿਸਪਾਂਸ ਉਹ ਤੇ ਦਿੱਤਾ ਕਿ ਅੱਛਾ ਲੱਗਾ ਉਨ੍ਹਾਂ ਨੂੰ। ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ?
7: ਗੱਲ ਇਹ ਆ ਕਿ ਜਿਵੇਂ ਆਪਦੀ ਕੀਤੀ ਕਰਾਈ ਖੂਹ ਚ ਪਾਉਣੀ ਹੋਵੇ ਉਹ ਇੱਥੇ ਆ ਜਾਵੇ, ਸਰਕਾਰ ਚ ਆ ਜਾਵੇ। ਆ ਜਫਰ ਸਾਹਿਬ ਦਾ ਵੀ ਹਾਲ ਬਲਤੇਜ ਪੰਨੂ ਵਾਲਾ ਹੀ ਹੋ ਰਿਹਾ। ਪਹਿਲਾਂ ਤੁਹਾਡੇ ਵਰਗੇ ਕਿੰਨੇ ਵਧੀਆ ਉਹਨਾਂ ਦੇ ਪਾਠਕ ਹੋਣਗੇ, ਪੜ੍ਹਦੇ ਹੋਣਗੇ, ਹੁਣ ਉਹਨਾਂ ਨੇ ਜਿਹੜੀ ਕੜੀ ਘੋਲੀ ਆ। ਦੇਖੋ ਗੱਲ ਇਹ ਆ ਕਿ ਐਵੇਂ ਇਹ ਵੀ ਇਮੋਸ਼ਨਸ ਨਾਲ ਹੀ ਪਲੇ ਕਰਦੇ ਆ।
6: ਬਿਲਕੁਲ ਬਿਲਕੁਲ ਸਹੀ ਗੱਲ।
7: ਸਿੱਧੀ ਗੱਲ ਮੈਂ ਦੱਸਾਂ, ਇੱਕ ਮਿੰਟ, ਜਿਹੜੀ ਭਰਤੀ ਹੋਈ ਆ ਤਾਂ ਬਈ ਭਰਤੀ ਘੁਟਾਲਾ ਸੋਨਾਲੀ ਗਿਰੀ ਨੇ ਕਰਤਾ। ਜਿਹੜਾ ਭਰਤੀ ਦੇ ਵਿੱਚ ਬੇਨੀਮੀਆਂ ਦਾ ਮਾਮਲਾ, 42 ਖੋਜ ਸਹਾਇਕ ਭਰਤੀ ਕਰਨੇ ਸੀਗੇ, ਠੀਕ ਹੈ ਜੀ, ਤਾਂ ਮਾਮਲਾ ਅਦਾਲਤ ਤੱਕ ਪਹੁੰਚਿਆ ਤੇ ਉਂਗਲ ਚੁੱਕੀ ਗਈ ਕਿ ਭਰਤੀ ਮੁਹਿੰਮ ਦੇ ਦੌਰਾਨ ਯੋਗਤਾ ਦੇ ਜਿਹੜੇ ਪੈਰਾਮੀਟਰ ਸੀ ਉਹਨਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ, ਰਿਜ਼ਰਵੇਸ਼ਨ ਖਤਮ ਕਰ ਦਿੱਤਾ ਗਿਆ। ਇਹ ਕਾਹਦੇ ਸਿਆਣੇ ਕਵੀ ਆ ਬਈ, ਜਿਨ੍ਹਾਂ ਤੋਂ ਸਹਾਇਕ ਜਿਹੜੇ ਉਹ ਰੱਖੇ ਨਹੀਂ ਗਏ, ਨਿਯਮ ਨਹੀਂ ਪਾਲੇ ਗਏ, ਤੇ ਫਿਰ ਐਵੇਂ ਬੇਇੱਜ਼ਤੀ ਕਰਾਉਣ ਦਾ ਕੀ ਫਾਇਦਾ?
6: ਬਿਲਕੁਲ।
7: ਹੁਣ ਸੋਨਾਲੀ ਗਿਰੀ ਆਖੇ ਉਹ ਏਦਾਂ ਨਹੀਂ ਕਰ ਸਕਦੀ, ਓਦਾਂ ਨਹੀਂ ਕਰ ਸਕਦੀ, ਮੈਂ ਮੁੱਖ ਮੰਤਰੀ ਦੇ ਤਹਿਤ ਆਉਣਾ, ਮੁੱਖ ਮੰਤਰੀ ਹੀ ਲਿਖੇ, ਬਾਈ ਤੁਸੀਂ ਸਿੱਧੇ ਜਦੋਂ ਮਾਮਲਾ ਹੀ ਅਦਾਲਤ ਦੇ ਵਿੱਚ ਚਲਾ ਗਿਆ, ਤੁਸੀਂ ਤੇ ਜਵਾਬਦੇਹ ਹੋ ਨਾ, ਭਾਵੇਂ ਮੁੱਖ ਮੰਤਰੀ ਨੂੰ, ਉਹ ਕੋਰਟ ਨੂੰ, ਉਹ ਸੋਨਾਲੀ ਗਿਰੀ ਨੂੰ, ਉਹ ਤੁਹਾਡਾ ਅਧਿਕਾਰ ਖੇਤਰ ਆ, ਅਜਿਹਾ ਵਾਪਰਿਆ ਕਿਉਂ? ਪੰਜਾਬੀ ਲਈ ਤੁਸੀਂ ਜੋ ਕੀਤਾ ਉਹ ਸਭਨਾਂ ਨੂੰ ਪਤਾ ਕਿ ਠੀਕ ਹੈ, ਇੱਕ ਦੋ ਮੌਕਿਆਂ ਤੇ ਤੁਸੀਂ ਆਵਾਜ਼ ਬੁਲੰਦ ਕੀਤੀ, ਸਾਡੇ ਵਰਗਿਆਂ ਸਪੋਰਟ ਵੀ ਕੀਤੀ ਤੁਹਾਡੀ, ਪਰ ਆ ਜਿਹੜੀ ਕੜੀ ਘੋਲੀ ਸੀ ਨਾ ਤੁਸੀਂ, ਸਾਡੇ ਵਰਗਿਆਂ ਨੂੰ ਉਦੋਂ ਪਤਾ ਲੱਗ ਗਿਆ ਸੀਗਾ ਕਿ ਕਹਾਣੀ ਕਿੱਥੇ ਜੇ ਖੜਦੀ ਆ। ਇਹ ਕੜੀ ਘੋਲੀ ਹੋਈ ਆ ਇਹ ਕਵੀ ਸਾਹਿਬ ਨੇ। ਸੋ ਗੱਲ ਇਹ ਆ ਕਿ ਹੁਣ ਉਹ ਸੋਨਾਲੀ ਗਿਰੀ ਜਿਹੜੀ ਆ ਉਹ ਹੈਗੀ ਆ ਸਰਕਾਰ ਦੀ ਬਹੁਤ ਚਹੇਤੀ ਅਫਸਰ। ਪਹਿਲਾਂ ਜਿਹੜਾ ਉਹ ਹਵਾਬਾਜੀ ਵਾਲਾ ਮਹਿਕਮਾ ਸੀਗਾ ਜਿਹਦੇ ਰਾਹੀਂ ਸਾਰੀਆਂ ਯਾਤਰਾਵਾਂ ਹੋਈਆਂ, ਮੈਂ ਦੱਸਦਾ ਸ਼ੁਰੂ ਤੋਂ, ਜਦੋਂ ਗੁਜਰਾਤ ਗਏ ਮੁੱਖ ਮੰਤਰੀ ਸਾਹਿਬ, ਸਾਡੇ ਵਰਗਿਆਂ ਨੇ ਬਿੱਲ ਕੱਢ ਲਏ ਹਵਾਈ ਯਾਤਰਾ ਦੇ। ਉਸ ਤੋਂ ਬਾਅਦ ਜਿਹੜਾ ਹਵਾਬਾਜ਼ੀ ਵਾਲਾ ਇਹ ਮਹਿਕਮਾ ਸੀ ਉਹ ਸੋਨਾਲੀ ਗਿਰੀ ਨੂੰ ਸੌਂਪਿਆ ਗਿਆ। ਅੱਜ ਤੱਕ ਸਿੰਗਲ RTI ਨਹੀਂ ਨਿਕਲੀ ਉਸ ਤੋਂ ਬਾਅਦ। ਇਸ ਬੀਬੀ ਨੂੰ ਉਹਨਾਂ ਚੀਜ਼ਾਂ ਦੇ ਇਨਾਮਾਤ ਮਿਲੇ ਨੇ। ਕੁਝ ਚਹੇਤੇ ਅਫਸਰਾਂ ਦੇ ਵਿੱਚੋਂ ਸੋਨਾਲੀ ਗਿਰੀ ਪ੍ਰਮੁੱਖ ਆ। ਤਾਂ ਫਿਰ ਇਨਡਾਇਰੈਕਟਲੀ ਕਹਿ ਲਈਏ ਕਿ ਸਰਕਾਰ ਨੇ ਇੱਕ ਤੇ ਭਾਸ਼ਾ ਵਿਭਾਗ ਖਤਮ ਕਰਨ ਦਾ ਤਹੱਈਆ ਕਰ ਲਿਆ, ਲਗਭਗ ਉਹ ਖਤਮ ਕਰਨਾ, ਤੇ ਤੁਹਾਡਾ ਮੁੱਖ ਮੰਤਰੀ ਤੁਹਾਨੂੰ ਲੈ ਕੇ ਆਇਆ ਸੀਗਾ, ਹੁਣ ਮੁੱਖ ਮੰਤਰੀ ਨੂੰ ਜਾ ਕੇ ਤੇ ਪਿੱਟੋ ਬਾਈ, ਅਜਿਹਾ ਕਿਉਂ ਕਰ ਰਿਹਾ? ਤੇ ਜਦੋਂ ਇਹਨਾਂ ਦੇ ਚਹੇਤੇ ਅਫਸਰ ਨੇ ਤੁਹਾਨੂੰ ਅੱਗੇ ਲਾ ਰੱਖਿਆ, ਤੇ ਇਹਦਾ ਮਤਲਬ ਕਿ ਤੁਸੀਂ ਸਰਕਾਰ ਦਾ ਸੰਕੇਤ ਵੇਖ ਲਓ, ਕਿ ਉਹ ਸੰਕੇਤ ਕੀ ਹੈ ਤੁਹਾਨੂੰ, ਕਿ ਆਪਦਾ ਤੁਰਦੇ ਬਣੋ ਸੰਕੇਤ, ਤੇ ਫਿਰ ਇਹੋ ਹੀ ਹੋਣ ਨਾ। ਮੰਨ ਲਓ ਮੇਰੇ ਨਾਲ ਰਹਿੰਦਾ 24 ਘੰਟੇ ਬੰਦਾ ਤੁਹਾਡੇ ਨਾਲ ਖੇਬੜ ਰਿਹਾ, ਘੂਰ ਰਿਹਾ ਅੱਖਾਂ ਕੱਢ ਰਿਹਾ, ਤੁਸੀਂ ਉਹਦਾ ਕੀ ਮਹੀਨਾ ਕੱਢੋਗੇ?
8: ਬਿਲਕੁਲ ਬਿਲਕੁਲ,
7: ਮਹੀਨਾ ਤੇ ਇਹ ਆ ਕਿ ਇਹ ਕਢਵਾ ਰਿਹਾ ਕਰ ਰਿਹਾ। ਸੋ ਇਹਨਾਂ ਨੂੰ ਸੱਚਾਈ ਦੇ ਰੂਬਰੂ ਹੋਣਾ ਚਾਹੀਦਾ ਕਿ ਕੜੀ ਤੁਹਾਡੇ ਤੋਂ ਘੋਲੀ ਗਈ, ਭਰਤੀ ਚ ਬੇਨੀਮੀ ਹੋਈ, ਉਹ ਤੋਂ ਬਾਅਦ ਇਹ ਸਾਰਾ ਸਿਸਟਮ ਤੁਹਾਡਾ ਕਿਲਰਦਾ ਗਿਆ। ਦੇਹਰਾਦੂਨ ਵਾਲਾ ਜਿਹੜਾ ਸਮਾਗਮ ਸੀ ਜਿਹਦੇ ਤੇ ਵੀ ਅੱਛਾ ਦੇਹਰਾਦੂਨ ਬਈ ਸਮਾਗਮ ਅੱਗੇ ਵੀ ਇੱਕ ਇਹਨਾਂ ਨੇ ਸਮਾਗਮ ਕਰਵਾਇਆ ਸ਼ਾਇਦ ਜੰਮੂ ਕਸ਼ਮੀਰ ਚ, ਉੱਥੇ ਉਹ ਬੀਰ ਸਿੰਘ ਨੇ ਕੜੀ ਘੋਲੀ, ਯਾਦ ਆ ਤੁਹਾਨੂੰ, ਮਾਫ਼ੀ ਮੰਗਣੀ ਪਈ। ਇਹਨਾਂ ਦਾ ਹੀ ਸੀਗਾ ਨਾ ਉਹ ਸਮਾਗਮ ਜਦੋਂ ਤਲਬ ਕਰ ਲਿਆ ਗਿਆ ਸੀ ਇਹਨਾਂ ਕਬੀਰ ਸਿੰਘ ਨੇ ਆ ਕੇ ਉਸ ਸਟੇਜ ਤੇ ਜਿੱਥੇ ਧਾਰਮਿਕ ਸਮਾਗਮ ਸੀਗਾ, ਤੇ ਉਹ ਉੱਥੇ ਆ ਕੇ ਜਿਹੜਾ ਦੂਜਾ ਕੰਮ ਸਟਾਰਟ ਕਰ ਦਿੱਤਾ, ਤੇ ਉਹ ਤੋਂ ਬਾਅਦ ਬੀਰ ਸਿੰਘ ਦਾ ਤਾਂ ਛੁਟਕਾਰਾ ਹੋ ਗਿਆ ਸੀ, ਜਸਵੰਤ ਜਫਰ ਨੂੰ ਵੀ ਮਤਲਬ ਤਲਬ ਕੀਤਾ ਗਿਆ ਸੀਗਾ। ਤਾਂ ਉਹ ਤੋਂ ਬਾਅਦ ਦੇਹਰਾਦੂਨ ਚ ਇੱਕ ਸਮਾਗਮ ਕਰਵਾਇਆ ਇਹਨਾਂ ਨੇ। ਹੁਣ ਅਗਲਿਆਂ ਨੇ ਤਾਂ ਪੁੱਛਣਾ ਹੀ ਆ ਕਿ ਜਿਹੜੀ ਪ੍ਰਬੰਧਕੀ ਸੈਕਟਰੀ ਹੈ ਉਹਨਾਂ ਨੇ ਵੇਰਵੇ ਮੰਗੇ ਆ ਕਿ 20 ਲੱਖ ਰੁਪਇਆ ਬਾਈ ਕਿੱਥੇ ਲੱਗਾ, ਕੌਣ ਕੌਣ ਆਇਆ ਸੀ? ਇਹ ਕਹਿੰਦੇ ਆ ਜੀ ਕਿ ਇਹਦੇ ਲਈ ਪਹਿਲਾਂ ਹੀ ਮਨਜ਼ੂਰੀ ਲੈ ਲਈ ਗਈ ਸੀ ਤੇ ਜ਼ਬਾਨੀ ਤੌਰ ਤੇ ਸਿੱਖਿਆ ਤੇ ਭਾਸ਼ਾ ਮੰਤਰੀ ਨੇ ਸਹਿਮਤੀ ਦੇ ਦਿੱਤੀ ਸੀ। ਜ਼ਬਾਨੀ ਚੱਲਦਾ ਹੁੰਦਾ ਕਾਗਜ਼ਾਂ ਪੱਤਰਾਂ ਦਾ ਕੰਮ
8: ਜੀ,
7: ਤੋ ਗੱਲ ਇਹ ਆ ਕਿ ਉਹ ਦੇਹਰਾਦੂਨ ਚ ਪਤਾ ਨੀ ਕਦੇ ਕਸ਼ਮੀਰ ਚ ਸਮਾਗਮ ਕਰਦੇ, ਪਤਾ ਨੀ ਕਿੰਨੀ ਕੁ ਭਾਸ਼ਾ ਸਾਡੀ ਪ੍ਰਫੁੱਲਤ ਹੋ ਰਹੀ ਹੈ। ਪਰ ਵਾਕਿਆ ਜਿਹੜੀਆਂ ਉਹ ਅੱਗੇ ਕਹਾਣੀਆਂ ਸੁਣਦੇ ਹੁੰਦੇ ਸੀ ਨਾ ਕਿ ਖਰੀਦਣੀਆਂ ਲਾਇਬ੍ਰੇਰੀ ਵਾਸਤੇ 4 ਕਿਤਾਬਾਂ ਹੁੰਦੀਆਂ ਤੇ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਾ ਕੇ ਗੋਆ ਦੇ ਵਿੱਚ,
8: ਤੇ
7: ਕਿਤਾਬਾਂ ਕਿਹੜੀਆਂ ਖਰੀਦੀਏ?
8: ਬਿਲਕੁਲ ਦੋਸਤੋ, ਸਵੇਰੇ ਸਰਦਾਰ ਜਸਵੀਰ ਸਿੰਘ ਪੱਟੀ ਸਾਹਿਬ ਨਾਲ ਜਦੋਂ ਗੱਲਬਾਤ ਚੱਲ ਰਹੀ ਸੀ ਤੇ ਉਹਦੇ ਵਿੱਚ ਮੈਂ ਪੱਟੀ ਸਾਹਿਬ ਨੂੰ ਇੰਟਰਪਟ ਕੀਤਾ ਸੀ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਦੌਰੇ ਤੇ ਆ ਕੇ ਤੇ ਗੁਰੂਆਂ ਦੀ ਗੱਲ ਕਰ ਰਹੇ ਸੀਗੇ, ਤੇ ਨਾਲ ਉਹ ਬਾਹਰਲੇ ਜਿਹੜੇ ਧਾੜਵੀ ਆਏ ਸੀ ਉਨ੍ਹਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਕਰ ਰਹੇ ਸਨ, ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕੀਤੀ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਪਰਿਵਾਰ ਦੀ ਗੱਲ ਕੀਤੀ, ਤੇ ਮੈਨੂੰ ਇੰਟਰਪਟ ਕੀਤਾ ਕਿ ਇਹ ਤੁਸੀਂ ਆ ਕੇ ਸਾਡੇ ਬੱਚਿਆਂ ਨੂੰ ਅੱਜ ਦੱਸ ਰਹੇ ਹੋ ਤੇ ਸਾਡੇ ਬੱਚਿਆਂ ਕੋਲ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਹੈ, ਇਤਿਹਾਸ ਹੈ, ਉਹ ਤੁਸੀਂ ਖੋ ਰਹੇ ਹੋ। ਬੱਚਿਆਂ ਨੂੰ ਉਨ੍ਹਾਂ ਦੇ ਬਾਰੇ ਪੜਾਇਆ ਨਹੀਂ ਜਾ ਰਿਹਾ, ਸਿੱਖੀ ਇਤਿਹਾਸ ਨਹੀਂ ਪੜਾਇਆ ਜਾ ਰਿਹਾ। ਤੇ ਮੇਰੇ ਕਵੀਰ ਦਾ ਬਾਅਦ ਚ ਫੋਨ ਆਇਆ ਸੀ ਭਾਈ ਤੁਸੀਂ ਇੰਟਰਪਟ ਕਰਕੇ ਪੱਟੀ ਸਾਹਿਬ ਦੀ ਗੱਲ ਨੂੰ ਵਿਚੋਂ ਟੋਕਿਆ ਤੇ ਆਪਣੀ ਗੱਲ ਕਹਿਣ ਲੱਗੇ, ਕੋਈ ਪ੍ਰੂਫ ਸਬੂਤ? ਮੈਂ ਕਿਹਾ ਸ਼ਾਮ ਨੂੰ ਸੁਣ ਲਈ ਵੀਰੇ, ਕਿਉਂਕਿ ਮੈਂ ਲਾਈਨਅਪ ਕੀਤਾ ਹੋਇਆ ਸੀਗਾ ਆਰਟੀਕਲ, ਇੱਕ ਨਹੀਂ ਦੋ ਤਿੰਨ ਆਰਟੀਕਲ ਹੋਰ ਵੀ ਲਾਈਨਅਪ ਕੀਤੀ ਹੋਈ ਸੀ। ਪੜ੍ਹਦੇ ਆ, ਫੂਕਾਂ ਮਾਰ ਕੇ ਸ਼ੋਅ ਨਹੀਂ ਕਰਦਾ ਮੈਂ ਇੱਥੇ ਲਿਆ ਕੇ ਕਿਸੇ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਨਹੀਂ ਕਰਦਾ ਕਿ ਤੁਸੀਂ ਮੈਨੂੰ ਵਾਇਰਲ ਕਰ ਲਓ ਤੇ ਮੇਰੇ ਸਬਸਕ੍ਰਾਈਬਰ ਵੱਧ ਜਾਣ। ਨੋ, ਇਹੋ ਜਿਹੀ ਕਮਾਈ ਨਾਲੋਂ ਬੰਦ ਕਰਨਾ ਚੰਗਾ। ਚਲੋ ਹੁਣ ਤਾਂ ਬੰਦ ਕੀ ਹੋਣਾ, ਤਾਂ ਚਾਬੀਆਂ ਸਾਡੇ ਕੋਲ। ਕੇਂਦਰ ਸਰਕਾਰ ਦੀ ਸਿੱਖਿਆ ਨੀਤੀ, ਮਿੰਟੂ ਜੀ ਨੇ ਵੀ ਗੱਲ ਕਰ ਦਿੱਤੀ ਵਿੱਚ, ਅੱਜ ਸਾਰਾ ਦਿਨ ਪੂਰੇ ਵਿਸ਼ਵ ਦੇ ਵਿੱਚ ਚਰਚਾ ਚੱਲ ਰਹੀ ਹੈ। ਮੈਂ ਉਸ ਵੀਰ ਨੂੰ ਕਹਾਂਗਾ ਜੇ ਆਰਟੀਕਲ ਨਹੀਂ ਸੁਣਿਆ, ਜੇ ਤੁਸੀਂ ਸੁਣਿਆ ਤਾਂ ਪ੍ਰੋਗਰਾਮ ਰਿਪੀਟ ਹੋ ਜਾਣਾ, ਸੁਣ ਲਿਓ, ਕਿਉਂਕਿ ਇਹ ਤੁਸੀਂ ਨਾ ਆਉਣ ਵਾਲੇ ਫਿਊਚਰ ਦੀਆਂ ਜਿਹੜੀਆਂ ਗੱਲਾਂ ਨੇ ਨਾ, ਇੱਕ ਬਸ ਅੱਜ ਕੱਲ੍ਹ ਸੋਸ਼ਲ ਨੈਟਵਰਕ ਮੀਡੀਆ ਵਾ, ਇੱਕ ਮਾਰੀ ਉਂਗਲ ਜੀ ਤੇ ਦੂਜੀ ਰੀਲ ਆ ਗਈ, ਤੀਜੀ ਰੀਲ ਆ ਗਈ, ਚੌਥੀ ਰੀਲ ਆ ਗਈ, ਤੇ ਜਿਹੜੀ ਤੁਹਾਨੂੰ ਅੱਖਾਂ ਨੂੰ ਚੰਗੀ ਲੱਗੀ ਉਹ ਦੇਖ ਲਈ, ਜਾਂ ਜਿਹੜੀ ਕੰਨਾਂ ਨੂੰ ਚੰਗੀ ਲੱਗੀ ਉਹ ਸੁਣ ਲਈ। ਪੜਿਆ ਕਰੋ, ਸੁਣਿਆ ਕਰੋ, ਵਿਚਾਰਿਆ ਕਰੋ, ਫਿਰ ਕਾਲ ਕਰਿਆ ਕਰੋ, ਐਵੇਂ ਹਵਾ ਚ ਤੀਰ ਨਾ ਮਾਰਿਆ ਕਰੋ। ਮਿੰਟੂ ਜੀ ਨੇ ਵੀ ਉਹ ਗੱਲ ਕੀਤੀ ਹੈ ਜਿਹੜੀ ਤੁਸੀਂ ਪੁਆਇੰਟ ਨੋਟ ਕੀਤਾ, ਮੈਂ ਦੁਬਾਰਾ ਇੰਟਰਪਟ ਕੀਤਾ। ਸਰਕਾਰ, ਕੇਂਦਰ ਸਰਕਾਰ, ਅੱਗੇ ਕੇਂਦਰ ਕਿਹੜੀ ਹੈ? ਭਾਰਤ ਸਰਕਾਰ। ਭਾਰਤ ਦੀ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਹੈ ਜਿਹਦੇ ਸਿੰਘ ਫਸੇ ਹੋਏ ਨੇ, ਉਹਦੇ ਵਿੱਚ ਤੁਹਾਡਾ ਜਿਹੜਾ ਇਤਿਹਾਸ ਹੀ ਗਾਇਬ ਕੀਤਾ ਜਾ ਰਿਹਾ, ਤੇ ਤੁਹਾਨੂੰ ਕੋਈ ਬਾਹਰੋਂ ਆ ਕੇ ਦੱਸੂਗਾ ਕਿ ਤੁਹਾਡੇ ਗੁਰੂ ਸਾਹਿਬ ਇਸ ਤਰ੍ਹਾਂ ਦੇ ਸੀ, ਤੁਹਾਡੇ ਯੋਧੇ ਇਸ ਤਰ੍ਹਾਂ ਦੇ ਸੀ, ਤੁਹਾਡੇ ਬਹਾਦਰ ਇਸ ਤਰ੍ਹਾਂ ਦੇ ਸੀ, ਤੁਹਾਡੇ ਬੱਚੇ ਤੁਹਾਨੂੰ ਸਵਾਲ ਪੁੱਛਣਗੇ। ਅੱਛਾ, ਉਹ ਪਰੀਆਂ ਦੀਆਂ ਕਹਾਣੀਆਂ ਤਾਂ ਸੁਣੀਆਂ ਸੀਗੀਆਂ, ਆ ਸਿੱਖਾਂ ਦੀਆਂ ਕਹਾਣੀਆਂ ਵੀ ਸੁਣਨ ਲੱਗ ਪਏ ਹੋ ਤੁਸੀਂ? ਇਹ ਕਹਾਣੀਆਂ ਬਣ ਜਾਣੀ, ਜਿਵੇਂ ਤੁਸੀਂ ਮਤਲਬ ਕੀ ਹੈ, ਸਪਾਈਡਰਮੈਨ ਤਾਂ ਦੇਖਿਆ ਨੀ ਕਿਸੇ ਨੇ, ਸਪਾਈਡਰਮੈਨ ਦੀਆਂ ਮਤਲਬ ਤਸਵੀਰਾਂ ਆਪਾਂ ਦੇਖਦੇ ਹਾਂ। 9058131320 ਕਲਪਿਆ ਪਿਆ ਸਰਕਾਰ ਤੋਂ ਜਫਰ, ਪਰ ਆਪਣੇ ਮਿੰਟੂ ਜੀ ਤਹਿ ਲਾ ਦਿੱਤੀ ਹੈ ਕਿ ਬਈ ਜ਼ਿਕਰ ਕੀਤਾ ਤੁਸੀਂ ਪੰਨੂ ਸਾਹਿਬ, ਵਿਸ਼ਵਾਸ ਕਰਦੇ ਸੀ ਲੋਕ ਉਹਨਾਂ ਤੇ, ਪੂਰਾ ਕਰਦੇ, ਅਜੇ ਵੀ ਕਰਦੇ ਹੋਣਗੇ ਕਈ, ਬਈ ਉਹ ਉਹਨਾਂ ਸਵਾਲਾਂ ਦੇ ਜਵਾਬ ਮੰਗਦੇ ਹੁੰਦੇ ਸੀ ਜਿਹੜੇ ਸਰਕਾਰ ਤੋਂ ਅਸੀਂ ਅੱਜ ਮੰਗ ਰਹੇ ਹਾਂ। ਖੈਰ, 9058131320 ਅੱਜ ਉਹ ਸਰਕਾਰ ਦੇ ਵਿੱਚ ਨੇ, ਉਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਸ਼ਾਇਦ ਉਹ ਅਸਮਰੱਥ ਨੇ, ਸ਼ਾਇਦ ਉਹ ਸਵਾਲ ਕਰਨ ਵੀ ਲੱਗ ਪਏ ਨੇ ਬੁਰਦੀ ਧਿਰ ਨੂੰ। ਹਾਂਜੀ
2: ਜੀ, ਮਿੰਟੂ ਜੀ, ਇੱਕ ਹੋਰ ਟੈਂਡਰਾਂ ਦੀ ਜਿਹੜੀ ਖੇਡ ਹੈਗੀ ਹੈ ਸਾਹਮਣੇ ਆਈ ਹੈ, ਤੁਸੀਂ ਕੀ ਕਹਿਣਾ
8: ਚਾਹੋਗੇ? ਹਾਂ,
7: ਸਭ ਤੋਂ ਵੱਡੀ ਖੇਡ ਹੀ ਟੈਂਡਰਾਂ ਦੀ ਆ। ਜਿੱਦਣ ਇਹ ਅੰਦਰ ਹੋਣਗੇ 10-20 ਜਾਣੇ, ਜੇ ਇਹਨਾਂ ਨੂੰ ਆਉਣ ਵਾਲੀ ਸਰਕਾਰ ਨੇ ਨਾ ਬਖਸ਼ਿਆ, 10-20 ਨਹੀਂ 20-30 ਇਹ ਜਾਣਗੇ, ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡੇ ਮੁਕੱਦਮੇ ਟੈਂਡਰਾਂ ਦੇ ਹੋਣਗੇ। ਕਿਉਂਕਿ ਦੇਖੋ, ਕੁਝ ਚੀਜ਼ਾਂ ਤੇ ਹੁਣ ਇਹਨਾਂ ਦੀ ਸਰਕਾਰ ਚੋਂ ਹੀ ਬਾਹਰ ਆ ਰਹੀਆਂ ਨੇ ਨਾ।
8: ਬਿਲਕੁਲ,
7: ਜਿਹੜਾ ਇਹ ਪਾਵਰਕੌਮ ਦਾ ਟੈਂਡਰ ਵਾਲਾ ਰੌਲਾ ਹੈ, ਉਹ ਕੱਲ ਵੀ ਪਿਆ, ਪਰਸੋਂ ਵੀ ਪਿਆ ਇੱਕ ਡਾਕੂਮੈਂਟ, ਮੈਂ ਵੀ ਜਨਤਕ ਕੀਤਾ ਕਿੱਥੇ ਪੀਡੀਐਸ ਆ, ਜਿਹੜੀ ਪੀਡੀਸੀ ਹੈ ਪੰਜਾਬ ਡਿਵੈਲਪਮੈਂਟ ਕਮਿਸ਼ਨ, ਜਿਹਦੇ ਵਿੱਚ ਮਤਲਬ ਕਿ ਇਹਨਾਂ ਨੇ ਇੱਕ ਤੇ ਗੈਰ ਸੰਵਿਧਾਨਕ ਤਰੀਕੇ ਨਾਲ ਉਸ ਬਾਡੀ ਨੂੰ ਬਣਾਇਆ, ਉਹਦੀ ਬਣਤਰ ਹੋਂਦ ਚ ਲਿਆਂਦੀ, ਫਿਰ ਉਸ ਤੋਂ ਬਾਅਦ ਬਾਹਰੋਂ ਲਿਆ ਕਿ ਕੋਈ ਸੀਮਾ ਕੋਈ ਰੀਮਾ ਪਤਾ ਨੀ ਕਿਆ ਕਿਆ ਨਾਮ ਹੈ, ਕਿ ਉਹਨਾਂ ਨੂੰ ਕਿਸੇ ਨੂੰ 3 ਲੱਖ, ਕਿਸੇ ਨੂੰ 2 ਲੱਖ, ਕਿਸੇ ਨੂੰ 1.5 ਲੱਖ, ਤੇ ਕਮਾਲ ਦੀ ਗੱਲ ਹੈ ਕਿ ਉਹਨਾਂ ਦੇ ਇੰਤਜ਼ਾਮ ਵਾਸਤੇ ਟਰੈਵਲ ਏਜੰਸੀ ਇੱਕ ਬਣਾ ਦਿੱਤੀ ਗਈ, ਉਹਨੂੰ ਠੇਕਾ ਦਿੱਤਾ ਗਿਆ ਕਿ ਕਿੱਥੇ ਇਹਨਾਂ ਨੇ ਠਹਿਰਨਾ ਵਾ, ਕਿਹੜੀ ਇਹਨਾਂ ਨੇ ਯਾਤਰਾ ਕਰਨੀ ਆ, ਸਾਰੇ ਪ੍ਰਬੰਧ ਦੇਖਣ ਲਈ। ਔਰ ਜਿਹੜੀ ਫਰਮ ਦੇ ਕੋਲ ਉਹ ਗਿਆ ਟੈਂਡਰ, ਕੱਲ ਜਿਹੜੀ ਸੁਖਪਾਲ ਖਹਿਰਾ ਨੇ ਲਿਸਟ ਜਾਰੀ ਕੀਤੀ ਆ ਕਿ ਬਾਂਸਲ ਐਸ ਕੋਠੀ ਚ ਰਹਿ ਰਿਹਾ, ਉਹ ਫਰਮ ਵੀ ਉਹਦੀ ਆ, ਤੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਚ ਵੀ ਉਹ ਬੰਦਾ, ਕੋਠੀ ਚ ਵੀ ਉਹ ਬੰਦਾ, ਫਰਮ ਵੀ ਉਹ ਲੈ ਰਿਹਾ। ਹੁਣ ਤੁਸੀਂ ਨਾ ਸਮਝੋ ਤੇ ਮੈਂ ਕੀ ਸਮਝਾ ਸਕਦਾ।
8: ਬਿਲਕੁਲ ਬਿਲਕੁਲ।
7: ਤੋਂ ਗੱਲ ਇਹ ਆ, ਇਹ ਪਾਵਰਕੌਮ ਦੇ 75 ਕਰੋੜ ਦੇ ਟੈਂਡਰ ਸੀਗੇ, ਜਿਨ੍ਹਾਂ ਦੇ ਵਿੱਚ ਸਿੱਧਾ ਹੀ, ਕਿਉਂਕਿ ਇਹਨਾਂ ਨੇ ਉਪਕਰਨ ਖਰੀਦਣੇ ਸੀਗੇ, ਟੈਂਡਰ ਲਾਇਆ 11 ਸਬ ਸਟੇਸ਼ਨਾਂ ਦੇ ਲਈ, ਕੇਵੀ ਵੈਕਿਊਮ ਸਰਕਟ ਬ੍ਰੇਕਰਾਂ ਦੇ 900 ਯੂਨਿਟ ਖਰੀਦੇ ਜਾਣੇ ਸੀ। ਤਕਨੀਕੀ ਸ਼ਰਤਾਂ ਸਪੈਸੀਫਿਕੇਸ਼ਨਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਜਦੋਂ ਇਹ ਬਦਲ ਦਿੱਤੀਆਂ ਗਈਆਂ ਨੇ ਮੌਕੇ ਤੇ, ਤੇ ਕੇਂਦਰ ਸਰਕਾਰ ਦੇ ਅਦਾਰੇ ਤੋਂ ਇਲਾਵਾ ਸਿਰਫ ਇੱਕ ਪ੍ਰਾਈਵੇਟ ਕੰਪਨੀ ਰਹਿ ਗਈ। ਤਾਂ ਇਸ ਤਬਦੀਲ, ਜੋ ਸਪੈਸੀਫਿਕੇਸ਼ਨ ਹੁੰਦੀ ਹੈ, ਇਸ ਤਬਦੀਲ ਹੋਈ ਦੇ ਕਾਰਨ ਨਾ ਸਿਰਫ ਮੁਕਾਬਲਾ ਘਟਿਆ, ਸਗੋਂ ਖਰੀਦ ਦੀ ਲਾਗਤ ਵਿੱਚ ਵੀ ਵਾਧਾ ਹੋ ਗਿਆ। ਮਤਲਬ ਕੀ ਸਮਝੇ ਤੁਸੀਂ ਕਿ ਸਪੈਸੀਫਿਕੇਸ਼ਨਾਂ ਦੇ ਵਿੱਚ ਜਦੋਂ ਇਹਨਾਂ ਨੇ ਚੇਂਜ ਕੀਤਾ ਕਿ ਜਿਹੜੇ ਮੁਕਾਬਲੇਬਾਜ਼ ਸੀ ਉਹਨਾਂ ਟੈਂਡਰਾਂ ਦੇ, ਉਹ ਬਾਹਰ ਹੋ ਗਏ, ਇੱਕ ਸੈਂਟਰ ਦਾ ਰਹਿ ਗਿਆ, ਇੱਕ ਪ੍ਰਾਈਵੇਟ ਪਲੇਅਰ ਰਹਿ ਗਿਆ, ਸੈਂਟਰ ਵਾਲਾ ਪਿੱਛੇ ਹਟ ਗਿਆ। ਤਾਂ ਪ੍ਰਾਈਵੇਟ ਵਾਲਿਆਂ ਨੂੰ ਮਤਲਬ ਦੋ ਸ਼ਰਤਾਂ ਇਹਨਾਂ ਨੇ ਹਟਾ ਕੇ ਰਸਤਾ ਖੋਲ ਦਿੱਤਾ। ਤੇ ਕਮਾਲ ਦੀ ਗੱਲ ਆ ਕਿ ਇੱਕ ਸੀਨੀਅਰ ਡਾਇਰੈਕਟਰ ਬਣੀ ਹੋਏ ਇਤਰਾਜ਼ ਜਿਹੜਾ ਸੀਗਾ ਉਹ ਜਿਤਾਇਆ ਗਿਆ, ਤਾਂ ਫਿਰ ਇਹ ਜਿਹੜੀ ਜ਼ਿੰਮੇਵਾਰੀ ਸੀ ਉਹ ਕਿਸੇ ਹੋਰ ਅਧਿਕਾਰੀ ਨੂੰ ਦੇ ਦਿੱਤੀ ਗਈ। ਨਵੇਂ ਟੈਂਡਰ ਦੇ ਵਿੱਚ 4 ਕੰਪਨੀਆਂ ਨੇ ਸ਼ਮੂਲੀਅਤ ਕੀਤੀ, ਪਰ ਸ਼ਰਤਾਂ ਬਦਲਣ ਦੇ ਮਗਰੋਂ 2 ਯੋਗ ਕਰਾਰ ਹੋ ਗਈਆਂ। ਹੁਣ ਸਿਰਫ 2 ਨੇ, ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਿਡ ਤੇ ਮੈਸਰਜ ਸਟੈਲਮੈਕ, ਇਹ ਮੁਕਾਬਲੇ ਚ ਬਚੀਆਂ। ਮੈਸਰਜ ਸਟੈਲਮੈਕ ਪਾਵਰਕੌਮ ਦੀ ਪੁਰਾਣੀ ਸਪਲਾਇਰ ਕੰਪਨੀ ਹੈ। ਪਾਵਰਕੌਮ ਦੇ ਨਵੇਂ ਟੈਂਡਰ ਦੀਆਂ ਦਰਾਂ ਟਰਾਂਸਕੋ ਵੱਲੋਂ ਹਾਲ ਦੇ ਵਿੱਚ ਜਾਰੀ ਕੀਤੇ ਗਏ ਅਜਿਹੀ ਟੈਂਡਰਾਂ ਦੀਆਂ ਦਰਾਂ ਨਾਲੋਂ 12% ਵੱਧ ਨੇ। ਯਾਨੀ ਜਿਹੜੀ ਉਹ ਮੈਸਰਜ ਸਟੈਲਮੈਕ ਹੈ ਉਹਨੇ 12% ਵੱਧ ਨਾਲੋਂ ਟੈਂਡਰ ਹੁਣ ਭਰਿਆ। ਤਾਂ ਤੁਸੀਂ ਸੋਚ ਕੇ ਦੇਖੋ ਕਿ ਇੱਕ ਇਤਰਾਜ਼ ਜਤਾ ਰਿਹਾ, ਉਹਨੂੰ ਪਾਸੇ ਕੀਤਾ ਜਾ ਰਿਹਾ। ਤਾਂ ਚੇਅਰਮੈਨ ਨੇ ਹੁਣ ਵੈਸੇ ਕਹਿੰਦੇ ਕਿ ਬੋਰਡ ਮੀਟਿੰਗ ਚ ਵਿਚਾਰਨ ਦਾ ਭਰੋਸਾ ਦਿੱਤਾ। ਤੂੰ ਆਹ ਗੇਮ ਚੱਲ ਰਹੀ ਹੈ ਜੀ ਅੰਦਰ ਖਾਤੇ
8: ਜੀ, ਬਹੁਤ ਕੁਝ। 9058131320 ਬਾਜਵਾ ਸਾਹਿਬ, ਜੇ ਬੀਬੀ ਗਾਲਾਂ ਨਾ ਕੱਢਦੀ ਤੇ ਸ਼ਾਇਦ ਕੋਈ ਇੰਨਾ ਰੌਲਾ ਰੱਪਾ ਨਾ ਪੈਂਦਾ। ਹੋ ਸਕਦਾ ਕਈਆਂ ਸੂਬਿਆਂ ਦੇ ਵਿਚ, ਮਤਲਬ ਯੂਪੀ ਦੇ ਵਿਚ, ਬਿਹਾਰ ਦੇ ਵਿਚ ਬੀਬੀਆਂ ਗਾਲਾਂ ਕੱਢਦੀਆਂ ਨੇ। ਸਾਡੇ ਪੰਜਾਬ ਦੇ ਵਿਚ ਵੀ ਜਦੋਂ ਪਿੰਡਾਂ ਦੇ ਵਿਚ ਲੜਾਈ ਹੁੰਦੀ ਹੈ ਤੇ ਬੀਬੀਆਂ ਮਿਹਣੋ ਮਿਹਣੇ ਤੇ ਹੁੰਦੀਆਂ ਨੇ, ਪਰ ਇਹ ਬੀਬੀ ਆਨਲਾਈਨ ਆ ਕੇ ਜਿਵੇਂ ਸਾਲਾ ਸਾਲਾ ਲਫ਼ਜ਼ ਨੇ ਵਰਤਿਆ, ਮੈਂ ਤੇਰੀ ਬੇਟੀ ਕੇ ਬਰਾਬਰ ਕੀ ਹੂੰ, ਸਾਰੇ ਯੇ ਦੇਖ ਸਾਲੇ, ਵੋ ਦੇਖ ਸਾਲੇ, ਦੇ ਦੇਖ, ਇਹਦੀ ਭਾਸ਼ਾ ਤੋਂ ਹੀ ਪਤਾ ਲੱਗ ਗਿਆ ਸੀ ਕਿ ਕਿੰਨੀ ਕੁ ਮਤਲਬ ਗਿਆਨਵਾਨ। 24 ਸਾਲ ਦੀ ਲੜਕੀ ਹੈ, 25 ਸਾਲ ਦੀ ਕਹਿ ਰਹੇ, ਪਰ ਅਹੁਦੇ ਬੜੇ ਵੱਡੇ ਆ। 25 ਸਾਲ ਦੇ ਵਿਚ ਬੰਦਾ ਇੰਨੀ ਤਰੱਕੀ ਕਰ ਲਏ, ਹਾਂਜੀ, ਮੇਰੇ ਖਿਆਲ ਚ ਕਿਸੇ ਮੁੰਡੇ ਨੇ ਤਾਂ ਘੱਟ ਹੀ ਕੀਤੀ ਹੋਣੀ ਆ, ਇਹਨੇ ਇੰਨੀ ਤਰੱਕੀ ਕਰ ਲਈ ਆ ਵੀ ਛੱਡ ਹੀ ਖੇੜਾ ਦੇ। ਹੁਣ ਬਾਜਵਾ ਸਾਹਿਬ ਦਾ ਇੱਕ ਬਿਆਨ ਹੋਰ ਆਇਆ, ਉਹਨੇ ਕਈ ਕੁਝ ਪਰਤਾਂ ਖੋਲੀਆਂ ਨੇ, ਨਵੇਂ ਕਿਆਫੇ ਲੱਗਣੇ ਸ਼ੁਰੂ ਹੋ ਗਏ ਨੇ।
7: ਜਿਹੜਾ ਬਾਜਵੇ ਦਾ ਬਿਆਨ ਆ ਉਹ ਇਸ ਲੜਕੀ ਦੇ ਬਾਬਤ ਨਹੀਂ ਹੈ, ਉਹ ਤੇ ਕੱਲ ਸ਼ਾਮੀ ਰਾਜਾ ਵੜਿੰਗ ਬਾਰੇ ਆ, ਕਿਉਂਕਿ ਉਹਨਾਂ ਨੇ ਕਿਹਾ ਕਿ ਦੇਖੋ ਪ੍ਰਧਾਨ ਤੇ ਮੌਸਮ ਕਦੋਂ ਬਦਲ ਜਾਣ ਕੋਈ ਕੁਝ ਨਹੀਂ ਕਹਿ ਸਕਦਾ। ਇਹ ਜਿਹੜਾ ਬਾਜਵਾ ਦਾ ਬਿਆਨ ਹੈ, ਉਸ ਬਿਆਨ ਤੋਂ ਬਾਅਦ ਇੱਕ ਵੱਡੀ ਖਬਰ ਆ ਰਹੀ ਹੈ। ਮੈਂ ਹੁਣ ਰਾਜਾ ਵੜਿੰਗ ਦੀ ਟੀਮ ਨੂੰ ਮੈਸੇਜ ਵੀ ਕੀਤਾ ਹੈ ਕਿ ਰਾਜਾ ਵੜਿੰਗ ਨੇ ਰਾਤ ਅਸਤੀਫਾ ਦੇ ਦਿੱਤਾ ਹੈ, ਅਸਤੀਫਾ ਪਹੁੰਚ ਗਿਆ। ਇਹ ਵੱਡੀ ਖਬਰ ਹੈ, ਬ੍ਰੇਕਿੰਗ ਖਬਰ ਹੈ ਇਸ ਵੇਲੇ ਦੀ, ਕਿਉਂਕਿ NDTV, ਇੰਡੀਆ ਟੁਡੇ ਸਾਰਿਆਂ ਨੇ ਖਬਰ ਪਾ ਰੱਖੀ ਹੈ ਕਿ ਪੰਜਾਬ ਕਾਂਗਰਸ ਅਧਿਆਕਸ਼ ਰਾਜਾ ਵੜਿੰਗ ਨੇ ਦੀ ਅਸਤੀਫਾ, NDTV ਨੇ ਵੀ ਪਾਈ ਹੋਈ ਹੈ। ਸੋ ਲਿਹਾਜ਼ਾ ਅਸੀਂ ਕੋਈ ਕਨਫਰਮੇਸ਼ਨ ਤੇ ਨਹੀਂ ਕਰ ਸਕਦੇ। ਮੈਂ ਮੈਸੇਜ ਪਾਇਆ ਕਿਉਂਕਿ ਅਰਲੀ ਇਸ ਵੇਲੇ 6:30 ਦਾ ਟਾਈਮ ਆ। ਤੋ ਬਹਰਹਾਲ ਜੋ ਬਾਜਵਾ ਨੇ ਕੱਲ ਸਟੇਟਮੈਂਟ ਦਿੱਤੀ, ਮੈਨੂੰ ਲੱਗਦਾ ਕਿ ਅੱਜ ਤੜਕ ਨੂੰ ਹੀ, ਅੱਜ ਸਵੇਰ ਨੂੰ ਹੀ ਉਹ ਸੱਚ ਹੋ ਗਏ ਕਿ ਬਈ ਮੌਸਮ ਕਦੋਂ ਬਦਲ ਜਾਵੇ, ਪ੍ਰਧਾਨ ਕਦੋਂ ਬਦਲ ਜਾਵੇ, ਕੋਈ ਕੁਝ ਨਹੀਂ ਕਹਿ ਸਕਦਾ। ਔਰ ਦੋ ਸਟੇਟਮੈਂਟਾਂ ਜਿਹੜੀਆਂ ਕੱਲ ਵਿਜੇਂਦਰ ਸਿੰਗਲਾ ਨੇ ਨੈਸ਼ਨਲ ਪੋਲਿਟਿਕਸ ਦੇ ਨਾਲ ਜੁੜੀਆਂ ਦਿੱਤੀਆਂ ਸੀ, ਤਾਂ ਮੈਨੂੰ ਲੱਗਦਾ ਕਿ ਜੇ ਰਾਜਾ ਵੜਿੰਗ ਦਾ ਅਸਤੀਫਾ ਆ ਗਿਆ, ਪਹੁੰਚ ਗਿਆ, ਰਾਜਾ ਵੜਿੰਗ ਦਾ ਅਸਤੀਫਾ ਕਨਫਰਮ ਹੋ ਜਾਂਦਾ, ਤਾਂ ਫਿਰ ਵਿਜੇਇੰਦਰ ਸਿੰਗਲਾ ਨੇ ਜਿਹੜੇ ਕੱਲ ਦੋ ਟਵੀਟ ਕੀਤੇ ਨੈਸ਼ਨਲ ਮੁੱਦੇ ਨੂੰ ਲੈ ਕੇ, ਡੈਮੋਕ੍ਰੇਸੀ ਦੇ ਮੁੱਦੇ ਨੂੰ ਲੈ ਕੇ, ਆਈ ਥਿੰਕ ਵਿਜੇਇੰਦਰ ਸਿੰਗਲਾ ਤੇ ਗੁਣਾ ਪੈ ਸਕਦਾ ਹੈ। ਕਿਆਫਾ ਕਿਉਂਕਿ ਜਿਹੜੇ ਕਿਆਫਿਆਂ ਦਾ ਬਾਜ਼ਾਰ ਰਾਜਨੀਤੀ ਦੇ ਵਿੱਚੋਂ ਕੱਢ ਦਈਏ ਤਾਂ ਰਾਜਨੀਤੀ ਬਿਲਕੁਲ ਫਿੱਕੀ ਹੋ ਜਾਏਗੀ। ਤਾਂ ਇਹਦਾ ਮਤਲਬ ਇਹ ਹੈ ਕਿ ਜੇ ਕਨਫਰਮੇਸ਼ਨ ਹੁੰਦੀ ਹੈ ਰਾਜਾ ਵੜਿੰਗ ਦੀ, ਜੇ ਤੁਹਾਡੇ ਨਾਲ ਮੈਂ 2-4 ਮਿੰਟ ਅਜੇ ਹੈਗਾ, ਕਨਫਰਮ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਦੂੰਗਾ। ਤਾਂ ਬਹਰਹਾਲ ਵੱਡੀ ਖ਼ਬਰ ਇਹੋ ਹੀ ਆ ਕਿ ਜੋ ਰਾਜਾ ਵੜਿੰਗ ਬਾਰੇ ਤਕਰੀਬਨ ਸੰਕੇਤਕ ਭਾਸ਼ਾ ਵਰਤ ਕੇ ਬਾਜਵਾ ਨੇ ਸਥਿਤੀ ਸਾਫ਼ ਕੀਤੀ ਕਿ ਮੌਸਮ ਤੇ ਪ੍ਰਧਾਨ ਕੀ ਪਤਾ ਬਈ ਕਦੋਂ ਬਦਲ ਜਾਵੇ, ਤਾਂ ਲਗਭਗ ਦਿਨ ਚੜ੍ਹਦੇ ਨੂੰ, ਉਹ ਜਿਵੇਂ ਗਾਣਾ ਸੀ ਨਾ, ਦਿਨ ਚੜ੍ਹਦੇ ਨੂੰ ਆਉਣੀ ਹੈ ਬਰਾਤ ਵੇ।
6: ਵੜਿੰਗ ਦਾ ਬਿਆਨ ਨਾਲੇ ਵੀ ਹੈਗਾ ਕਿ ਮੈਂ ਤੇ ਆਫਰ ਹੀ ਕੀਤੀ ਹੈ, ਮੈਂ ਦਿੱਤਾ ਨੀ। ਖੈਰ ਮੈਂ ਬਾਜਵਾ ਸਾਹਿਬ ਦੀ ਥਾਂ ਤੇ ਖਹਿਰਾ ਸਾਹਿਬ ਵਰਤਣਾ ਸੀ ਪਹਿਲਾਂ, ਕਿ ਇੰਨਾ ਰੌਲਾ ਨਹੀਂ ਪੈਂਦਾ, ਪਰ ਹੁਣ ਬਾਜਵਾ ਸਾਹਿਬ ਦੇ ਬਿਆਨ ਤੇ ਨਵੇਂ ਕਿਆਫੇ, ਇਹ ਮਤਲਬ ਮਿਕਸ ਹੋ ਗਿਆ। ਆਮ ਸੋਰੀ ਔਨ ਏਅਰ, ਮੈਂ ਮਾਫ਼ੀ ਚਾਹੁੰਦਾ ਜੀ ਸਾਡੇ ਦਰਸ਼ਕਾਂ ਸਰੋਤਿਆਂ ਤੋਂ, ਕਿਸੇ ਵੇਲੇ ਹੋ ਜਾਂਦਾ। ਅਗਲਾ ਕੁਸ਼ਚਨ ਹੈ, ਲਾਸਟ ਕੁਸ਼ਚਨ ਹੈ, ਸਾਡੇ ਕੋਲ 2 ਮਿੰਟ ਨੇ। ਹਾਂਜੀ
2: ਜੀ, ਮਿੰਟੂ ਜੀ, ਸੁਨੀਲ ਜਾਖੜ ਦਾ ਕਿ ਦਿੱਲੀ ਵਾਲੇ ਪਲੇਟਾਂ ਜਿਹੜੇ ਹੈਗੇ ਨੇ ਉਹਨਾਂ ਨੂੰ ਲੱਗੇ ਨੇ, ਕੀ ਕਹਿਣਾ ਚਾਹੋਗੇ?
6: ਦਿੱਲੀ ਵਾਲੇ ਪਲੇਟਾਂ ਲਾਉਣ ਲੱਗੇ ਨੇ,
7: ਇਹ ਮਾਮਲਾ ਹੈ ਕਿ ਪਲੇਟਾਂ ਮਤਲਬ ਕਿ ਨੇਮ ਪਲੇਟ, ਪਲੇਟਾਂ ਲਾਉਣ ਲੱਗੇ ਮਤਲਬ ਕਿ ਆਪਦੀਆਂ ਨੇਮ ਪਲੇਟਾਂ ਜਿਹੜੀਆਂ ਉਹ ਬਦਲਣ ਲੱਗੇ ਆ। ਦੇਖੋ, ਸੁਨੀਲ ਜਾਖੜ ਨੇ ਪਿਛਲੇ ਦਿਨ ਹੀ ਸਰਕਟ ਹਾਊਸ ਵਾਸਤੇ ਬੁਕਿੰਗ ਕਰਵਾਈ ਸੀ, ਜਦੋਂ ਬੁਕਿੰਗ ਕਰਵਾ ਕੇ ਉਹ ਗਏ ਤਾਂ ਉਹਨਾਂ ਨੂੰ ਅੱਗੇ ਨਹੀਂ ਸੀ ਜਾਣ ਦਿੱਤਾ ਗਿਆ, ਫਿਰ ਉਹ ਧਰਨੇ ਤੇ ਵੀ ਬੈਠ ਗਏ ਕਿਉਂਕਿ ਉਧਰ ਹੀ ਮੰਤਰੀਆਂ ਦੀਆਂ ਕੋਠੀਆਂ ਨੇ। ਤਾਂ ਉਹਨਾਂ ਦਾ ਉੱਥੇ ਕਹਿਣਾ ਇਹ ਸੀਗਾ ਕਿ ਦਰਅਸਲ ਇਹ ਜਿਹੜੀਆਂ ਕੋਠੀਆਂ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਰਹਿਣ ਵਾਲੀਆਂ ਸ਼ਖਸੀਅਤਾਂ ਉਹ ਬੇਸ਼ੱਕ ਨਾ ਬਦਲੀਆਂ ਹੋਣ, ਪਰ ਬਾਹਰ ਹੁਣ ਕੋਠੀਆਂ ਦੇ ਨੇਮ ਪਲੇਟਾਂ ਜਿਹੜੀਆਂ ਉਹ ਲਾਉਣੀਆਂ ਸਟਾਰਟ ਕਰ ਦਿੱਤੀਆਂ। ਤਾਂ ਇਹ ਰੱਫੜ ਜਿਹੜਾ ਉਹ ਇਹਨਾਂ ਦਾ ਖੜਾ ਨਹੀਂ ਛੱਡ ਰਿਹਾ, ਇਹ ਤੇ ਇੰਨੇ ਨਮੋਸ਼ ਹੋ ਗਏ ਆ, ਇੰਨੇ ਖਾਮੋਸ਼ ਹੋ ਗਏ ਆ ਕਿ ਬਈ ਹੁਣ ਵਿਚਾਰੇ ਜਿਹੜੇ ਮੰਤਰੀ ਆ ਉਹਨਾਂ ਬਾਰੇ ਕਿੱਸੇ ਨਿਕਲ ਕੇ ਆ ਰਹੇ ਆ ਕਿ ਮੰਤਰੀਆਂ ਨੂੰ ਆਪਦੀ ਕੋਠੀ ਚ ਇੱਕ ਕਮਰਾ ਮਿਲਿਆ ਹੋਇਆ, ਜਿਵੇਂ ਕਿਸੇ ਨੂੰ ਘਰ ਦੇ ਨੌਕਰ ਨੂੰ ਕਿਸੇ ਘਰ ਦੇ ਵਿੱਚ ਇੱਕ ਕੋਨੇ ਚ ਕਮਰਾ ਦਿੱਤਾ ਜਾਂਦਾ, ਕੁਆਟਰ ਜਾਂ ਸਰਵੈਂਟ ਕੁਆਟਰ ਹੁੰਦੇ ਆ ਨਾ ਜਿਵੇਂ, ਇਹ ਤੇ ਸਰਵੈਂਟ ਕੁਆਟਰਾਂ ਵਾਂਗੂ ਇਸਤੇਮਾਲ ਕਰ ਰਹੇ ਕਿ ਜਿੰਦਰਾ ਲਾਇਆ, ਚਾਬੀ ਜੇਬ ਚ ਪਾਈ, ਚਲੋ ਨਿਕਲ ਗਏ, ਨਿਕਲ ਗਏ ਬਾਜ਼ਾਰ ਨੂੰ, ਜੇ ਰਾਤ ਪੈ ਗਈ ਤੇ ਆ ਕੇ ਰਹਿਣਾ ਤਾਂ ਉਸ ਕੋਠੀ ਚ ਚੁੱਪ ਕਰਕੇ ਬੋਝ ਕੇ ਉਹ ਕਮਰਾ ਖੋਲ ਕੇ ਤੇ ਸੌ ਜਾਣਾ, ਇੰਨੀ ਕੁ ਵਕਤ ਆ ਇਹਨਾਂ ਦੀ। ਮਤਲਬ ਕਿ ਬਹੁਤ ਕੁਛ ਨਿਕਲਿਆ, ਜਿਹੜੀਆਂ ਗੱਲਾਂ ਸਾਡੇ ਅਰਗੇ 3-4 ਸਾਲ ਤੋਂ ਕਹਿੰਦੇ ਸੀ ਕਿ ਆਹ ਕੁਛ ਚੱਲ ਰਿਹਾ, ਆਹ ਕੁਛ ਚੱਲ ਰਿਹਾ, ਇਹਨਾਂ ਦੇ ਭੰਬਾਕੜ ਆ ਕੇ ਉਹਨੂੰ ਗਾਲ ਕੱਢ, ਉਹਨੂੰ ਪੋਸਟਰ ਬਣਾ ਕੇ ਆਹ ਕਰ ਫਲਾਂ ਕਰੇ, ਅਕਾਲੀਆਂ ਦਾ ਇਹ, ਅਬਦਾਲੀਆਂ ਦਾ ਫਲਾਣਾ, ਟਮਕਾਣਾ। ਹੁਣ ਬੋਲੋ, ਭੂਤ ਨੀ ਦਿਓ, ਹੁਣ ਕਿੱਧਰ ਭੱਜਦੇ ਹੋ
6: ਜੀ? ਬਿਲਕੁਲ, ਸਾਨੂੰ ਵੀ ਬਥੇਰੀਆਂ ਗਾਲਾਂ ਕੱਢੀਆਂ। ਮੈਂ ਵਾਹਿਦ ਸ਼ਖਸ ਹਾਂ ਮਿੰਟੂ ਜੀ, 30 ਸਾਲਾਂ ਦੇ ਵਿਚ ਇਕ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਮਾਮੂ ਹੋਣਾ ਨੇ ਆ ਕੇ ਮੂੰਹ ਮਿੱਠਾ ਕਰਵਾਇਆ। ਉਹਦਾ ਕਾਰਨ ਸੀ ਕਿ ਇੱਕ ਸਿਰ ਕੱਢ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਦਾ ਉਹ ਇੱਥੋਂ ਸਪੋਰਟਰ ਸੀ, ਤੇ ਉਹਨਾਂ ਨੂੰ ਪਤਾ ਸੀ ਕਿ ਅਸੀਂ ਵੀ ਚਾਹੁੰਦੇ ਸਾਂ ਵੀ ਚਲੋ ਇਹਨਾਂ ਨੂੰ ਵੀ ਵੇਖ ਲਿਆ, ਉਹਨਾਂ ਨੂੰ ਵੀ ਵੇਖ ਲਿਆ, 3 ਸਰਕਾਰਾਂ ਵੇਖ ਲਈਆਂ, ਅਕਾਲੀ ਭਾਜਪਾ ਗੱਠਜੋੜ ਵੇਖ ਲਿਆ, ਕਾਂਗਰਸ ਵੀ ਵੇਖ ਲਈ ਹੈ, ਤੇ ਹੁਣ ਨਵਿਆਂ ਨੂੰ ਮੌਕਾ ਦੇ ਕੇ ਵੇਖੀ। ਕਿਤੇ ਨਾ ਕਿਤੇ ਸਾਡਾ ਵੀ ਤਮੰਨਾ ਸੀ, ਸਾਡੇ ਵੀ ਬਥੇਰੇ ਮਿੱਤਰ ਦੋਸਤ ਇੱਥੋਂ ਗਏ, ਬਥੇਰੀ ਜਗ੍ਹਾ ਦਿੱਤੀ ਇਹਨਾਂ ਨੂੰ, ਪਰ ਜਦੋਂ ਅਸੀਂ ਮਾੜਾ ਜਾ ਕਿਤੇ ਇਹਨਾਂ ਦੀਆਂ ਉਣਤਾਈਆਂ ਕੱਢਣ ਲੱਗੇ ਤੇ ਸਾਨੂੰ ਮਾਵਾਂ ਦੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ, ਔਰ ਸੁਣਦੇ ਨਹੀਂ ਸੀ। ਪਰ ਹੁਣ ਤੁਸੀਂ ਆ ਭੂਤ ਨਹੀਂ ਦਿਓ ਕਹਿ ਦਿੱਤਾ ਵੀ ਹੁਣ ਬੋਲੋ, ਬੋਲਦੇ ਕਿਉਂ ਨਹੀਂ, ਬੋਲ, ਬੋਲਦਾ ਕਿਉਂ ਨਹੀਂ ਹੁਣ,
7: ਬੋਲੋ
6: ਜੀ।
9: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੋਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

ਕੁਛ ਗੱਲਾਂ ਦੱਸ ਸਕਦਾ, ਕੁਛ ਦੱਸ ਕੇ ਵੀ ਸਮਝ ਨਹੀਂ ਆਉਣੀ। ਕੁਛ ਤੇਰੀਆਂ ਨੇ, ਕੁਛ ਮੇਰੀਆਂ ਨੇ, ਤੇਰਾ ਮਿਲਣਾ ਤੇਰਾ ਵਿਛੜਨਾ। ਤੂੰ ਕਦੇ ਪਰਛਾਵੇਂ ਤੋਂ ਨੇੜੇ, ਤੂੰ ਕਦੇ ਸਭ ਤੋਂ ਦੂਰ। ਤੇਰਾ ਹਾਸਾ ਤੇਰਾ ਰੋਣਾ, ਤੇ ਕਦੇ ਕਦੇ ਇੱਕਦਮ ਚੁੱਪ ਹੋਣਾ। ਸਭ ਕੁਛ ਜੋ ਤੇਰੇ ਨਾਲ ਰਹਿ ਕੇ ਨਿੱਕੀ ਨਿੱਕੀ ਚੀਜ਼ ਨੂੰ ਜੀਣਾ ਸਿੱਖਿਆ, ਨਿੱਕੀਆਂ ਚੀਜ਼ਾਂ 'ਚ ਖੁਸ਼ ਹੋਣਾ ਸਿੱਖਿਆ, ਉੱਚੀ ਉੱਚੀ ਹੱਸਣਾ ਸਿੱਖਿਆ, ਦਿਲ 'ਚ ਕੀ ਚੱਲ ਰਿਹਾ ਤੇਰੇ ਨਾਲ ਸ਼ੇਅਰ ਕਰਨਾ ਸਿੱਖਿਆ। ਹਾਂ ਖੁਸ਼ੀ ਹੈ ਮੈਨੂੰ, ਤੂੰ ਜ਼ਿੰਦਗੀ ਕਿੱਦਾਂ ਜੀਣੀ ਹੈ ਇਹ ਦੱਸਿਆ, ਪਰ ਅਫਸੋਸ ਤੇਰੇ ਬਿਨਾਂ ਕਿੱਦਾਂ ਜੀਣੀ ਹੈ ਕਿਤੇ ਇਹ ਨਹੀਂ ਦੱਸਿਆ। ਗੱਲ ਹੁਣ ਸੰਘਣੀ ਧੁੱਪ ਦੀ ਗਰਮੀ ਤੇ ਰਾਤਾਂ ਦੀ ਤਰੇਲ ਤੱਕ ਹੈ, ਦੁਨੀਆ ਜਿੱਤਣ ਤੇ ਹਾਰੇ ਹੋਏ ਖੇਲ ਤੱਕ ਹੈ। ਇਹ ਮੇਰੀ ਖੁਦ ਦੀ ਬਣਾਈ ਦੁਨੀਆ, ਜਿਹਦਾ ਇੱਕ ਹਿੱਸਾ ਬਣਾ ਕੇ ਤੁਹਾਡੇ ਹਿੱਸੇ ਕਰਨ ਲੱਗਿਆ। ਵਿਦ ਮਾਈ ਫਸਟ EP ਅਡਿਕਸ਼ਨ।

0: ਦੀ ਨਸ਼ੀਲੀਆਂ ਤੇ
1: ਜੱਟ ਦੀ ਨਸ਼ੀਲੀਆਂ ਤੇ
0: ਜੱਟ ਦੀ ਨਸ਼ੀਲੀਆਂ ਤੇ
1: ਤੇਰੀਆਂ ਨੇ ਬਿੱਲੀਆਂ।
2: Your home for culture, community, and unity here on CJMR 1320.

ਕੰਮਾਂ ਕਾਰਾਂ ਚ ਬਿਜ਼ੀ ਆ। ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: Real news, real impact, showing you real world. CJMR 1320. CJMR 1320. The voice of the city.
1: ਬਾਪੂ ਰੋਵੇ ਮੱਚ ਗਈ ਫਸਲ ਕੁੜੇ 5-6 ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨਹੀਂ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ, ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ, ਪਰ ਬਈ ਅੱਜ SYL ਵੀ ਬੈਨ ਹੋ ਗਿਆ।

Keep it on the voice of the city, CJMR 1320.

0: Este es el ritmo de Latinoamérica.
1: Mo Fusion, baby.

showing you real world CJMR 1320. The voice of the city.

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-5548-5960। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ। ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ, ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ।
2: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
3: ਓ ਯਾਰ ਕਾਵਿਆ ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
4: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
5: 6477-6002779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
6: ਘਰ ਹੋਵੇ ਜਾਂ ਆਫਿਸ, ਡਰਾਈਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲਿਡਨ ਪੇਵਿੰਗ।
7: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 4168188900
6: ਔਰ ਵਿਜ਼ਿਟ www.calidonpaving.com।
8: HK Movers, home, offices, apartments and delivery, big or small, we move it all.
9: HK Movers,
8: local and long distance,
9: we also ship cars,
8: tailor transport and moving services.
9: For service with a smile, give us a call.
8: Call Mr. Harminder 416-524-6704,
9: 416-524-6704 pe.
8: Visit 140 Advance Boulevard, Unit Number 10, Brampton.
9: Long distance moving specialist,
8: HK Movers.
10: HK Movers.
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188, 6475478188। Lotus Funeral Home.
11: Real news, real impact, showing you real world. CJMR 1320, the voice of the city.

0: ਤੀਜ ਮਾਰ 1320 ਮੀਟਰ ਬੈਂਡ ਰੰਗਲਾ ਪੰਜਾਬ ਦੀ ਗੁੱਡ ਮਾਰਨਿੰਗ ਮਹਿਫਲ ਉਸ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰਖਿਆ ਅਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤੈ। ਸਟੂਡੀਓ ਦੇ ਨੰਬਰ ਨੇ 905-800-1313-1320-905-813-1320 ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸਾਨੂੰ ਸੁਣ ਰਹੇ ਹੋ ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਕੇ ਤੁਸੀਂ ਹਮੇਸ਼ਾ ਲਈ ਸਾਨੂੰ ਆਪਣੇ ਧੰਨਵਾਦੀ ਬਣਾ ਸਕਦੇ ਹੋ। ਸਟੂਡੀਓ ਦੇ ਨੰਬਰ 905-800-1313-1320 ਲੋਕਲ ਨੰਬਰ ਪੂਰੇ ਕੈਨੇਡਾ ਦੇ ਵਿਚ ਤੁਹਾਡੇ ਵਾਸਤੇ ਹੈ ਜਿੱਥੇ ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ 6 47 910 13 20 6 4 7 9 10 13 20 ਅਮਰੀਕਾ ਦੇ ਵਿਚ 6 47 7 41 19 19 ਅਤੇ ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਯੂ ਟਿਊਬ ਫੇਸਬੁੱਕ IPTV ਬਾਕਸ ਜਿੱਥੇ ਤੁਸੀਂ ਸੁਣ ਸਕਦੇ ਹੋ ਦੇਖ ਸਕਦੇ ਹੋ ਦੀ ਸਰਵਿਸ ਵੀ ਤੁਸੀਂ ਵਾਇਆ ਰੰਗਲਾ ਪੰਜਾਬ ਆਪਣੀ ਢੇਰ ਸਾਰੀ ਸੇਵਿੰਗ ਕਰਕੇ ਜਿੱਥੇ ਵੀ ਤੁਸੀਂ ਦੇਖ ਰਹੇ ਹੋ 12 ਮਹੀਨਿਆਂ ਦਾ $100 ਹੈ ਤੇ 2 ਦਿਨ ਦਾ ਟਰਾਇਲ ਪਹਿਲਾਂ ਫ੍ਰੀ ਪੇਮੈਂਟ ਈ ਟਰਾਂਸਫਰ ਰਾਹੀਂ ਵੀ ਕੀਤੀ ਜਾ ਸਕਦੀ ਹੈ। ਸਾਡੇ ਕੋਲ ਬਾਕਸ ਲੈ ਕੇ ਆਉਣ ਦੇ ਲਈ ਲੋੜ 2 ਤੋਂ 5 ਮਿੰਟ ਦੇ ਵਿਚ ਤੁਸੀਂ ਸਾਡੀ ਟੀਮ ਦੇ ਵਿਚ ਸ਼ਾਮਲ ਹੋ ਸਕਦੇ ਹੋ 6 47 545 58 6 4 5 5 4 5 8 5 9 ਤੇ ਕਾਲ ਕਰਕੇ ਜੁੜਿਆ ਜਾ ਸਕਦਾ। ਇਸ ਦੇ ਨਾਲ ਰੰਗਲਾ ਪੰਜਾਬ ਦਾ ਅਤੇ CGMR 1320 AM ਦਾ ਐਪ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਆਓ ਫਿਰ ਖ਼ਬਰਾਂ ਦਾ ਪਹਿਲਾ ਵਿਸ਼ੇਸ਼ ਬੁਲੇਟਿਨ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ। ਮੇਰੇ ਪਾਸ ਖ਼ਬਰਾਂ ਨੇ ਫਿਰ ਸਰਦਾਰ ਜਸਵੀਰ ਸਿੰਘ ਜੀ ਪੱਟੀ ਹਾਜ਼ਰ ਹੋਣਗੇ। ਰੀਮਾ ਗੁਗਲਾਨੀ ਜੀ ਖ਼ਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ ਪੇਸ਼ ਕਰਨਗੇ। ਟੋਟਲ ਕੁੱਲ ਮਿਲਾ ਕੇ ਸਾਡੀ 10 ਜਣਿਆਂ ਦੀ ਇਹ ਟੀਮ ਸਵੇਰੇ ਸ਼ਾਮ ਤੁਹਾਡੀ ਸੇਵਾ ਦੇ ਵਿਚ ਪੂਰੀ ਮਿਹਨਤ ਦੇ ਨਾਲ ਪ੍ਰੋਗਰਾਮ ਤਿਆਰ ਕਰਕੇ ਲੈ ਕੇ ਆਉਂਦੀ ਹੈ, ਜਿਹਦੇ ਵਿਚ ਮੈਂ ਤੁਹਾਡਾ ਦੋਸਤ ਹੋ ਦਲਬਾਰ ਸਿੰਘ ਚਾਵਲਾ, ਅਰਸ਼ ਚਾਵਲਾ, ਕਰਨ ਤੋਂ ਨਾਂਹ ਅਤੇ ਨਾਲ ਦੀ ਨਾਲ ਅੰਜੂ ਸਿੱਕਾ ਜੀ, ਪੰਜਾਬ ਤੋਂ ਸਰਦਾਰ ਜਸਵੀਰ ਸਿੰਘ ਜੀ ਪੱਟੀ, ਰੀਮਾ ਗੁਗਲਾਨੀ ਜੀ, ਚਰਨਜੀਤ ਜੋਗੀ ਅਤੇ ਸਰਦਾਰ ਗੁਰਨਾਮ ਸਿੰਘ ਅਕੀਦਾ ਅਤੇ ਮਿੰਟੂ ਗੁਰੂਸਰੀਆ ਜੀ ਹਾਜ਼ਰ ਹੁੰਦੇ ਹਨ। ਟੋਟਲ 10 ਜਣਿਆਂ ਦੀ ਇਹ ਟੀਮ, ਤੁਹਾਡੇ ਲਈ ਫਿਰ ਵੀ ਕੋਈ ਕਮੀ ਰਹਿ ਜਾਵੇ ਤੁਸੀਂ ਸਾਨੂੰ ਦੱਸ ਸਕਦੇ ਹੋ। ਨੰਬਰ ਟੂ ਕਾਲ 4167161677 9 4 4 16 7 16 77 94 ਤੇ ਲੋਪੇਸ਼ ਨੇ ਜਨਾਬ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ ਚੋਣਵੀਆਂ ਖ਼ਬਰਾਂ ਜਿਸ ਨੂੰ ਲੋਟਸ ਫਿਰਨ ਹੋਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਊ ਰੈਕਸਡੇਲ 3-4 ਵੀਲ ਕਿਚਨਰ ਜੇ 1320 ਦੀ ਗੱਲ ਕਰੀਏ ਤੇ ਸਾਨੂੰ ਇਸ ਏਰੀਏ ਦੇ ਵਿਚੋਂ ਵੀ ਫੋਨ ਕਾਲਸ ਆ ਰਹੀਆਂ ਨੇ ਕਿ ਕ੍ਰਿਸਟਲ ਕਲੀਅਰ ਇੰਨੀ ਦੂਰ ਤੱਕ ਇਹ ਸੁਣਿਆ ਜਾ ਰਿਹਾ ਹੈ। ਕਿਹੜਾ ਬਿਜ਼ਨਸਮੈਨ ਹੈ ਜਿਹੜਾ ਨਹੀਂ ਚਾਹੇਗਾ ਕਿ ਏਡੀ ਦੂਰ ਤੱਕ ਉਹਦੇ ਬਿਜ਼ਨਸ ਦੀ ਆਵਾਜ਼ ਪਹੁੰਚੇ। ਸੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਸਾਡਾ 416-303-1515 ਅਤੇ ਨਾਲ ਦੀ ਨਾਲ ਤੁਸੀਂ ਐਨੀ ਟਾਈਮ ਸਾਡੇ ਕੋਲ ਲੋਟਸ ਫਿਊਨ ਹੋਮ ਦਾ ਨੰਬਰ 24 ਘੰਟੇ 7 ਦਿਨ ਲੈ ਸਕਦੇ ਹੋ 6 47 547 88 88। ਪੇਸ਼ ਨੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਖ਼ਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖ਼ਬਰਾਂ ਤੇ। ਕੋ ਪਾਇਲਟ ਨੇ ਕਪਤਾਨ ਨੂੰ ਮਾਰਿਆ ਚਾਕੂ, 30 ਸਕਿੰਟਾਂ ਦੇ ਵਿਚ 14,000 ਫੁੱਟ ਹੇਠਾਂ ਡਿੱਗਾ ਜਹਾਜ਼। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਦੋਂ ਮੌਸਮ ਬਦਲ ਜਾਵੇ ਔਰ ਕਦੋਂ ਪ੍ਰਧਾਨ ਬਦਲ ਜਾਵੇ ਕੁਝ ਪਤਾ ਨਹੀਂ ਲੱਗਦਾ। ਅਮਿਤ ਸ਼ਾਹ ਦੀ ਰੈਲੀ ਦੇ ਦੌਰਾਨ 2 ਭਾਜਪਾ ਵਰਕਰਾਂ ਦੀ ਮੌਤ, ਇਕ ਨੂੰ ਆਇਆ ਹਾਰਟ ਅਟੈਕ। ਨਸ਼ਿਆਂ ਦੇ ਬਿਆਨ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਦਿਆਂ ਕੀਤੇ ਤਿੱਖੇ ਸਵਾਲ। ਹੁਣ ਖਬਰਾਂ ਤਫਸੀਲ ਦੇ ਨਾਲ। ਦੁਬਈ ਤੋਂ ਤਲ ਅਵੀਵ ਆ ਰਹੀ ਇਕ ਉਡਾਣ ਦੇ ਸਹਿ ਪਾਇਲਟ ਵੱਲੋਂ ਕਥਿਤ ਤੌਰ ਤੇ ਕਪਤਾਨ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਹਮਲੇ ਦੇ ਕਾਰਨ ਜਹਾਜ਼ ਨੂੰ ਸਾਊਦੀ ਅਰਬ ਦੇ ਵੱਲ ਮੋੜਨਾ ਪਿਆ, ਜਿੱਥੇ ਇਹ ਸੁਰੱਖਿਅਤ ਉਤਾਰਿਆ ਗਿਆ। ਉਨ੍ਹਾਂ ਕਿਹਾ ਕਿ ਕੈਬਿਨ ਅਮਲੇ ਨੇ ਕਾਕਪਿਟ ਦੇ ਵਿਚ ਦਾਖਲ ਹੋ ਕੇ ਸੰਯੁਕਤ ਅਰਬ ਅਮੀਰਾਤ ਤੋਂ ਇਜ਼ਰਾਇਲ ਜਾਣ ਵਾਲੀ ਫਲਾਈਟ ਦਾ ਕੰਟਰੋਲ ਸੰਭਾਲਿਆ, ਜਿਸ ਨੂੰ ਜਾਰਡਨ ਦੇ ਹਵਾਈ ਖੇਤਰ ਦੇ ਵਿਚੋਂ ਲੰਘਦਿਆਂ ਸਾਊਦੀ ਅਰਬ ਵੱਲ ਮੋੜ ਦਿੱਤਾ ਗਿਆ। ਇਕ ਅਧਿਕਾਰੀ ਨੇ ਹਮਲਾਵਰ ਦੀ ਪਛਾਣ ਓਮਾਨ ਦੇ ਨਾਗਰਿਕ ਵਜੋਂ ਕੀਤੀ ਹੈ। ਇਕ ਅਧਿਕਾਰੀ ਨੇ ਇਸ ਤੋਂ ਪਹਿਲਾਂ ਰਾਇਟਰਸ ਨੂੰ ਦਸਿਆ ਕਿ ਪਾਇਲਟਾਂ ਦੇ ਵਿਚਕਾਰ ਆਪਸ ਦੇ ਵਿਚ ਸਰੀਰਕ ਹੱਥੋਪਾਈ ਹੋਣ ਤੋਂ ਬਾਅਦ ਜਹਾਜ਼ ਨੇ ਐਮਰਜੈਂਸੀ ਸਿਗਨਲ ਭੇਜੇ ਸਨ। ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟ ਰੇਡਾਰ 24 ਦੇ ਅਨੁਸਾਰ ਜਹਾਜ਼ ਦੇ ਡਾਟਾ ਤੋਂ ਪਤਾ ਲੱਗਦਾ ਕਿ ਪਹਿਲਾਂ ਐਮਰਜੈਂਸੀ ਸਿਗਨਲ ਭੇਜੇ ਗਏ ਸੀ ਔਰ ਇਸ ਨੇ ਅਚਾਨਕ ਤੇਜ਼ੀ ਦੇ ਨਾਲ 30 ਸਕਿੰਟਾਂ ਤੋਂ ਵੀ ਘੱਟ ਸਮੇਂ ਦੇ ਵਿਚ ਲਗਭਗ 14,000 ਫੁੱਟ ਦਾ ਗੋਤਾ ਖਾਧਾ। ਜਿਸ ਸਮੇਂ ਜਹਾਜ਼ ਸਾਊਦੀ ਅਰਬ ਵਿਚ ਉਤਰਿਆ ਉਸ ਸਮੇਂ ਇਸਰਾਇਲ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਬੁਲਾਰੇ ਡੋਰਨ ਸਪੀਲਮੈਨ ਨੇ ਦਸਿਆ ਕਿ ਇਸ ਘਟਨਾ ਦੇ ਅਜਿਹੇ ਕੋਈ ਸੰਕੇਤ ਨਹੀਂ ਮਿਲਦੇ ਕਿ ਇਹ ਹਾਈਜੈਕਿੰਗ ਸੀ ਔਰ ਉਨ੍ਹਾਂ ਨੇ ਇਸ ਨੂੰ ਇਕ ਵੱਖਰੀ ਘਟਨਾ ਕਰਾਰ ਦਿੰਦਿਆਂ ਇਸ ਗੱਲ ਤੇ ਅੱਗੇ ਟਿੱਪਣੀ ਕਰਨ ਤੋਂ ਤੁਰੰਤ ਜਵਾਬ ਦੇ ਦਿੱਤਾ ਕਿ ਇਸਰਾਇਲ ਇਸ ਨੂੰ ਅੱਤਵਾਦੀ ਘਟਨਾ ਵਜੋਂ ਲੈ ਰਿਹਾ ਏ। ਪੰਜਾਬ ਕਾਂਗਰਸ ਵਿਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਂ ਦੇ ਵਿਚਕਾਰ ਪਿਛਲੇ ਦੋ ਤਿੰਨ ਦਿਨਾਂ ਤੋਂ ਸੂਬਾ ਪ੍ਰਧਾਨ ਤੇ ਜਥੇਬੰਦਕ ਢਾਂਚੇ ਵਿਚ ਤਬਦੀਲੀਆਂ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ। ਬਾਜਵਾ ਨੇ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦੇ ਵਿਚ ਬਦਲਾਅ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਕਦੋਂ ਮੌਸਮ ਬਦਲ ਜਾਵੇ ਔਰ ਕਦੋਂ ਪ੍ਰਧਾਨ ਬਦਲ ਜਾਵੇ ਕੁਝ ਪਤਾ ਨਹੀਂ ਲੱਗਦਾ। ਇਸ ਗੱਲ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਦੇ ਵਿਚ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਬਾਜਵਾ ਨੇ ਬਾਅਦ ਵਿਚ ਸਪਸ਼ਟ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਬਦਲਣ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਇਹ ਫੈਸਲਾ ਪਾਰਟੀ ਹਾਈਕਮਾਨ ਦਾ ਹੈ ਔਰ ਪਾਰਟੀ ਹਾਈਕਮਾਨ ਵੱਲੋਂ ਹੀ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਰਾਹੁਲ ਗਾਂਧੀ ਦੇ ਅਕਤੂਬਰ ਮਹੀਨੇ ਦੇ ਦੂਸਰੇ ਜਾਂ ਤੀਸਰੇ ਹਫ਼ਤੇ ਦੇ ਵਿਚ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੇ ਨਾਲ ਰਾਬਤਾ ਬਣਾਉਣ ਦੇ ਲਈ ਸੂਬਾ ਪੱਧਰੀ ਰੈਲੀ ਕੱਢੀ ਜਾਵੇਗੀ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
1: ਜਲੰਧਰ ਵਿਚ ਭਾਜਪਾ ਦੀ ਨਸ਼ਾ ਮੁਕਤ ਰੈਲੀ ਦੇ ਦੌਰਾਨ ਦੋ ਪਾਰਟੀ ਵਰਕਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਇਸ ਦੀ ਜਾਣਕਾਰੀ ਰੈਲੀ ਦੇ ਮੰਚ ਤੋਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਦਿੱਤੀ ਗਈ। ਰੈਲੀ ਦੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਸ ਵੇਲੇ ਮੌਜੂਦ ਸਨ। ਮਿਲੀ ਜਾਣਕਾਰੀ ਦੇ ਮੁਤਾਬਕ ਬੁੱਧਵਾਰ ਦੁਪਹਿਰ ਕਰੀਬ 1:30 ਵਜੇ ਰੈਲੀ ਦੇ ਵਿਚ ਪਹੁੰਚੇ ਇਕ ਭਾਜਪਾ ਵਰਕਰ ਨੂੰ ਅਚਾਨਕ ਹਾਰਟ ਅਟੈਕ ਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਵੱਲੋਂ ਪੰਡਾਲ ਦੇ ਵਿਚ ਦਾਖਲ ਹੋਣ ਵਾਲੇ ਗੇਟ ਤੇ ਚੈਕਿੰਗ ਕੀਤੀ ਜਾ ਰਹੀ ਸੀ। ਅਚਾਨਕ ਵਿਅਕਤੀ ਹੇਠਾਂ ਡਿੱਗ ਪਿਆ। ਪੁਲਿਸ ਅਤੇ ਸੁਰੱਖਿਆ ਦੇ ਵਿਚ ਤੈਨਾਤ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਪਾਣੀ ਪਿਆਇਆ ਅਤੇ CPR ਦਿੱਤੀ। ਇਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਰੈਲੀ ਦੇ ਲਈ ਤੈਨਾਤ ਮੈਡੀਕਲ ਸਟਾਫ ਨੇ ਵੀ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸੇ ਰੈਲੀ ਦੇ ਦੌਰਾਨ ਇਕ ਹੋਰ ਭਾਜਪਾ ਵਰਕਰ ਵਿਨੋਦ ਕੁਮਾਰ ਦੀ ਵੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਪੁਲਿਸ ਮੁਤਾਬਕ ਦੂਸਰੇ ਵਰਕਰ ਦੀ ਮੌਤ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋਇਆ। ਮ੍ਰਿਤਕਾਂ ਦੀ ਪਛਾਣ ਅਰਸ਼ਦੀਪ ਸਿੰਘ ਅਤੇ ਵਿਨੋਦ ਕੁਮਾਰ ਵਜੋਂ ਹੋਈ ਹੈ। ਦੋਵੇਂ ਕਿੱਥੇ ਦੇ ਰਹਿਣ ਵਾਲੇ ਸਨ ਇਸ ਸਬੰਧੀ ਵੀ ਜਾਣਕਾਰੀ ਨਹੀਂ ਮਿਲ ਸਕੀ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਤੇ ਸਵਾਲਾਂ ਦੀ ਬੌਛਾਰ ਕਰਦਿਆਂ ਕਿਹਾ ਕਿ ਦਿੱਲੀ ਦੇ ਵਿਚ ਬੈਠ ਕੇ ਪੰਜਾਬ ਦੇ ਗੰਭੀਰ ਮੁੱਦਿਆਂ ਸਬੰਧੀ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਗਿਆ। ਪਰ ਅੱਜ ਅਮਿਤ ਸ਼ਾਹ ਖੁਦ ਪੰਜਾਬ ਆਏ ਨੇ। ਅਜਿਹੇ ਵਿਚ ਉਨ੍ਹਾਂ ਨੂੰ ਸਿਆਸੀ ਭਾਸ਼ਣ ਦੇਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ ਜੋ ਲੰਮੇ ਸਮੇਂ ਤੋਂ ਅਣਸੁਲਝੇ ਪਏ ਨੇ। ਪੰਜਾਬ ਨੂੰ 31 ਦਸੰਬਰ 2029 ਤੱਕ ਨਸ਼ਾ ਮੁਕਤ ਕਰਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੀ ਗਈ ਡੈਡਲਾਈਨ ਤੇ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਇਕ ਹੋਰ ਵਾਅਦੇ ਜਾਂ ਡੈਡਲਾਈਨ ਦੀ ਲੋੜ ਨਹੀਂ। ਨਵੀਂ ਡੈਡਲਾਈਨ ਦੇਣ ਤੋਂ ਪਹਿਲਾਂ ਕੇਂਦਰ ਨੂੰ ਭਾਜਪਾ ਸ਼ਾਸਿਤ ਸੂਬਿਆਂ ਦੇ ਵਿਚ ਨਸ਼ਿਆਂ ਦੀ ਤਸਕਰੀ ਤੇ ਬਰਾਮਦਗੀ ਬਾਰੇ ਵੀ ਦੇਸ਼ ਨੂੰ ਜਵਾਬ ਦੇਣਾ ਚਾਹੀਦੈ। ਉਨ੍ਹਾਂ ਨੇ ਕਿਹਾ ਕਿ ਜਦ ਕੌਮਾਂਤਰੀ ਹੱਦਾਂ ਇਨ੍ਹਾਂ ਦੇ ਅਧੀਨ ਨੇ ਤਾਂ ਫਿਰ ਨਸ਼ਿਆਂ ਦੀ ਸਪਲਾਈ ਕਿਉਂ ਨਹੀਂ ਰੋਕੀ ਜਾ ਰਹੀ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320
0: ਖਬਰਾਂ ਦੇ ਇਸ ਵਿਸ਼ੇਸ਼ ਬਿਲ ਨੂੰ ਸਪਾਂਸਰ ਕਰ ਰਹੇ ਸਨ ਲੁਧਿਆਣਾ ਟ੍ਰੇਡਿੰਗ ਇੰਕ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ, ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ ਤੁਸੀਂ ਹਮੇਸ਼ਾ ਚੇਤੇ ਰੱਖੋ ਲੁਧਿਆਣਾ ਟ੍ਰੇਡਿੰਗ ਇੰਕ। 24 ਘੰਟਿਆਂ ਦੇ ਅੰਦਰ ਤੁਸੀਂ ਇੰਡੀਆ ਦੇ ਆਪਣੇ ਖਾਤੇ ਚ ਪੈਸੇ ਵੀ ਭਜਾ ਸਕਦੇ ਹੋ। 9059095400905900 HK ਮੂਵਰਸ ਐਂਡ ਸਟੋਰੇਜ, ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ ਆਦਿ। ਕਿਸੇ ਵੀ ਤਰ੍ਹਾਂ ਦੀ ਮੂਵਿੰਗ ਲਈ ਤੁਸੀਂ ਆਲ ਓਵਰ ਕੈਨੇਡਾ ਦੇ ਵਿਚ 140 ਐਡਵਾਂਸ ਬੁਲੇਵਾਰਡ ਨੰਬਰ 10 ਤੇ ਵੀਰ ਹਰਵਿੰਦਰ ਹੈਰੀ ਜੀ ਨੂੰ ਕਾਲ ਕਰ ਸਕਦੇ ਹੋ 416-500-2604 416-524-6704। ਟਾਪ ਚੋਇਸ ਇਲੈਕਟ੍ਰਾਨਿਕਸ, 16 Intimore Drive, ਬਰੈਂਪਟਨ, 5461 Highway 6, ਨਾਰਥ ਗੋਲਫ ਦੇ ਵਿਚ ਵਾਕਿਆ ਨੇ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਹਾਈ ਐਂਡ ਦੇ ਅਪਲਾਇੰਸ, ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਵਧੀਆ ਕੁਆਲਿਟੀ ਦਾ ਫਰਨੀਚਰ, ਬੈਡਰੂਮ ਸੈੱਟ, ਸੋਫਾ ਸੈੱਟ, ਲਿਵਿੰਗ ਰੂਮ ਸੈੱਟ, ਡਾਇਨਿੰਗ ਰੂਮ ਸੈੱਟ ਆਦਿ ਖਰੀਦਣ ਲਈ ਤੁਸੀਂ ਫਾਈਨਾਂਸਿੰਗ ਔਨ ਦੀ ਸਪੋਟ ਡਿਲੀਵਰੀ ਔਨ ਟਾਈਮ ਲੈਣ ਲਈ ਕੀਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ। ਨੰਬਰ ਟੂ ਕਾਲ 9057990045। ਕੈਲਡਨ ਸਬਜ਼ੀ ਫਾਰਮ, ਤਾਜ਼ੀਆਂ ਸਬਜ਼ੀਆਂ ਦੇ ਸ਼ੌਕੀਨਾਂ ਵਾਸਤੇ ਕੈਲਡਨ ਸਬਜ਼ੀ ਫਾਰਮ, ਜਿੱਥੋਂ ਮਿਲਦੇ ਨੇ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਕੱਚ ਦੇ, ਹਰ ਸਾਈਜ਼ ਦੇ, ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਗੰਦਲਾਂ ਵਾਲਾ ਸਾਗ ਬਣਿਆ ਬਣਾਇਆ ਵਿਦ ਮੱਕੀ ਦੀ ਰੋਟੀ ਲੈ ਸਕਦੇ ਹੋ ਜਾਂ ਘਰ ਲਿਆ ਕੇ ਬਣਾਉਣਾ, ਉਹ ਤੁਹਾਡੀ ਖੁਸ਼ੀ। ਤਾਜ਼ੀਆਂ ਸਬਜ਼ੀਆਂ, ਮੂਲੀਆਂ, ਮਿਰਚਾਂ, ਘੀਆ, ਮਟਰ, ਸ਼ਲਗਮ, ਲੌਕੀ ਅਤੇ ਨਾਲ ਦੀ ਨਾਲ ਸ਼ਿਮਲਾ ਮਿਰਚਾਂ ਆਦਿ ਆਪਣੇ ਖੇਤਾਂ ਵਿਚ ਉਗਾਈਆਂ ਜਾਂਦੀਆਂ ਨੇ ਤੇ ਨਾਲ ਤੁਸੀਂ ਲੈ ਸਕਦੇ ਹੋ ਜੀ ਐਗ ਪਲਾਂਟ, ਬਲੈਕ ਬਿਊਟੀ, ਬਤਾਊ, ਵਨਸਵਨੇ ਅਤੇ ਛੱਲੀਆਂ ਇਨ੍ਹਾਂ ਦੇ ਖੇਤਾਂ ਦੇ ਵਿਚ ਉਗਾਈ ਜਾਂਦੀ। 12050 ਏਅਰਪੋਰਟ ਰੋਡ ਐਂਡ ਮੇਫੀਲਡ, ਨੰਬਰ 905-840-9000। ਜੇ ਤੁਹਾਨੂੰ ਕਿਸੇ ਨੇ ਕੋਈ ਧਮਕੀ ਭਰਿਆ ਲੈਟਰ ਦੇ ਦਿੱਤਾ ਹੈ ਤਾਂ ਫਿਰ ਉਹਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਦੰਦ ਖੱਟੇ ਕਰਨ ਲਈ ਨੈਨੂਆ ਐਂਡ ਆਫਿਸ ਲਾਇਰ ਨੂੰ ਚੇਤੇ ਰੱਖੋ। ਤੁਹਾਡੇ ਹੱਕਾਂ ਲਈ ਲੜਨ ਵਾਲਾ ਨਾਮ ਹੈ। ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਨਿੱਜੀ ਸੱਟ, ਪਰਿਵਾਰਕ ਮਾਮਲੇ, ਇਮੀਗ੍ਰੇਸ਼ਨ ਜਾਂ ਹੋਰ ਸਮੱਸਿਆ ਦੇ ਲਈ ਤੁਸੀਂ ਜੂਝ ਰਹੇ ਹੋ ਤਾਂ ਇਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ। ਗੁਰਦੀਪ ਸਿੰਘ, ਨਨੂਆ ਐਂਡ ਟੀਮ, ਨੰਬਰ ਟੂ ਕਾਲ 647-793-6889-6397-6899-6898-6899 ਤੇ ਕਾਲ ਕਰੋ। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਜ਼ਾਦ ਦੇ ਕੰਮਾਂ ਵਾਸਤੇ ਮਸ਼ਹੂਰ ਨਾਮ ਸੰਧੂ ਡੈਂਟੈਸਟੀ ਦੇ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਹਰ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਨੇ। 4550 ਈਬਨਜ਼ ਰੋਡ, ਬਰੈਂਪਟਨ, 510 ਸਾਲਸ ਬੁਲੇਵਾਰਡ, ਬਰੈਂਪਟਨ, ਨੰਬਰ 905-794-9000 56-6967। ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲੋ, ਪ੍ਰਾਊਡਲੀ ਸਪਾਂਸਰ ਅੰਗਲਾ ਪੰਜਾਬ। ਰੈਡੋ ਰੋਲਸ ਦੀ ਘੜੀ, ਡਾਇਮੰਡ ਦੀ ਬੇਸ਼ੁਮਾਰ ਵਰਾਇਟੀ, ਡਾਇਮੰਡ ਰਿੰਗ, ਡਾਇਮੰਡ ਬੈਂਗਲ, ਬ੍ਰੈਸਲੇਟ, ਡਾਇਮੰਡ ਨੈਕਲੈਸ, ਡਾਇਮੰਡ ਦੇ ਈਅਰਿੰਗ, ਵੈਡਿੰਗ ਬੈਂਡਸ, ਮੈਨ, ਵੁਮੈਨ, ਕਿਸੇ ਤਰ੍ਹਾਂ ਦਾ ਗਹਿਣਾ ਲੈਣਾ ਹੈ, ਰੈਡੋ ਰੋਲਸ ਦੀ ਘੜੀ ਲੈਣੀ ਹੈ, ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ, ਤਾਂ ਨੇਮ ਯੂ ਕੈਨ ਟਰਸਟ ਅਸ਼ੋਕ ਜਿਲੋ, 7198 ਏਅਰਪੋਰਟ ਰੋਡ। ਨੰਬਰ ਟੂ ਕਾਲ 9056-7142-90। ਕਾਵਿਆ ਹੋਮੋ ਕੇਅਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਇਹ ਪ੍ਰੋਗਰਾਮ। ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਇਲਾਜ ਸੰਭਵ ਹੈ, ਬਸ਼ਰਤੇ ਜਿਵੇਂ ਉਹ ਤੁਹਾਨੂੰ ਮੈਡੀਸਿਨ ਦੇਣ, ਡਾਇਗਨੋਸ ਕਰਕੇ ਤੁਸੀਂ ਉਸ ਨੂੰ ਰੋਜ਼ਾਨਾ ਸੇਵਨ ਕਰਦੇ ਹੋ ਉਸਦਾ, ਤਾਂ ਬਿਮਾਰੀ ਕੁਝ ਹੀ ਦਿਨਾਂ ਦੇ ਵਿਚ ਤੁਹਾਡਾ ਸਰੀਰ ਛੱਡਣਾ ਸ਼ੁਰੂ ਕਰ ਦੇਵੇਗੀ। ਸਲਾਹ ਮਸ਼ਵਰਾ ਬਿਲਕੁਲ ਫ੍ਰੀ। 10 ਕਾਉਟਹੁਲ ਬੁਲੇਵਾਰਡ, ਜੁਨਟ 104, ਨੰਬਰ ਟੂ ਕਾਲ ਕਾਵਿਆ ਹੋਮੋ ਕੇ ਗੋਲਡ ਮੈਡਲਿਸਟ ਮੀਤਾ ਓਜਾ ਜੀ, 647-760-2779-6477-602-7779। ਫੇਅਰ ਪ੍ਰਾਈਜ਼, ਟਰੱਕ ਰਿਪੇਅਰ ਸੈਂਟਰ, ਇੰਜਨ, ਟਰਾਂਸਮਿਸ਼ਨ ਰੀਬਿਲਟ ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, ਏਜੈਡ, ਕਿਸੇ ਤਰ੍ਹਾਂ ਦੀ ਵੀ ਟਰੱਕਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਵਨ ਗੁੱਡ ਮਾਰਕ ਪਲੇਸ ਈ ਟੋਬੀਕੋ ਦੇ ਵਿਚ 14 ਸਾਲ ਦਾ ਐਕਸਪੀਰੀਅੰਸ ਲੈ ਕੇ ਵੀ ਸੁੱਖਾ ਟੇਸੀ ਹੈਪੀ ਬੜਿਆਲ ਜੀ ਹਾਜ਼ਰ ਨੇ। 647-796-9957 Infinity 10 and Co. Tent, Table, Chair, LED, Dancing Floor, 660 Camera, Flowers, Decoration, Jumping Balloon Slide, Much, Much More. ਘਰ ਨੂੰ ਹੀ ਬੈਂਕਟ ਹਾਲ ਵਰਗਾ ਵੇਖਣ ਲਈ ਇਨਫਿਨਿਟੀ 10 ਐਂਡ ਡੈਕੋਰ ਦੇ ਵੀਰ ਦਿਲਪ੍ਰੀਤ ਬਾਲ ਨੂੰ ਕਾਲ ਕਰੋ 647-708-0079-6477-08-0079-2657 ਜੀ ਹਾਂ, ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਰਸ਼ਲੇਨ ਟਾਇਲ, ਸੈਰਾਮਿਕ ਟਾਇਲ, ਫੌਸਟਸ ਐਂਡ ਆਲ ਪਲੰਬਿੰਗ ਐਕਸੈਸਰੀ ਲਈ ਹੋਮ ਫਿਕਸ। ਹੋਲਸੇਲ ਦੀਆਂ ਕੀਮਤਾਂ ਤੇ ਹਰ ਇਕ ਆਈਟਮ ਤੇ ਢੇਰ ਸਾਰੀ ਸੇਵਿੰਗ ਲਈ ਚੇਤੇ ਰੱਖੋ। ਹੋਮ ਫਿਕਸ, ਨੰਬਰ 905-796-2555 ਤੇ ਕਾਲ ਕਰੋ। ਦਿਸ ਪ੍ਰੋਗਰਾਮ ਪ੍ਰਾਊਡਲੀ ਸਪਾਂਸਰ ਬਾਏ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਸਟਨ ਰੋਡ, ਕੌਂਕੜ ਦੇ ਵਿਚ ਹੈ। 100 ਤੋਂ ਲੈ ਕੇ 1000 ਬੰਦਿਆਂ ਦੀ ਸ਼ਾਨਦਾਰ ਪਾਰਟੀ ਦੇ ਪ੍ਰਬੰਧਾਂ ਲਈ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਸਵੀਟ ਮਹਿਲ ਦੀ ਫਖਰੀਆ ਪੇਸ਼ਕਸ਼। ਨੰਬਰ ਟੂ ਕਾਲ 416-433-9191 ਅਤੇ 680 ਰੈਕਸਟਲ ਬੁਲੇਵਾਰਡ ਤੇ ਇਕ ਅਜਿਹਾ ਰੈਸਟੋਰੈਂਟ ਹੈ ਜਿੱਥੇ ਸ਼ਾਨਦਾਰ ਡਾਇਨਿੰਗਸ ਬੈਠ ਕੇ ਤੁਸੀਂ ਆਪਣੇ ਪਰਿਵਾਰ ਸਮੇਤ ਵੈਜ ਨਾਨ ਵੈਜ ਥਾਲੀ ਦਾ ਆਨੰਦ ਮਾਣ ਸਕਦੇ ਹੋ ਤੇ ਅਲਾਕਾਰਟ ਮੈਨਿਊ ਵੀ ਹੈ ਜਿਹਦੇ ਵਿਚ ਤੁਸੀਂ ਆਪਣੇ ਮਨ ਪਾਉਂਦਾ ਫੂਡ ਆਰਡਰ ਕਰਕੇ ਤਿਆਰ ਕਰਵਾ ਸਕਦੇ ਹੋ। ਮਠਿਆਈਆਂ ਵਨਸਵਨੀਆਂ ਕਾਊਂਟਰ ਦੇ ਵਿਚ ਲੱਗੀਆਂ ਹੋਈਆਂ, ਤੁਹਾਡਾ ਮਨ ਮੋਹ ਲੈਣਗੀਆਂ ਤੇ ਤੁਸੀਂ ਕੋਈ ਨਾ ਕੋਈ ਆਈਟਮ ਲੈ ਕੇ ਜ਼ਰੂਰ ਆਓਗੇ। 680 ਰੈਕਸਡਲ ਬੁਲੇਵਾਰਡ, ਹਾਈਵੇ 27 ਤੇ GTA ਦੇ ਵਿਚ ਲਾਈਵ ਓਨ ਲੋਕੇਸ਼ਨ ਪਾਰਟੀ ਦਾ ਬਾਦਸ਼ਾਹ ਸਵੀਟ ਮਹਿਲ। ਨੰਬਰ ਟੂ ਕਾਲ 416-679-9991 4166-7991 ਤੇ ਸੁਖਾ ਕੰਗ ਨੂੰ ਕਾਲ ਕੀਤਾ ਜਾ ਸਕਦਾ ਹੈ। 33 ਵਰਿਆਂ ਤੋਂ ਉੱਤੇ ਟ੍ਰੈਫਿਕ ਕੋਡ ਐਡਵੋਕੇਟ ਜੇ ਕਰੋਟੀ ਸਾਹਿਬ ਦਾ ਪੈਗਾਮ ਹੈ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲਿਕੁਅਰ ਲਾਇਸੈਂਸ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ ਫੇਲ ਟੂ ਰਿਮੇਨ ਆਦਿ ਕਿਸੇ ਵੀ ਤਰ੍ਹਾਂ ਦੀ ਟਿਕਟ ਦੀ ਪ੍ਰੋਪਰ ਪੈਰਵਾਈ ਕਰਾਉਣ ਵਾਸਤੇ 79 ਹੁਰਨ ਟੇਰੀਸਟੀ 43 ਦੇ ਵਿਚ ਕਾਲ ਕਰ ਸਕਦੇ ਹੋ। ਜੇ ਕਲੋਟੀ ਸਾਹਿਬ 416-716-34-416-7164-6 1। ਕੈਲੇਡਨ ਪੇਵਿੰਗ, ਜੇਕਰ ਤੁਸੀਂ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਡਰਾਈਵੇ, ਪਾਰਕਿੰਗ ਲਾਟ, ਟਰੱਕ ਟਰਮੀਨਲ, ਸਰਵਿਸ ਸਟੇਸ਼ਨ, ਫਾਰਮ, ਡਰਾਈਵੇ ਦੇ ਪੇਵਿੰਗ ਕਰਾਉਣੀ ਹੈ ਤਾਂ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕੈਲੇਡਨ ਪੇਵਿੰਗ ਦੇ ਜਸ ਬਾਲਜੀ ਨੂੰ ਕਾਲ ਕਰਨਾ ਹੈ। ਨੰਬਰ 416-818-9900। ਦਿਸ ਪ੍ਰੋਗਰਾਮ ਸਪਾਂਸਰ ਬਾਏ ਜੱਗੀ ਅਕਾਊਂਟਰ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ। ਜੀ ਹਾਂ, ਅਕਾਊਂਟਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲਈ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ 905-677-4444 ਅਤੇ ਸਮੋਸਾ ਸਵੀਟਸ ਐਂਡ ਫੈਕਟਰੀ ਨਾਰਥ ਅਮਰੀਕਾ ਹੀ ਨਹੀਂ ਦੁਨੀਆਂ ਭਰ ਦੇ ਵਿਚ ਮਸ਼ਹੂਰ ਨਾਮ, ਜਿੱਥੇ ਲੋਕ ਆਪਣੇ ਸਪੈਸ਼ਲ ਰਿਸ਼ਤੇਦਾਰਾਂ ਵਾਸਤੇ ਇਥੋਂ ਮਠਿਆਈਆਂ, ਭਾਜੀ, ਨਮਕੀਨ ਲੈ ਕੇ ਜਾਂਦੇ ਨੇ। 10970 ਏਅਰਪੋਰਟ ਰੋਡ, 10615 ਮਿਰਾਮੀ ਰੋਡ, ਬਰੈਮਟਨ, 1850 ਆਲਮੀ ਰੋਡ, ਯੂਨਿਟ ਨੰਬਰ 6, ਈਟੋਬੀਕੋ। ਨੰਬਰ ਟੂ ਕਾਲ ਹਰਪਾਲ ਸੰਧੂ 416-213-1165 4162131165 ਤੇ ਲੋ। ਫਿਰ ਬਾਕੀ ਦੀਆਂ ਖ਼ਬਰਾਂ ਲੈ ਕੇ ਮੈਂ ਤੁਹਾਡਾ ਦੋਸਤ ਹੋਰ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਹਾਜ਼ਰ ਹਾਂ। ਔਰ IPTV ਬਾਕਸ ਦੀ ਸਰਵਿਸ ਵਾਇਆ ਰੰਗਲਾ ਪੰਜਾਬ ਤੁਸੀਂ ਲੈਣਾ ਚਾਹੋ, 12 ਮਹੀਨਿਆਂ ਦਾ $100, 2 ਦਿਨ ਦਾ ਟਰਾਇਲ ਫਰੀ, ਅਤੇ ਜਿੱਥੋਂ ਮਰਜ਼ੀ ਤੁਸੀਂ ਸਾਡੇ ਨਾਲ 2 ਤੋਂ 5 ਮਿੰਟ ਦੇ ਵਿਚ ਜੁੜ ਸਕਦੇ ਹੋ। ਪੇਮੈਂਟ ਈ ਟਰਾਂਸਫਰ ਰਾਹੀਂ ਕੀਤੀ ਜਾ ਸਕਦੀ ਹੈ ਅਤੇ ਨੰਬਰ 647-5548-6475545859। ਪੀਜ਼ਾ ਮਸ਼ੀਨ ਆਫਟਰ ਰੈਨੋਵੇਸ਼ਨ 2 ਫਿਲੋਸਫਰ ਸਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ ਤਾਲੀ ਖੁੱਲ ਚੁੱਕਾ ਹੈ। 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, 2 ਡਿਪਿੰਗ ਸੌਸ ਤੇ ਕੀਮਤ $24 ਤੇ 99 ਸੈਂਟ ਦੇ ਵਿਚ ਕੈਸ਼ ਪਿਕ ਕਰ ਸਕਦੇ ਹੋ। ਨੰਬਰ 905-490-1222 905-490-1222।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਫੂਕ ਟੋਟਰੂਆਂ ਦੀ ਨਾਲ ਬੂਰ ਝੜਦੇ ਨਹੀਂ, ਫੂਕ ਟੋਟਰੂਆਂ ਦੀ ਨਾਲ ਬੂਰ ਝੜਦੇ ਨਹੀਂ ਤੇ ਭੂੰਡ ਭਬਕੀ ਦੇ ਕੋਲੋਂ ਫੁੱਲ ਡਰਦੇ ਨਹੀਂ। ਫੂਕ ਟੋਟਰੂਆਂ ਦੀ ਨਾਲ ਬੂਰ ਛੱਡਦੇ ਨਹੀਂ ਤੇ ਭੂੰਡ ਭਬਕੀ ਦੇ ਕੋਲੋਂ ਫੁੱਲ ਡਰਦੇ ਨਹੀਂ। ਤਾਂ ਘੋਗੜ ਬਨੇਰਿਆਂ ਨੂੰ ਢਾਉਂਦੇ ਨਹੀਂ ਹੁੰਦੇ ਤੇ ਨਗਾਰੇ ਗਿੱਦੜਾਂ ਦੀ ਖੱਲ ਦੇ ਬਣਾਉਂਦੇ ਨਹੀਂ ਹੁੰਦੇ। ਫੂਕ ਟੋਟਰੂਆਂ ਦੀ ਨਾਲ ਬੂਰ ਝੜਦੇ ਨਹੀਂ ਹੁੰਦੇ ਤੇ ਭੂੰਡ ਭਬਕੀ ਦੇ ਕੋਲੋਂ ਫੁੱਲ ਡਰਦੇ ਨਹੀਂ ਹੁੰਦੇ। ਕਾਂ ਘੋਗੜ ਬਨੇਰਿਆਂ ਨੂੰ ਢਾਉਂਦੇ ਨਹੀਂ ਹੁੰਦੇ ਤੇ ਨਗਾਰੇ ਗਿੱਦੜਾਂ ਦੀ ਖੱਲ ਦੇ ਬਣਾਉਂਦੇ ਨਹੀਂ ਹੁੰਦੇ। ਜੋ ਕੁੜੀਆਂ ਨੂੰ ਬਾਂਗਣਾ ਬਲਾਵਾਂ ਆਖਦੇ ਉਹ ਅੰਦਰੋਂ ਹੁੰਦੇ ਨੇ ਜਮਾਂ ਢੇਰ ਰੱਖਦੇ। ਨਿੰਦ ਦੂਜਿਆਂ ਨੂੰ ਜਿਹੜੇ ਨੇ ਫਕੀਰ ਬਣਦੇ ਤੇ ਉਹ ਕਲਮਾਂ ਦੇ ਮੇਚ ਕਦੇ ਆਉਂਦੇ ਨਹੀਂ ਹੁੰਦੇ। ਬਿਨਾਂ ਨਾਰੀ ਦੇ ਪਿਆਰ ਤੋਂ ਫਕੀਰੀ ਕਿਸ ਕੰਮ ਦੀ ਤੇ ਰੱਬਗੀਰੀ ਕਿਸ ਕੰਮ ਦੀ। ਬੈਠੀ ਮਾਂ ਨੂੰ ਨਹਾਰ ਦਿਓ ਧੀ ਨੂੰ ਸਤਿਕਾਰ। ਸੁੱਚੇ ਰਿਸ਼ਤੇ ਖੁਦਾ ਤੋਂ ਭਟਕਾਉਂਦੇ ਨਹੀਂ ਹੁੰਦੇ। ਵਾਕ ਨਾਨਕੀ ਤੋਂ ਗੋਰਖੀ ਖਿਆਰ ਨਹੀਂ ਤੇ ਮਿਲਦੇ ਦਵਾ ਦਾਰੂ ਬਣਦੇ ਨਾ ਪੱਤੇ ਬਿੱਲ ਦੇ ਚੰਨ। ਸੂਰਜ ਤਾਂ ਛੱਪੜਾਂ ਚੋਂ ਨਹਾਉਂਦੇ ਨਹੀਂ ਹੁੰਦੇ। ਤਾਰੇ ਦੀਵਿਆਂ ਦੇ ਉੱਤੇ ਮੰਡਰਾਉਂਦੇ ਨਹੀਂ ਹੁੰਦੇ। ਫੂਕ ਟੋਟਰੂਆਂ ਨਾਲ ਬੂਰ ਝੜਦੇ ਨਹੀਂ, ਭੂੰਡ ਭਬਕੀ ਦੇ ਕੋਲੋਂ ਫੁੱਲ ਡਰਦੇ ਨਹੀਂ ਹੁੰਦੇ। ਸਤਿਗੁਰ ਸਿੰਘ ਇਹਨਾਂ ਸਤਰਾਂ ਦੇ ਲੇਖਕ ਨੇ। ਮੈਂ ਹਾਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ। ਪ੍ਰੋਗਰਾਮ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ ਦੇ ਨਾਲ ਜੁੜ ਬੈਠ ਲਈ ਧੰਨਵਾਦ। ਹੁਣ ਕਰਾਂਗੇ ਖਬਰਾਂ ਦਾ ਸਿਲਸਿਲਾ ਤੁਹਾਡੇ ਲਈ ਜਾਰੀ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਪਰੰਤੂ ਇਸ ਹਿੱਸੇ ਨੂੰ ਸਪਾਂਸਰ ਕਰਨਗੇ ਕਟਾਰੀਆ ਟੂਰਸ ਐਂਡ ਟਰੈਵਲ। ਟੋਰਾਂਟੋ ਟੂ ਦਿੱਲੀ 1-1125 ਤੇ ਰਿਟਰਨ 2195। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1-1395 ਤੇ ਰਿਟਰਨ ਤੁਹਾਨੂੰ 2195 ਸੌਰੀ ਟੋਰਾਂਟੋ ਟੂ ਦਿੱਲੀ 1-1125 ਤੇ ਰਿਟਰਨ 1745। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1-1 ਜਿਹੜੀ ਹੈ ਜੀ ਉਹ 1395 ਤੇ ਰਿਟਰਨ 2195। ਔਰ ਪਾਕਿਸਤਾਨ ਕਰਾਚੀ 1-1330 ਅਤੇ ਜਿਹੜਾ ਹੈ ਰਿਟਰਨ ਉਹ ਤੁਹਾਨੂੰ 2300 ਦੀ ਮਿਲਣੀ ਹੈ ਤੇ ਇਸਲਾਮਾਬਾਦ 1-1 ਟੋਰਾਂਟੋ ਟੂ 1449 ਤੇ ਰਿਟਰਨ 2390 ਦੀ ਹੈ। ਇਸੇ ਤਰ੍ਹਾਂ ਡੋਮਿਨਿਕਨ ਰਿਪਬਲਿਕ ਪੈਕੇਜ 1280 ਤੇ ਮੈਕਸੀਕੋ 1199 ਦਾ, ਕਦੀ ਕਦੀ ਵਕੇਸ਼ਨ ਮਾਰਿਆ ਕਰੋ ਚੰਗਾ ਹੁੰਦਾ। ਸੱਤੇ ਦਿਨ ਗੱਲਬਾਤ ਕਰਨ ਲਈ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ਼ਰ ਰੋਡ ਤੇ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ 905-678-1200 ਤੇ ਕਾਲ ਕੀਤੀ ਜਾ ਸਕਦੀ ਹੈ। 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ਼ਰ ਰੋਡ ਤੇ ਵਾਕਿਆ ਨੇ ਖਿਠਾਰੀਆ ਟੂਰਸ ਐਂਡ ਟਰੈਵਲ।
3: Real news, real impact, showing you real world. CJMR 1320
0: CJMR 1320 AM Chawla News Network to Toronto. ਤੁਸੀਂ ਇਸ ਵਕਤ ਸੁਣ ਰਹੇ ਹੋ, ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਦੂਰ ਦਰੇੜਿਆਂ ਤੋਂ ਫੋਨ ਕਾਲਸ ਕਰਕੇ ਸਾਡੀ ਹੌਸਲਾ ਅਫਜਾਈ ਕਰਦੇ ਹੋ, ਜਿਨ੍ਹਾਂ ਦੇ ਵਿਚ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ ਕੈ ਤੋਂ ਇਲਾਵਾ ਓਰੇਲੀਆ 35 ਕਿਲੋਮੀਟਰ ਦੂਰ ਤੋਂ ਕੱਲ ਫਿਰ ਫੋਨ ਕਾਲਸ ਆਏ। ਓਰੇਂਜਵੈਲ ਤੇ ਕਿਚਨਰ ਦੇ ਏਰੀਏ ਦੇ ਵਿਚ ਕ੍ਰਿਸਟਲ ਕਲੀਅਰ ਸੁਣੇ ਜਾਣ ਵਾਲੇ ਕੁਝ ਹੋਰ ਸ਼ਹਿਰ ਵੀ ਨੇ ਜਿਹੜੇ ਸਾਨੂੰ ਤੁਸੀਂ ਦੱਸ ਦਿਓ ਜਦੋਂ ਅਸੀਂ ਡਰਾਈਵ ਕਰ ਰਹੇ ਹੁੰਦੇ ਹਾਂ। ਤੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਜੇ ਤੁਸੀਂ ਸਾਨੂੰ ਲਿਖ ਕੇ ਭੇਜ ਦਵੋ ਤੇ ਅਸੀਂ ਜ਼ਰੂਰ ਤੁਹਾਡਾ ਨਾਮ ਹੀ ਤੇ ਨਾਲ ਤੁਹਾਨੂੰ ਧੰਨਵਾਦ ਵੀ ਔਨ ਏਅਰ ਜ਼ਰੂਰ ਕਰਾਂਗੇ। ਸੋ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਹਰ ਵਪਾਰੀ ਚਾਹੇਗਾ, ਹਰ ਸੱਜਣ ਚਾਹੇਗਾ ਕਿ ਜੇ ਉਹਨੇ ਪੈਸੇ ਖਰਚਣੇ ਨੇ ਤੇ ਫਿਰ ਦੂਰ ਦਰੇਡੇ ਤੱਕ ਉਹਦੀ ਆਵਾਜ਼ ਵਪਾਰ ਦੀ ਜ਼ਰੂਰ ਪਹੁੰਚੇ। ਸੋ 9058131320 ਤੇ ਤੁਸੀਂ ਕਾਲ ਕਰ ਸਕਦੇ ਹੋ। ਪੇਸ਼ ਨੇ ਚੋਣਵੀਆਂ ਖ਼ਬਰਾਂ। ਟਰੰਪ ਦੇ ਵਿਰੋਧ ਕਾਰਨ ਮਾਰ ਕਾਰਨੀ ਕੈਨੇਡੀਅਨ ਪ੍ਰਧਾਨ ਮੰਤਰੀ ਨੋਬਲ ਪ੍ਰਾਈਜ਼ ਦੀ ਚਰਚਾ ਹੋ ਰਹੀ ਹੈ। ਟਾਈਮ ਰਸਾਲੇ ਦੇ ਪਰਸਨ ਆਫ਼ ਦਾ ਈਅਰ ਸਨਮਾਨ ਦੀ ਦੌੜ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ਅੱਗੇ ਆਪਣੇ ਮੁਲਕ ਦਾ ਮਜ਼ਬੂਤ ਨਾਲ ਪੱਖ ਰੱਖ ਕੇ ਆਲਮੀ ਪੱਧਰ ਤੇ ਵਿਸ਼ਵ ਭਰ ਦੇ ਵਿਚ ਵੱਖਰੀ ਪਛਾਣ ਬਣਾਈ। ਇਹ ਕਾਰਨ ਹੈ ਕਿ ਉਨ੍ਹਾਂ ਨੂੰ ਇਹ ਅਵਾਰਡ ਦੀ ਜਿਹੜੀ ਹੈ ਯੋਜਨਾ ਬਣ ਰਹੀ ਹੈ। ਚੈਟ ਜੀ ਪੀ ਟੀ ਦੀ ਮਦਦ ਨਾਲ ਕੇਸ ਲੜਨਾ ਪਿਆ ਮਹਿੰਗਾ। ਆਸਟ੍ਰੇਲੀਆ ਵਿਚ ਘਰ ਮਾਲਕ ਨੂੰ $2000 ਦਾ ਜੁਰਮਾਨਾ ਠੁਕਿਆ। ਸੁਣਵਾਈ ਦੌਰਾਨ ਏ ਆਈ ਵੱਲੋਂ ਦਿੱਤੇ ਗਏ ਗਲਤ ਅਤੇ ਗੈਰ ਮੌਜੂਦ ਕਾਨੂੰਨੀ ਹਵਾਲੇ ਬੇਨਕਾਬ ਹੋਏ ਨੇ। ਮਾਮਲਾ ਏ ਕਨੀਸ਼ਨ ਦੀ ਨਿਕਾਸ ਪਾਈਪ ਨਾਲ ਜੁੜਿਆ ਸੀ, ਪਰ ਮਾਲਕ ਨੇ ਪਾਣੀ ਨਾਲ ਹੋਏ ਨੁਕਸਾਨ ਲਈ ਸਬੰਧਤ ਅਥਾਰਟੀ ਤੋਂ ਮੁਆਵਜ਼ਾ ਮੰਗਿਆ ਸੀ। ਉਸਨੇ ਮੰਨਿਆ ਕਿ ਅਰਜ਼ੀ ਤਿਆਰ ਕਰਨ ਲਈ ਏ ਆਈ ਦੀ ਮਦਦ ਲਈ ਸੀ, ਪਰੰਤੂ ਕੁਝ ਇਕ ਨੁਕਤੇ ਪੁੱਠੇ ਨਿਕਲੇ। ਕਿਸੇ ਨੂੰ ਸੂ ਕਰਨਾ, ਕਿਸੇ ਨੂੰ ਇਸ ਤਰ੍ਹਾਂ ਕੋਰਟ ਚ ਲੈ ਕੇ ਜਾਣਾ ਸੌਖਾ ਤਾਂ, ਪਰ ਕਿਸੇ ਵੇਲੇ ਲੈਣੇ ਦੇ ਦੇਣੇ ਪੈ ਜਾਂਦੇ ਨੇ, ਇਹ ਤੋਂ ਸਮਝ ਲੱਗਦੀ ਹੈ। ਕਿਸੇ ਔਰਤ ਨੂੰ ਯੂ ਐਨ ਮੁਖੀ ਚੁਣ ਲਈ ਦਬਾਅ ਵੱਧ ਗਿਆ। ਸਾਰਾ ਹੈਡਿਕਸ ਨੇ ਮਿਲ ਕੇ ਰਹੀ ਜਿਹੜੀ ਹੈ ਹਮਾਦ ਦਾ ਸਵਾਗਤ ਕੀਤਾ। ਅਜਿਹੇ ਸਮੇਂ ਜਦੋਂ ਇਹ ਮਾਮਲਾ ਉਠਿਆ ਜਦੋਂ ਲਿੰਗ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ। ਸੰਯੁਕਤ ਰਾਸ਼ਟਰ ਦੇ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣ ਲਈ ਦਬਾਅ ਵੱਧ ਰਿਹਾ। ਅਜਿਹਾ ਲੰਘੇ 80 ਸਾਲਾਂ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਹੋ ਰਿਹਾ। 180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਸ਼ਰ ਦੀ ਦੁਨੀਆਂ ਭਰ ਦੇ ਵਿਚ ਚਰਚਾ ਹੋ ਰਹੀ ਹੈ। ਹੀਰੋ ਮੰਨਿਆ ਜਾ ਰਿਹਾ, ਇਜ਼ਰਾਈਲ ਕਰੇਗਾ ਸਨਮਾਨ। ਗੁਰੂਗ੍ਰਾਮ ਲਈ ਟ੍ਰੇਨਿੰਗ, ਸਪਾਈ ਜੈਟ 2022 ਚੋਂ ਜੁਆਇਨ ਕੀਤੀ ਫਲਾਈ ਦੁਬਈ। ਮੁੰਬਈ ਦੇ ਪਾਇਲਟ ਮਸ਼ਾਰ ਜਿਹੜੇ ਬਣੇ ਹੀਰੋ। ਨਿਤਿਨ ਯਾਹੂ ਅਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤੀ ਫਲਾਈ ਦੁਬਈ ਪਾਇਲਟ ਨੂੰ ਹੀਰੋ ਵਜੋਂ ਪ੍ਰਸ਼ੰਸਾ ਕੀਤੀ ਹੈ। ਫਲਾਈ ਦੁਬਈ ਦੀ ਉਡਾਨ ਦੌਰਾਨ ਪਾਇਲਟ ਸਨਮਤ ਤੇ ਕੁਹਾੜੀ ਨਾਲ ਹਮਲਾ ਹੋਇਆ, ਆਖਰ ਪਲੇਨ ਚੋਂ ਕਿਉਂ ਰਖਿਆ ਜਾਂਦਾ ਹਥਿਆਰ? ਸਵਾਲ ਹੈ। ਕਾਕਪਿਟ ਚ ਕੁਹਾੜੀ ਨੂੰ ਅੰਤਰਰਾਸ਼ਟਰੀ ਹਵਾਬਾਜ਼ੀ ਨਿਯਮਾਂ ਦੇ ਤਹਿਤ ਜਹਾਜ਼ਾਂ ਵਿਚੋਂ ਫੈਕਟਰੀ ਪੱਧਰ ਤੇ ਹੀ ਇਕ ਕਰੈਸ਼ ਐਕਸ ਲਗਾਈ ਜਾਂਦੀ ਹੈ ਤੇ ਹਰੇਕ ਵਪਾਰਕ ਜਹਾਜ਼ ਤੇ ਇਸ ਦੀ ਮੌਜੂਦਗੀ ਹੁੰਦੀ ਹੈ ਐਮਰਜੈਂਸੀ ਵਾਸਤੇ, ਪਰ ਇਹਦੀ ਦੁਰਵਰਤੋਂ ਹੋਈ ਹੈ। ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਇਕ ਉਡਾਨ ਵਿਚ ਜੋ ਘਟਨਾ ਵਾਪਰੀ ਹੈ ਉਹਦੀ ਘਟਨਾ ਇਜ਼ਰਾਈਲੀ ਅਧਿਕਾਰੀ ਕਰ ਰਹੇ ਹਨ ਜਾਂਚ। ਇਸ ਘਟਨਾ ਦੀ ਜਾਂਚ ਸੰਭਾਵੀ ਅੱਤਵਾਦੀ ਹਮਲੇ ਦੇ ਨਾਲ ਵੀ ਕੀਤੀ ਜਾ ਰਹੀ ਹੈ। ਕਹਿੰਦੇ ਨੇ ਕਿ ਇਹ ਪਾਇਲਟ ਔਰਤਾਂ ਨਾਲ ਹੱਥ ਵੀ ਨਹੀਂ ਮਿਲਾਉਂਦਾ ਸੀ ਤੇ ਧਾਰਮਿਕ ਬਿਰਤੀ ਦਾ ਸੀ। ਪਾਕਿਸਤਾਨ ਨੇ ਅਫਗਾਨਿਸਤਾਨ ਚੋਂ ਮੁੜ ਜਿਹੜੀ ਹੈ ਇਹ ਸਟ੍ਰਾਈਕ ਕੀਤੀ ਹੈ। 22 ਲੋਕਾਂ ਦੀ ਮਾਰੇ ਜਾਣ ਦੀ ਖ਼ਬਰ ਹੈ, 11 ਹੋਰ ਗੰਭੀਰ ਰੂਪ ਤੇ ਜ਼ਖਮੀ ਹਨ। ਇਹ ਸਥਾਨਕ ਸੂਬਾਈ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ। ਜ਼ਿਆਦਾਤਰ ਅਮਰੀਕੀ ਵਾਦੀ ਮਹਿੰਗਾਈ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ। ਇਹ ਐਸੋਸੀਏਟ ਪ੍ਰੈਸ ਸੈਂਟਰ ਫਾਰ ਪਬਲਿਕ ਅਫੇਅਰਸ ਰਿਸਰਚ ਦੀ ਇਕ ਨਵੇਂ ਸਰਵੇਖਣ ਦੇ ਅਨੁਸਾਰ ਸਾਹਮਣੇ ਆਇਆ ਹੈ। ਇਸਦੇ ਨਾਲ ਅਗਲੀ ਖ਼ਬਰ ਹੈ ਕਿ ਸਰਵੇਖਣ ਅਨੁਸਾਰ 65% ਇਸ ਵਕਤ ਅਮਰੀਕੀ ਬਾਲਗ ਜਿਹੜੇ ਨੇ ਵੱਧਦੀ ਮਹਿੰਗਾਈ ਲਈ ਟਰੰਪ ਦੀਆਂ ਨੀਤੀਆਂ ਨੂੰ ਦੋਸ਼ੀ ਠਹਿਰਾ ਰਹੇ ਨੇ। ਅਮਰੀਕਾ ਦੇ ਲਾਸ ਏਂਜਲਸ ਸਥਿਤ ਬੈਜ਼ਾਮਿਨ ਫ੍ਰੈਂਕਲਿਨ ਹਾਈ ਸਕੂਲ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਨਾਲ ਵਿਦਿਆਰਥੀ ਦੀ ਮੌਤ, ਕੁੱਟਮਾਰ ਤੇ ਤੰਗ ਪ੍ਰੇਸ਼ਾਨ ਦੇ ਵੀਡੀਓ ਵਾਇਰਲ ਹੋ ਰਹੇ ਨੇ। ਜਰਨਾਂ ਦੀ ਗਿਣਤੀ ਚ ਹੋਵੇਗੀ 20% ਦੀ ਕਟੌਤੀ। ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕੱਲ ਆਪਣੇ ਸਾਲਾਨਾ ਸਟੇਟ ਆਫ ਦਾ ਫੋਰਸ ਸੰਬੋਧਨ ਵਿਚ ਅਮਰੀਕੀ ਫੌਜ ਵਿਚ ਕੁਝ ਵੱਡੇ ਬਦਲਾਅ ਦਾ ਵੀ ਐਲਾਨ ਕੀਤਾ। ਆਉਣ ਵਾਲੇ ਮਹੀਨਿਆਂ ਚ ਦੁਨੀਆਂ ਤੇ ਮੰਡਰਾਏਗਾ ਭਿਆਨਕ ਭੋਜਨ ਸੰਕਟ। ਕੱਲ ਵੀ ਖ਼ਬਰ ਸਾਂਝੀ ਕੀਤੀ ਸੀ, ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦੁਨੀਆਂ ਦੀ ਇਸ ਬਿਆਨ ਦੇ ਨਾਲ ਚਿੰਤਾ ਵਧਾ ਦਿੱਤੀ ਹੈ। ਜਿੰਬਾਵੇ ਚ ਹੈਲੀਕਾਪਟਰ ਕ੍ਰੈਸ਼ ਹੋਣ ਦੀ ਖ਼ਬਰ ਹੈ, 6 ਲੋਕ ਮਾਰੇ ਗਏ ਨੇ, ਬੁਰੀ ਤਰ੍ਹਾਂ ਝੁਲਸੀਆਂ ਹੋਈਆਂ ਨੇ ਲਾਸ਼ਾਂ। ਪੁਲਿਸ ਮੁਤਾਬਕ ਇਹ ਹਾਦਸਾ ਰਾਜਧਾਨੀ ਹਰਾਰੇ ਤੋਂ ਦੱਖਣ ਪੂਰਬੀ ਸਥਿਤ ਮਾਰੋੜਾ ਜ਼ਿਲ੍ਹੇ ਦੇ ਵਿਚ ਵਾਪਰਿਆ ਹੈ। ਖੁਫੀਆ ਏਜੰਸੀਆਂ ਦੇ ਨਿਸ਼ਾਨੇ ਤੇ ਚੀਨੀ ਨੈਟਵਰਕ ਦਸਿਆ ਜਾ ਰਿਹਾ ਇਹ ਕਲੱਬ। ਜਸੂਸ ਦੇ ਲੱਗੇ ਇਲਜ਼ਾਮ, ਯੂਰਪੀਅਨ ਯੂਨੀਅਨ ਦੀ ਰਾਜਧਾਨੀ ਬ੍ਰੈਸਲ ਚ ਚੀਨ ਵੱਲੋਂ ਚਲਾਇਆ ਜਾ ਰਿਹਾ ਇਕ ਨੈਟਵਰਕ ਕਲੱਬ ਯੂਰਪੀਅਨ ਸੁਰੱਖਿਆ ਦੇ ਖੁਫੀਆ ਏਜੰਸੀਆਂ ਦੇ ਨਿਸ਼ਾਨੇ ਤੇ ਆਉਂਦੀਆਂ ਖ਼ਬਰਾਂ ਨੇ। ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਚ ਹੋਏ ਧਮਾਕੇ ਚ ਲੋਕਾਂ ਚ ਦਹਿਸ਼ਤ ਦਾ ਮਾਹੌਲ। ਇਹ ਧਮਾਕੇ ਸਰਕਾਰ ਵੱਲੋਂ ਡਰੋਨਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਤੋਂ ਕੁਝ ਘੰਟਿਆਂ ਬਾਅਦ ਦੇਸ਼ ਦੇ ਉੱਤਰੀ ਖੇਤਰ ਵਿਚ ਲੜਾਈ ਜਿਹੜੀ ਹੈ ਜਾਰੀ ਰਹਿਣ ਦੌਰਾਨ ਵਾਪਰੇ ਹਨ। ਵਪਾਰਕ ਸਮਝੌਤੇ ਦੇ ਬਾਵਜੂਦ ਅਮਰੀਕਾ ਨੂੰ ਬੰਗਲਾਦੇਸ਼ ਦਾ ਗੌਰਮਿੰਟਸ ਨਿਰਯਾਤ 7.55% ਘਟਣ ਦੀਆਂ ਖ਼ਬਰਾਂ ਨੇ। ਇਹ ਨਵੀਂ ਰਿਪੋਰਟ ਅਨੁਸਾਰ ਇਸ ਸਾਲ ਫਰਵਰੀ ਚ ਹੋਏ ਵਪਾਰਕ ਸਮਝੌਤੇ ਤੋਂ ਬਾਅਦ ਬੰਗਲਾਦੇਸ਼ ਨੇ ਬੋਈ ਜਹਾਜ਼ਾਂ LNG ਅਤੇ ਅਨਾਜ ਲਈ ਅਰਬਾਂ ਡਾਲਰ ਦੇ ਅਮਰੀਕੀ ਉਤਪਾਦਾਂ ਦੀ ਖਰੀਦਦਾਰੀ ਤਾਂ ਵਧਾ ਦਿੱਤੀ ਹੈ, ਪਰ ਸਮਝੌਤੇ ਦੇ ਪੂਰੀ ਤਰ੍ਹਾਂ ਲਾਗੂ ਨਾ ਹੋਣ ਕਾਰਨ ਉਸ ਦੇ ਆਪਣੇ ਨਿਰਯਾਤ ਚ ਕੋਈ ਵੱਡਾ ਉਛਾਲ ਨਹੀਂ ਆਇਆ ਹੈ। ਇਰਾਕ ਤੋਂ ਅਮਰੀਕੀ ਫੌਜ ਦੀ ਮੁਕੰਮਲ ਵਾਪਸੀ ਹੋ ਗਈ ਹੈ। ਇਸਲਾਮਿਕ ਸਟੇਟ ਖਿਲਾਫ਼ 12 ਸਾਲਾਂ ਦੀ ਮੁਹਿੰਮ ਖਤਮ। ਬਗਦਾਦ ਅਤੇ ਵਾਸ਼ਿੰਗਟਨ ਵਿਚਾਲੇ ਹੋਏ ਇਕ ਸਮਝੌਤੇ ਤਹਿਤ ਅਮਰੀਕੀ ਫੌਜੀਆਂ ਦੀ ਆਖਰੀ ਟੁਕੜੀ ਉੱਤਰੀ ਇਰਾਕ ਵਿਚ ਸਥਿਤ ਹਵਾਈ ਫੌਜ ਅੱਡੇ ਤੋਂ ਆਪਣੇ ਦੇਸ਼ ਰਵਾਨਾ ਹੋਣ ਦੀਆਂ ਖ਼ਬਰਾਂ ਨੇ। ਅਮਰੀਕਾ ਦੀ ਵੱਡੀ ਕਾਰਵਾਈ, ਪਾਕਿਸਤਾਨ ਰੱਖਿਆ ਅਧਿਕਾਰੀ ਅਤੇ 3 ਕੰਪਨੀਆਂ ਤੇ ਪਾਬੰਦੀਆਂ ਠੋਕੀਆਂ। ਅਮਰੀਕੀ ਵਿੱਤ ਵਿਭਾਗ ਦੇ ਆਫਿਸ ਆਫ ਫੋਰਨ ਸਟੇਟ ਕੰਟਰੋਲ ਨੇ ਈਰਾਨ ਦੇ ਰੱਖਿਆ ਮੰਤਰਾਲੇ ਅਤੇ ਹਥਿਆਰਬੰਦ ਬਲਾਂ ਦੀ ਲੌਜਿਸਟਿਕਸ ਲਈ ਹਥਿਆਰ ਤੇ ਹਥਿਆਰਾਂ ਦੇ ਪੁਰਜੇ ਖਰੀਦਣ ਦੇ ਦੋਸ਼ ਹੇਠ ਵੱਖ ਵੱਖ ਦੇਸ਼ਾਂ ਦੇ 10 ਵਿਅਕਤੀਆਂ ਤੇ ਸੰਸਥਾਵਾਂ ਤੇ ਪਾਬੰਦੀਆਂ ਲਾਈਆਂ ਨੇ। ਚੀਨ ਦੀ ਸੰਸਥਾ ਨਾਲ ਖਤਮ ਕਰੋ ਸਹਿਯੋਗ, ਯੂਕੇ ਸਿੱਖਿਆ ਸ਼ਾਸਤਰੀ ਨੂੰ ਦਿੱਤੇ ਨੇ ਨਿਰਦੋਸ਼। ਬ੍ਰਿਟਿਸ਼ ਸਰਕਾਰ ਨੇ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਨੂੰ ਚੀਨ ਦੀ ਇਕ ਖੋਜ ਸੰਸਥਾ ਨਾਲ ਸਹਿਯੋਗ ਖਤਮ ਕਰਨ ਲਈ ਕਿਹਾ, ਕਿਉਂਕਿ ਬ੍ਰਿਟੇਨ ਦੀ ਸੁਰੱਖਿਆ ਏਜੰਸੀ M50 ਦਾ ਮੰਨਣਾ ਹੈ ਕਿ ਇਹ ਜਸੂਸੀ ਗਤੀਵਿਧੀਆਂ ਲਈ ਇਕ ਕੇਂਦਰ ਵਜੋਂ ਕੰਮ ਕਰਦੀ ਹੈ। ਪ੍ਰੋਗਰਾਮ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਐਨੀ ਮੂਮੈਂਟ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਡੇ ਨਾਲ ਜੁੜ ਜਾਣਗੇ। ਪ੍ਰੋਗਰਾਮ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320
0: AM ਤੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ। ਮੈਂ ਤੁਹਾਡਾ ਦੋਸਤ ਹੋਸਟ ਦਰਬਾਗ ਸਿੰਘ ਚਾਵਲਾ। ਪ੍ਰੋਗਰਾਮ ਦਾ ਇਹ ਹਿੱਸਾ ਸਪਾਂਸਰ ਕੀਤਾ ਜਾ ਰਿਹਾ ਹੈ ਜੀ ਤੁਹਾਡੇ ਆਪਣੇ ਸ਼ਹਿਰ ਦੇ ਮਸ਼ਹੂਰ, ਜੀ ਹਾਂ, ਨਾਮ ਪੀਜ਼ਾ ਮਸ਼ੀਨ। ਪੀਜ਼ਾ ਮਸ਼ੀਨ ਜਿਹੜੀ ਹੈ 2 ਫਿਲੋਸਫਰ ਸਟੇਲ, ਬ੍ਰੈਂਪਟਨ ਹਾਸਪਿਟਲ ਦੇ ਬਿਲਕੁਲ ਲਾਗੇ। 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, $24 ਤੇ 90 ਸੈਂਟ ਦੇ ਵਿਚ ਤੁਸੀਂ 2 ਡਿਪਿੰਗ ਸਾਸ ਨਾਲ ਪੀਜ਼ਾ ਪਿਕ ਕਰ ਸਕਦੇ ਹੋ। ਪੀਜ਼ਾ ਮਸ਼ੀਨ 905-490-1222 ਤੇ ਕਾਲ ਕੀਤਾ ਜਾ ਸਕਦਾ ਹੈ। ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ AZ ਡਰਾਈਵਰਸ, ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਟੀਮ, ਕੰਪਨੀ ਡਰਾਈਵਰ ਸੋਲੋ ਅਤੇ ਪੱਕੇ ਰਾਨੇ ਨੇ ਰੈਡੋ ਟੈਕਸਿਸ ਦੇ ਸਟੱਡੀ ਮਾਈਲ, ਰਿਲਾਇਬਲ ਵਰਕ ਅਤੇ ਪੇਮੈਂਟ ਆਨ ਟਾਈਮ। ਕਾਲ ਸੰਦੀਪ 416-903-8390-416-903-8390-9 ਇਸ ਦੇ ਨਾਲ ਤੁਸੀਂ ਜੇਕਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੋ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ ਮੇਰਾ ਨੰਬਰ ਹੈ 416-716-7694-416-716-7796। ਅਨਾਜ ਮਾਰਟ ਗ੍ਰੈਂਡ ਓਪਨਿੰਗ ਕਰਕੇ ਧੂਮ ਮਚਾ ਰਿਹਾ ਹੈ। ਜੀ ਹਾਂ, ਤੁਸੀਂ ਢੇਰ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ ਹਰ ਆਈਟਮ ਦੇ ਉੱਤੇ, ਗਰੋਸਰੀ ਤੇ, ਤਾਂ ਅਨਾਜ ਮਾਰਟ ਤੇ ਆ ਸਕਦੇ ਹੋ। 6141 ਮੇਫੀਲਡ ਰੋਡ, ਜੁੰਡ 42A, ਬ੍ਰੈਂਪਟਨ। ਨੰਬਰ 905-928-8557 9 ਤੇ ਕਾਲ ਕਰ ਸਕਦੇ ਹੋ। ਆਲਿੰਕ ਟਰੈਵਲ ਵੱਲੋਂ ਸੂਚਨਾ ਹੈ ਕਿ ਮੰਥ ਆਫ ਅਕਤੂਬਰ ਟੋਰਾਂਟੋ ਟੂ ਦਿੱਲੀ 1-way ਟਿਕਟ ਹੈ 1080 ਦੀ ਅਤੇ ਅਕਤੂਬਰ ਐਂਡ ਨਵੰਬਰ ਮੰਥ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1-way ਟਿਕਟ ਹੈ ਜੀ 1360 2 ਸੂਟਕੇਸ ਨਾਲ। ਕਾਲ ਕਰ ਸਕਦੇ ਹੋ। ਈ ਵੀਜ਼ਾ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਦਵਿੰਦਰ ਜੀ 781 ਬਵੇ ਡਰਾਈਵ 781 ਬਵੇ ਡਰਾਈਵ ਨੰਬਰ ਟੂ ਕਾਲ 905-457-1100 ਤੇ ਕਾਲ ਕੀਤੀ ਜਾ ਸਕਦੀ ਹੈ। ਅਗੇਨ ਆਈ ਪੀ ਟੀਵੀ ਬਾਕਸ ਦੀ ਸਰਵਿਸ 12 ਮਹੀਨਿਆਂ ਦਾ $100 ਦੋ ਦਿਨ ਦਾ ਟਰਾਇਲ ਬਿਲਕੁਲ ਫ੍ਰੀ ਘਰੇ ਬੈਠੇ ਤੁਸੀਂ ਸਾਡੇ ਨਾਲ ਜੁੜ ਜਾਣਾ ਉਥੋਂ ਹੀ ਅਸੀਂ ਤੁਹਾਡਾ ਟੈਲੀਵਿਜ਼ਨ ਤੇ ਜਿਹੜਾ ਆਈ ਪੀ ਟੀਵੀ ਬਾਕਸ ਚਲਾ ਦੇਣਾ ਔਰ ਤੁਹਾਨੂੰ ਦੋ ਦਿਨ ਦਾ ਟਰਾਇਲ ਬਿੱਲਾਂ ਬਿਲਕੁਲ ਫ੍ਰੀ ਮਿਲੇਗਾ। ਔਨ ਟਾਪ ਈ ਟ੍ਰਾਂਸਫਰ ਤੁਸੀਂ ਕਰ ਦੇਣੀ ਹੈ, ਪੇਮੈਂਟ ਆਉਣ ਦੀ ਲੋੜ ਨਹੀਂ। ਨੰਬਰ ਟੂ ਕਾਲ 6475545859 ਤੇ ਕਈਆਂ ਨੂੰ ਨਾ ਡੱਬਿਆਂ ਨੂੰ ਲੌਕ ਜੇ ਲੱਗੇ ਹੋਏ ਆ ਜਿੰਦਰੇ ਮਾਰੇ ਸ਼ਰਾਰ

0: सरदार जसवीर सिंह पट्टी ना देना।
1: वेलकम बैक चावला न्यूज नेटवर्क टोरंटो। 10:37 कुछ सैकंड हुए ने ते अगले कुछ पल गलबात करांगे जी चावला न्यूज नेटवर्क टोरंटो दे विच सरदार जसवीर सिंह जी पट्टी साहब दे नाल ते तुसी गलबात दे विच शामिल होना है। 905-813-1326 बड़ा अहम दिन है जी। म्यूनसीपैलिटी दीआं चोणां हो रहीआं ने छब्बी अक्तूबर नूं इन्हां चोणां दे विच तुसी अपने मन पाउंदे कैंडीडेट नूं वोट पाउणी है। कैंडीडेट केड़ा जिहड़ा ओह वादे कर रिहा जिन्हां ते ओह खरा उतरेगा। इह ना होवे कि वादे साडे देश दे लीडरां वांगू तुहाडे नाल ओहो जिहे कीते जाण जिन्हां नूं सुण के तुसी ग्रुप ਨਾਲ ਸੰਬੰਧਿਤ ਹੋਣ ਕਰਕੇ ਤੇ ਭਾਵੇਂ ਹੱਸੋ ਨਾ ਤੇ ਬਾਅਦ ਚ ਹੱਸੋ ਵੀ ਯਾਰ ਵਾਅਦੇ ਕਿਹੜੇ ਕਰ ਰਿਹਾ ਪੂਰੇ ਕਰ ਦੂ। ਪੁੱਛਣਾ ਤੁਹਾਡਾ ਫਰਜ਼ ਹੈ, ਪੁੱਛੋ ਵੀ ਕਿਵੇਂ ਵਾਅਦੇ ਪੂਰੇ ਕਰੋਗੇ। ਜੇ ਨਹੀਂ ਕਰੋਗੇ ਤੇ ਘਰ ਬਹਿ ਜਾਓਗੇ। ਜੇ ਘਰ ਬਹਿਣ ਵਾਲੀ ਗੱਲ ਮੰਨ ਲੈਣਗੇ ਤਾਂ ਅਸੀਂ ਫੁੱਲ ਪ੍ਰਮੋਸ਼ਨ ਕਰਾਂਗੇ। ਸੋ 26 ਅਕਤੂਬਰ ਨੂੰ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ, ਆਜ਼ਾਦਾਨਾ ਤੌਰ ਤੇ ਕਰਿਓ। ਜੇ ਕਿਸੇ ਦੇ ਕਹਿਣ ਲੱਗ ਕੇ ਕੀਤੀ ਤੇ ਪਿਛਲੇ 97 ਤੋਂ ਹੀ ਅਸੀਂ ਇਹ ਗੱਲਾਂ ਕਹਿੰਦੇ ਆ ਰਹੇ ਹਾਂ, ਕੋਈ ਪਹਿਲੀ ਵਾਰੀ ਨਹੀਂ। ਕੀ ਚਾਹੇ ਮਿਊਂਸੀਪੈਲਿਟੀ ਦੀਆਂ ਚੋਣਾਂ ਹੋਣ, ਚਾਹੇ ਉਹ ਫੈਡਰਲ ਚੋਣਾਂ ਹੋਣ, ਚਾਹੇ ਉਹ ਪ੍ਰੋਵਿੰਸ਼ਲ ਚੋਣਾਂ ਹੋਣ, ਤੇ ਚਾਹੇ ਕਿਸੇ ਸੰਸਥਾ ਦੀਆਂ ਚੋਣਾਂ ਵੀ ਹੋਣ, ਸਾਡੇ ਕੋਲ ਇਨਫੋਰਮੇਸ਼ਨ ਆਵੇ ਤਾਂ ਵੀ ਕਹਿੰਦੇ ਨੇ ਕਿ ਆਜ਼ਾਦ ਰਹੋ ਆਜ਼ਾਦ। ਕਿਸੇ ਦੇ ਕਹਿਣ ਮਗਰ ਵੋਟ ਪਾ ਦੀ ਤੇ ਫਿਰ ਤੁਸੀਂ ਜੰਮੇ ਵੀ ਗੁਲਾਮ, ਮਰੇ ਵੀ ਗੁਲਾਮ ਤੇ ਰਹਿਣਾ ਹੀ ਗੁਲਾਮ, ਤੇ ਫਿਰ ਕੋਈ ਫਾਇਦਾ ਨਹੀਂ, ਬਾਅਦ ਦੇ ਵਿਚ ਪਛਤਾਉਣ ਦਾ। ਪਟ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
2: ਸ਼ੁਕਰੀਆ ਜੀ, ਮੇਰੇ ਵੱਲੋਂ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
1: ਕੀ ਹਾਲ ਚਾਲ, ਠੀਕ ਠਾਕ ਹੋ?
2: ਬਿਲਕੁਲ ਠੀਕ, ਤੁਸੀਂ
1: ਵਧੀਆ? ਵਧੀਆ ਵਧੀਆ ਵਧੀਆ ਵਧੀਆ। ਮੱਖਣ ਬਰਾੜ ਹੋਣਾ ਨੇ ਤੁਹਾਨੂੰ ਪਤਾ ਵੀਡੀਓ ਵੀ ਪਾਈ ਆ, ਉਹਨਾਂ ਦੀ ਆਡੀਓ ਵੀ ਸੁਣੀ ਹੋਣੀ ਤੁਸੀਂ, ਹੈ
2: ਜੀ?
1: ਬੜੀਆਂ ਕਰੋੜ ਕਰੋੜ ਕੇ ਮਾਰੀਆਂ ਉਹਨਾਂ ਨੇ, ਦਾਗ ਲਗਾ ਕੇ ਭੱਜ ਗਏ। ਸੁਣੀ ਤੁਸੀਂ?
2: ਨਹੀਂ ਮੈਂ ਨਹੀਂ ਸੁਣੀ।
1: ਨਹੀਂ ਸੁਣੀ ਤਾਂ ਲਓ ਫਿਰ ਸੁਣਾਉਂਦੇ ਤੁਹਾਨੂੰ। ਕਹਿੰਦੇ ਦਾਗ ਲਗਾ ਕੇ ਭੱਜ ਗਿਆ ਬਾਬਾ, ਕਿਉਂ ਤੂੰ ਚਿੱਟੀ ਦਾੜੀ ਨੂੰ? ਦਾਗ ਲਗਾ ਕੇ ਭੱਜ ਗਿਆ ਬਾਬਾ, ਕਿਉਂ ਤੂੰ ਚਿੱਟੀ ਦਾੜੀ ਨੂੰ? ਉਸ ਸਰਾਂ ਵਿਚ ਇਕ ਦਿਨ ਕਮਰਾ ਮਿਲੇ ਨਾ ਸੰਗਤ ਪਿਆਰੀ ਨੂੰ। ਬਾਬਾ ਕਹਿ ਦੋ,
2: ਬਾਬਾ ਜੀ ਮੈਨੂੰ ਕਿਹਾ ਪਹਿਲਾਂ,
1: ਉੱਥੇ ਕਈ ਦਿਨਾਂ ਵਿਚ ਕਈ ਸਹੂਲਤਾਂ ਦਿੱਤੀਆਂ, ਕਿਉਂ ਉਸ ਨਾਰੀ ਨੂੰ ਮੂੰਹ ਛੁਪਾਉਣ ਨੂੰ ਹੁਣ ਥਾਂ ਨੀ ਮਿਲਦੀ? ਸੁਣਿਆ ਪ੍ਰਧਾਨ ਕਮੇਟੀ ਸਾਰੀ ਨੂੰ, ਇਕ ਨੂੰ ਛੇਕਿਆ ਗੱਲ ਨੀ ਬਣੀ, ਤੇ ਛੇਕੋ ਜੁੰਡਲੀ ਸਾਰੀ ਨੂੰ। ਫੈਸਲੇ ਲੈਣ ਦੀ ਜੇ ਜ਼ਰੂਰਤ ਹੈ ਨੀ ਤਾਂ ਛੱਡੋ ਫਿਰ ਭਰਾ ਜਥੇਦਾਰੀ ਨੂੰ।
2: ਜਥੇਦਾਰੀ ਨੂੰ ਬਿਲਕੁਲ ਠੀਕ ਹੈ ਜੀ,
1: ਸੱਚ ਲਿਖਣ ਦੀ ਆਦਤ ਪੈ ਗਈ ਮੱਖਣ ਬਰਾੜ ਲਿਖਾਰੀ ਨੂੰ, ਮੱਖਣ ਬਰਾੜ ਲਿਖਾਰੀ ਨੂੰ। ਬਰਾੜ ਸਾਹਿਬ ਦੀਆਂ ਬਹੁਤ ਸਾਰੀਆਂ ਸਤਰਾਂ ਨੇ ਜੋ ਸਮਾਜ ਨੂੰ ਸੁਧਾਰ ਦੀਆਂ ਨੇ, ਇਨ੍ਹਾਂ ਨੂੰ ਵੀ ਮੇਰੇ ਖਿਆਲ ਦੇ ਵਿਚ ਬਹੁਤ ਵੱਡਾ ਅਵਾਰਡ ਮਿਲਣਾ ਚਾਹੀਦਾ। ਕਹਿੰਦਾ ਕਿ ਇਕ ਦਿਨ ਭਗਤ ਸਰਾਭਾ ਬੋਲੇ, ਹੰਝੂ ਰਾਜਗੁਰੂ ਨੇ ਡੋਲੇ, ਬੈਠੇ ਨੇਤਾ ਜੀ ਦੇ ਕੋਲੇ ਦਿਲ ਨੂੰ ਚੈਨ ਨਾ ਆਉਂਦੀ ਏ, ਚੋਰਾਂ ਦੇ ਵੱਸ ਪੈ ਕੇ ਭਾਰਤ ਮਾਂ ਕਰ ਲਾਉਂਦੀ। ਕੋਈ ਲਿਖ ਸਕਦਾ ਇਧਰਲੇ ਪਾਸੇ ਤੁਰ ਸਕਦਾ? ਠੂਹ ਠਾਂ ਵਾਲੀਆਂ ਗੱਲਾਂ ਤੂੰ ਹੋ ਗਈਆਂ, ਮੇਰੇ ਨਖਰੇ ਮੇਰੇ ਟਕਰੇ ਮੇਰੇ ਉਹ ਹਥਿਆਰ ਚਲਾਤੇ, ਮੈਂ ਉਹ ਕਰਤੇ, ਮੈਂ ਵਿਹਲੀ ਬਣ ਗਿਆ, ਮੈਂ ਉਹ ਕਰ ਲਿਆ, ਮੈਂ ਆ ਕਰ ਲਿਆ ਹੈ। ਖੈਰ 9058131320-905-813-1326 ਜੱਗੀ ਜੌਲ ਪਿਛਲੇ 9-10 ਸਾਲਾਂ ਤੋਂ ਤਕਰੀਬਨ ਆਪਣੀ ਜ਼ਿੰਦਗੀ ਦੇ ਅਹਿਮ ਪਲ ਜਿਹੜੇ ਨੇ, ਵਿਆਹ ਕਰਾਉਣ ਗਿਆ ਸੀ ਨੌਜਵਾਨ, ਯੂਕੇ ਦਾ ਨਾਗਰਿਕ ਹੈ ਉਹ, ਜੇਲ੍ਹ ਦੇ ਵਿਚ ਸੀ ਪਰ ਜੇਲ੍ਹ ਤੋਂ ਰਿਹਾਅ ਹੋਣ ਪਿੱਛੇ ਵੀ ਆਨਾਕਾਨੀ ਹੋ ਰਹੀ ਸੀ। ਕੱਲ ਕੋਰਟ ਨੇ ਇਕ ਸਖ਼ਤੀ ਦਾ ਬਿਆਨ ਦਾ ਗਿਆ ਸੀ, ਰਿਹਾਅ ਹੋ ਗਏ ਨੇ ਜੇਲ੍ਹ ਦੇ ਵਿਚੋਂ। ਪਤਾ ਲੱਗਾ ਕਿ ਕਾਫੀ ਜੋਸ਼ੋ ਖਰੋਸ਼ ਦੇ ਨਾਲ ਜੈਕਾਰਿਆਂ ਦੀ ਗੂੰਜ ਦੇ ਵਿਚ ਜੱਗੀ ਜੌਲ ਦਾ ਸਵਾਗਤ ਕੀਤਾ ਗਿਆ, ਕੀ ਕਹਿਣਾ ਚਾਹੋਗੇ?
2: ਬਿਲਕੁਲ ਜੀ, ਚਾਵਲਾ ਸਾਹਿਬ, ਉਸ ਵਿਅਕਤੀ ਤੇ ਕੋਈ ਕੇਸ ਨਹੀਂ ਸੀ ਬਣਦਾ ਤੇ ਉਸ ਵਿਅਕਤੀ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਧਾਰਾ ਨਹੀਂ ਸੀ ਲੱਗਦੀ। ਇੱਕ ਟ੍ਰਾਂਸੈਕਸ਼ਨ ਦਾ ਸਵਾਲ ਸੀਗਾ, ਉਹਨੂੰ ਲੈ ਕੇ ਉਸ ਬੰਦੇ ਤੇ 8 ਕੇਸ ਦਰਜ ਕੀਤੇ ਗਏ, 8 ਕੇਸ। ਇਹ ਬਰੂਦ ਫੜਿਆ ਗਿਆ ਜੀ, ਇਹ ਬੰਬ ਟਾਇਤਾ ਜੀ, ਇਹ ਬੰਦੂਕ ਫੜੀ ਗਈ ਜੀ, ਪਤਾ ਨੀ ਕਿੱਥੋਂ ਕਿੱਥੋਂ ਲੱਗੀ। ਜਿੱਦਣ ਇਹਨੂੰ ਫੜਿਆ ਗਿਆ 2 ਦਿਨ ਦੀ ਇੰਟੈਰੋਗੇਸ਼ਨ, ਪੁੱਠਾ ਵੀ

0: ਗਿਆ ਗਿਆ। ਜਦੋਂ ਚਾਵਲਾ ਸਾਹਿਬ ਤਲੀਆਂ ਚ ਡਾਂਗਾ ਮਾਰਦੇ ਆ ਨਾ, ਉਹਦਾ ਅਸਰ ਸਿੱਧਾ ਦਿਮਾਗ ਨੂੰ ਜਾਂਦਾ ਤੇ ਕਈ ਲੋਕ ਪਾਗਲ ਹੋ ਜਾਂਦੇ।
1: ਬਿਲਕੁਲ, ਕੋਈ ਦੋਰਾਵਾ ਨਹੀਂ।
0: ਇੰਨੀ ਹਾਲਤ ਮਾੜੀ ਹੁੰਦੀ ਹੈ ਨਾ, ਲੋਕਾਂ ਨੂੰ ਸ਼ਰਮ ਕਰਨੀ ਆਉਂਦੀ ਸਮਝਦੀ। ਇੱਕ ਵਿਦੇਸ਼ੀ ਨਾਗਰਿਕ ਵਿਆਹ ਕਰਾਉਣ ਆਇਆ ਵਾ, ਇੱਕ ਟ੍ਰਾਂਸੈਕਸ਼ਨ ਨੂੰ ਲੈ ਕੇ ਤੁਸੀਂ ਜਿਹੜੀ ਉਹਦੀ ਗੱਲ ਪੈ ਗਈ ਵੀ ਵੇਖਦੀ ਨਹੀਂ ਕਿਉਂ ਕੀਤੀ ਜੀ। ਹਾਲ ਚਾਵਲਾ ਸਾਹਿਬ ਇਹ ਆ, ਕੋਈ ਲਵ ਸ਼ਿੰਦਰ ਡੱਲੇ ਡੱਲੇਵਾਲ ਹੈਗਾ, ਉਹਨੂੰ ਖਾਲਸ ਨਹੀਂ ਕਹਿੰਦੇ। ਜੇ ਕਿਤੇ ਕਿਸੇ ਦੇ ਵਟਸਐਪ ਤੇ ਉੱਪਰ ਜਾਂ ਕਿਸੇ ਫੇਸਬੁੱਕ ਦੇ ਉੱਤੇ ਕੋਈ ਕਮੈਂਟ ਵੀ ਕਰ ਦਵੇ, ਉਹਨੂੰ ਪੁੱਛ ਲੈਂਦੇ ਹਾਂ ਵੀ ਤੈਨੂੰ ਕਿਉਂ ਕਮੈਂਟ ਆਇਆ, ਵੀ ਦੱਸ ਦੱਸ ਵੀ ਉਹਦਾ ਕੀ ਕਸੂਰ ਆ। ਇੱਥੇ ਤਾਂ ਤੁਸੀਂ ਆਪਣਾ ਸੰਭਾਲ ਨਹੀਂ ਸਕਦੇ, ਦੂਜੇ ਦੇਸ਼ ਤੁਸੀਂ ਗੱਲ ਕਰੀ ਜਾਂਦੇ ਹੋ। ਇੱਥੇ ਸ਼ਰੇਆਮ ਖਾਲਸ ਨੂੰ ਨਾਰੇ ਲੱਗਦੇ ਆ, ਸ਼ਰੇਆਮ ਤੁਹਾਡੇ ਸਾਹਮਣੇ ਕਹਿੰਦੇ ਹੋ, ਉਹ ਤਾਂ ਕੁਛ ਕਰਦੇ ਨਹੀਂ ਤੁਸੀਂ। ਤੇ ਵਿਦੇਸ਼ ਦੇ ਬੈਠੇ ਨੇ ਕਿਹ ਕਿਹ ਨੂੰ ਵਟਸਐਪ ਭੇਜ ਦਿੱਤਾ, ਉਹਨੇ ਅੱਗੋਂ ਭਾਵੇਂ ਜਵਾਬ ਨਹੀਂ ਦਿੱਤਾ, ਤੇ ਤੁਸੀਂ ਪੰਗਾ ਪਾ ਕੇ ਇਹ ਕੁ ਕੀਤਾ ਜੀ। ਇਸ ਕਰਕੇ ਉਹਨਾਂ ਵਿਚਾਰੇ ਨਾ ਧੱਕਾ ਹੋਇਆ, 8 ਕੇਸ ਦਰਜ ਕੀਤੇ। ਇੱਕ ਪਹਿਲਾ ਕੇਸ ਨਹੀਂ ਗਾ, ਪਾਲ ਸਿੰਘ ਫਰਾਂਸ ਦੇ ਖਿਲਾਫ਼ ਵੀ ਨਾ 8 ਕੇਸ ਦਰਜ ਕੀਤੇ, ਤੇ ਉਹ ਵੀ ਫਰਾਂਸ ਦਾ ਨਾਗਰਿਕ ਸੀ। ਜਿੱਦਣ ਚਾਵਲਾ ਸਾਹਿਬ ਮਾਨ ਸਾਹਿਬ ਮੈਨੂੰ ਕਹਿੰਦੇ ਇੱਕ ਮਿੰਟ ਚੱਲਣ ਨਾਲ ਚਲੇ ਗਏ, ਅਸੀਂ ਉਹਦਾ ਪਤਾ ਲੈਣ ਚਲੇ ਗਏ ਕੋਰਟ ਦੇ ਤਰੀਕੇ ਦੇ ਉੱਤੇ। ਉਹ ਬੰਦਾ ਉਦਣ ਰੋ ਪਿਆ, ਰੋਇਆ ਇਸ ਕਰਕੇ ਨੀ ਕੇਸ ਬਣਿਆ, ਰੋਇਆ ਇਸ ਕਰਕੇ ਮੇਰੇ ਪਿੱਛੇ ਕੋਈ ਹੈਗੇ ਨੇ, ਮੇਰਾ ਪਤਾ ਲੈਂਦੇ ਘੱਟੋ ਘੱਟ ਆਏ ਨਾ ਕੋਈ ਨੂੰ, ਬਾਕੀ ਦੇ ਜੋ ਝੂਠੇ ਕੇਸ ਦਰਜ ਕਰਦੇ ਕਿਤੇ ਵੀ ਨਿਬੜ ਲੂ ਮੈਂ। 8 ਕੇ 9 ਸਾਲ ਲੱਗੇ ਉਹਨੂੰ, 8-9 ਸਾਲ ਉਹ ਜੇਲ੍ਹ ਚ ਰਿਹਾ। ਸਾਰੇ ਦੇ ਸਾਰੇ ਕੇਸ ਹੀ ਕੋਰਟ ਨੇ ਖਾਰਜ ਕੀਤੇ। ਅੱਜ ਉਹ ਚੰਡੀਗੜ੍ਹ ਚ ਕੌਮੀ ਇਨਸਾਫ ਮੋਰਚਾ ਚਲਾ ਰਿਹਾ, ਜਿਹੜਾ ਕਹਿੰਦੇ ਮੈਂ ਰਿਹਾ ਹੋਇਆ ਤੇ ਬਾਕੀਆਂ ਨੂੰ ਜ਼ਿਕਰ ਦਾ ਰਿਹਾ ਉਹਨੂੰ, ਬੰਦੀ ਸਿੰਘਾਂ ਦੀ ਰਿਹਾਈ ਕਰ ਰਿਹਾ। ਜੱਗੀ ਚੌਲ ਦੇ ਖਿਲਾਫ਼ ਵੀ 8 ਕੇਸ ਦਰਜ ਕੀਤੇ, 1 ਕੇਸ ਉਹਨੂੰ ਬਰੀ ਕਰਤਾ। 7 ਕੇਸਾਂ ਤੋਂ ਨਵੀਨ ਸਿੰਗਲਾ ਜੱਜ ਆ ਦਿੱਲੀ ਹਾਈਕੋਰਟ ਦਾ, ਜਿਹਨੇ ਉਹਨੂੰ ਬੇਲ ਦਿੱਤੀ। ਉਹਨੂੰ ਬੇਲ ਦੇਣ ਦੇ ਬਾਵਜੂਦ ਵੀ ਫਿਰ NIA ਕੋਰਟ ਜਿਹੜੀ ਉਹ ਪੰਗਾ ਪਾ ਕੇ ਬਹਿ ਗਈ, ਕਹਿੰਦੀ ਨਾ ਜੀ ਨਾ। NIA ਕਹਿੰਦੇ ਜਿੰਨਾ ਚਿਰ ਸਾਡੀ ਅਦਾਲਤ ਤੋਂ ਪਰਮਿਸ਼ਨ ਨਹੀਂ ਦਿੰਦਾ, ਉਹ ਚਿਰ ਦਿੱਲੀ ਨਹੀਂ ਛੱਡ ਸਕਦਾ। ਜੇਲ ਅਧਿਕਾਰੀ ਕੀ ਕਹਿੰਦੇ ਆ, CRPC ਧਾਰਾ 268 ਉਹਦੇ ਤਹਿਤ ਪੰਗਾ ਪਾ ਕੇ ਬਹਿ ਗਏ, ਕਹਿੰਦੇ ਨਾ ਜੀ ਨਾ, ਇਹ ਧਾਰਾ ਤਹਿਤ ਸਾਨੂੰ ਯੂਨੀਅਨ ਮਿਨਿਸਟਰ ਕਹੇ ਤੇ ਫਿਰ ਛੱਡਾਂਗੇ, ਛੱਡ ਦਿੰਦੇ ਸੀ। ਜਿਹੜੀ 268 ਧਾਰਾ ਵਾ ਦਾ ਮਤਲਬ ਇਹ ਵੀ ਇਹਨੂੰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਤੋਂ ਸ਼ਿਫਟ ਨਹੀਂ ਕਰ ਸਕਦੇ, ਉਹ ਘਰੇ ਕੋਲ ਕਹਿੰਦੀ ਹੈ। ਜੱਜ ਨੇ ਫਿਰ ਜਿਹੜਾ ਸੀ ਕੱਲ ਚੰਗੀ ਖਿਚਾਈ ਕੀਤੀ, ਕਹਿੰਦਾ ਕੱਲ ਸਵੇਰ ਤੱਕ 11 ਵਜੇ ਤੱਕ ਸਾਰੇ ਸਬੂਤ ਲੈ ਕੇ ਜਿਹੜੇ ਕੁਝ ਹੈਗੇ ਤੇ ਜੇ ਨਹੀਂ ਤੇ ਫਿਰ ਤੁਹਾਡੇ ਖਿਲਾਫ਼ ਕਾਰਵਾਈ ਕਰੂੰਗਾ। ਅੱਜ ਫਿਰ 11 ਵਜੇ ਗਿਆ ਸਰੂਪ, ਕਹਿੰਦੀ ਦੇ ਦੇ ਛੱਡ ਦਿੰਦੇ ਆ ਜੀ। ਉਹਨੇ ਕਿਹਾ 2:30 ਵਜੇ ਤੋਂ ਪਹਿਲਾਂ ਪਹਿਲਾਂ ਬੰਦਾ ਬਾਹਰ ਹੋਣਾ ਚਾਹੀਦਾ। ਜੇ ਅਦਾਲਤਾਂ ਵੀ ਇੰਨਾ ਸਟੈਂਡ ਨਾ ਲੈਣ
1: ਮੁਆਵਜ਼ਾ ਦਿੱਤਾ ਜਾਂਦਾ, ਜ਼ਿੰਦਗੀ ਦੇ ਸੁਨਹਿਰੀ ਪਲ ਸੁਨਹਿਰੀ ਦਿਨ 9 ਵਰੇ ਜੇਲ੍ਹ ਦੇ ਵਿਚ, ਤੇ ਜਿਸ ਤਰ੍ਹਾਂ ਤੁਸੀਂ ਤਸ਼ੱਦਦ ਦੱਸਦੇ ਹੋ ਕਿ ਉੱਥੇ ਹੁੰਦਾ, ਮਾਨਸਿਕ ਤੌਰ ਤੇ ਬੰਦਾ ਟੁੱਟ ਜਾਂਦਾ ਜੀ, ਔਰ ਫਾਈਨੈਂਸ਼ੀਅਲ ਤੌਰ ਤੇ ਮਤਲਬ ਜੋ ਕੁਝ ਟੁੱਟਣਾ ਹੁੰਦਾ ਉਹ ਤੇ ਟੁੱਟ ਗਿਆ, ਉਹਦੀ ਜ਼ਿੰਦਗੀ ਜਿਹੜੀ ਵਿਆਹਤਾ ਜ਼ਿੰਦਗੀ ਜਾਂ ਵਿਆਹ ਕਰਾਉਣ ਗਿਆ ਸੀ ਉਹ ਮਤਲਬ ਉਹ ਜਿਹੜੇ ਸੁਪਨੇ ਸੀ ਉਹ ਚੂਰ ਚੂਰ ਹੋ ਗਏ। ਕੀ ਇਹੋ ਜਿਹੇ ਜਦੋਂ ਕੇਸ ਦੇ ਵਿੱਚ ਉੱਥੋਂ ਬੰਦਾ ਰਿਹਾ ਹੁੰਦਾ ਹੈ ਤੇ ਉਹਨੂੰ ਕੋਈ ਮੁਆਵਜ਼ਾ ਵਗੈਰਾ ਵੀ ਮਿਲਦਾ ਹੈ ਜਾਂ ਕੋਈ ਬਸ
0: ਮੁਆਵਜ਼ਾ ਇਹ ਮਿਲਦਾ ਵੀ ਹਫ਼ਤੇ ਤੁਸੀਂ ਜਾ ਕੇ ਥਾਣੇ ਇੱਕ ਵਾਰੀ ਹਾਜ਼ਰੀ ਲਾਉਣੀ, ਮੈਂ ਠੀਕ ਠਾਕ
1: ਜੀ
0: ਇਹ ਮੁਆਵਜ਼ਾ ਮਿਲਦਾ।
1: ਪਰ ਇਹ ਤਾਂ ਹੁਣ ਇਹ ਉੱਥੇ ਹੀ ਰਹੇਗਾ ਇੰਡੀਆ, ਕਿਉਂਕਿ ਇਹ ਤਾਂ UK ਸਿਟੀਜ਼ਨ ਹੈ।
0: ਹਾਲੇ ਤੱਕ ਵੀ ਜਿੰਨਾ ਚਿਰ ਕੇਸ ਚੱਲਦੇ ਰਹਿਣੇ ਪੈਗੂ ਇੱਥੇ
1: ਜੀ, ਬਿਲਕੁਲ।
0: ਫਿਰ ਇਹਨਾਂ ਨੇ ਕਿਹਾ ਜਦੋਂ NIA ਕੋਰਟ ਨੇ ਕਿਹਾ ਵੀ ਨਹੀਂ ਦਿੱਲੀ ਨਹੀਂ ਛੱਡ ਸਕਦਾ, ਕੋਰਟ ਨੇ ਕਿਹਾ ਕਿਉਂ ਬਈ ਉਹ ਪੰਜਾਬ ਜਾਵੇ, ਕਿਉਂ ਕਿਉਂ ਕਿਉਂ ਤੁਸੀਂ ਕਿਉਂ ਰੋਕ ਰਹੇ ਹੋ, ਅਦਾਲਤ ਨੇ ਪਰਮਿਸ਼ਨ ਦੇ ਦਿੱਤੀ ਫਿਰ ਉਹਨੂੰ, NIA ਦੀ ਅਦਾਲਤ ਨੇ ਪਰਮਿਸ਼ਨ ਦੇ ਦਿੱਤੀ
1: ਜੀ,
0: ਫਿਰ ਜਾਣਦੇ ਜਿੱਥੇ ਇੰਨਾ ਖੁਦ ਗੱਲ।
1: ਬਸ ਪੰਜਾਬ ਦੇ ਵਿੱਚ ਵੀ ਤਾਂ ਉਹਨਾਂ ਦੀਆਂ ਬ੍ਰਾਂਚਿਸ ਹੈਗੀਆਂ, ਉੱਥੇ ਹਾਜ਼ਰੀ ਲਾ ਸਕਦਾ। 9058132320 ਜਿਹੜੇ ਸਾਨੂੰ ਤੁਸੀਂ ਨੈਟ ਤੇ ਸੁਣ ਦੇਖ ਰਹੇ ਹੋ, ਤੁਹਾਡੀ ਤਸਵੀਰ ਸਾਹਮਣੇ ਆ ਰਹੀ ਹੈ, ਇੰਡੀਆ ਦੇ ਵਿੱਚ ਹੈ ਖਾਸ ਤੌਰ ਤੇ, ਔਰ ਆਸਟ੍ਰੇਲੀਆ ਦੇ ਨਾਲ ਨਾਲ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਜਿਹੜੇ ਆਨਲਾਈਨ ਸਾਨੂੰ ਤੁਸੀਂ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਦਿਆ ਕਰੋ। ਅਸੀਂ ਉਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਇਸ ਪ੍ਰੋਗਰਾਮ ਨੂੰ ਦੂਰ ਦਰੇਡਿਆਂ ਤੋਂ ਸੁਣ ਕੇ, ਨਿੱਕੇ ਨਿੱਕੇ ਸ਼ਹਿਰਾਂ ਦੇ ਵਿੱਚ, ਨਿੱਕੇ ਨਿੱਕੇ ਕਸਬਿਆਂ ਦੇ ਵਿੱਚ ਅਸੀਂ ਨਾਂ ਨਹੀਂ ਸੁਣਦੇ। ਵੈਸੇ 30 ਸਾਲ ਤੋਂ ਮੈਨੂੰ CGMR ਤੇ ਕੰਮ ਕਰਦਿਆਂ ਹੋ ਗਿਆ ਇਹਦਾ, ਜਦੋਂ ਅਸੀਂ ਟਾਵਰ ਮੂਵ ਕੀਤਾ ਤੇ ਕੁਝ ਹਲਚਲ ਵੱਡੀ ਹੋਈ ਹੈ, ਕ੍ਰਿਸਟਲ ਕਲੀਅਰ ਹੋਰ ਦੂਰ ਤੱਕ ਗਿਆ ਹੈ। ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ ਦੀਆਂ ਗਲੀਆਂ ਦੇ ਵਿਚ ਇਹ ਪਹਿਲੀ ਵਾਰੀ ਉਥੋਂ ਕ੍ਰਿਸਟਲ ਕਲੀਅਰ ਕਾਲਸ ਆਈਆਂ ਨੇ। ਏਜੈਕਸ ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ, ਓਰੇਲੀਆ ਤੋਂ 35 ਕਿਲੋਮੀਟਰ ਦੂਰ ਅਤੇ ਨਾਲ ਦੀ ਨਾਲ ਔਰੰਜਵਿਲ ਤੇ ਕਿਚਨਰ ਸਾਈਡ ਵੀ ਕਵਰ ਕਰ ਰਿਹਾ ਹੈ। ਹੁਣ ਕਿਹੜਾ ਵਪਾਰੀ ਹੈ ਜਿਹੜਾ ਨਹੀਂ ਚਾਹੇਗਾ ਕਿ ਉਹਦਾ ਵਪਾਰ ਦਾ ਮੈਸੇਜ ਇਨ੍ਹਾਂ ਘਰਾਂ ਦੇ ਵਿਚ, ਇਨ੍ਹਾਂ ਗਲੀਆਂ ਦੇ ਵਿਚ ਇਸ ਮਾਧਿਅਮ ਦੇ ਰਾਹੀਂ ਦੂਰ ਦੂਰ ਤੱਕ ਪਹੁੰਚੇ। ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰੋ, ਅਸੀਂ ਹੋਸਟ ਵੀ ਹਾਇਰ ਕਰ ਰਹੇ ਹਾਂ। ਟੀਮ ਦੇ ਵਿਚ ਵੀਕਐਂਡ ਤੇ ਵੀਕਡੇ ਚ ਕੰਮ ਕਰਨਾ ਚਾਹੋ, 416-303-1515 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਟੇਟ ਆਫ ਦੀ ਆਰਟ ਸਟੂਡੀਓ ਜਿਹੜਾ ਹੈ, ਤੁਹਾਨੂੰ ਅਮੇਜ਼ਿੰਗ ਸਟੂਡੀਓ, ਖੁੱਲੀ ਡੁੱਲੀ ਪਾਰਕਿੰਗ ਅਤੇ ਸਾਰੀਆਂ ਸੁੱਖ ਸਹੂਲਤਾਂ ਦੇ ਨਾਲ ਮਿਲੇਗਾ। ਤੁਸੀਂ ਆਪਣੇ ਮਹਿਮਾਨ ਨੂੰ ਲੈ ਕੇ ਆਓਗੇ ਤਾਂ ਤੁਹਾਨੂੰ ਇੰਜ ਲੱਗੇਗਾ ਕਿ ਤੁਸੀਂ ਕਿਸੇ ਰੇਡੀਓ ਚੈਨਲ ਜਾਂ ਟੈਲੀਵਿਜ਼ਨ ਚੈਨਲ ਤੇ ਆਪਣੇ ਗੈਸਟ ਨੂੰ ਲੈ ਕੇ ਆਏ ਹੋ, ਨਾ ਕਿ ਸ਼ਬਦ ਰਹਿਣ ਦਿੰਦੇ ਹਾਂ। 905-813-1320 ਐਨੀਵੇ 9058131320। ਇੱਕ ਪਾਸੇ ਸਰਕਾਰਾਂ ਜਿਹੜੀਆਂ ਨੇ ਸੰਵਿਧਾਨ ਦੇ ਹੇਠ ਨੌਜਵਾਨਾਂ ਨੂੰ ਲਿਆ ਕੇ ਪ੍ਰੇਰਿਤ ਕਰਦੀਆਂ ਨੇ ਕਿ ਸ਼ਾਂਤੀ ਬਣੀ ਰਹੇ, ਸ਼ਾਂਤੀ ਰਹੇ, ਸੰਵਿਧਾਨ ਦੇ ਅਧੀਨ ਸਭ ਕੁਝ ਚੱਲਣਾ ਚਾਹੀਦਾ। ਔਰ ਅਕਾਲੀ ਦਲ ਵਾਰਸ, ਹਾਂਜੀ, ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ, ਲੋਕਾਂ ਦੀ ਆਵਾਜ਼ ਭਾਈ ਅੰਮ੍ਰਿਤਪਾਲ ਸਿੰਘ ਇਸ ਵਕਤ ਭਾਵੇਂ ਦਿਬੜੂਗੜ੍ਹ ਜੇਲ੍ਹ ਦੇ ਵਿਚ ਨੇ, ਇਹ ਤਾਂ ਤੁਹਾਨੂੰ ਪਤਾ ਹੀ ਹੈ। ਉਨ੍ਹਾਂ ਨੂੰ ਅਕਾਲੀ ਦਲ ਵਾਰਸ ਨੂੰ ਪੰਜਾਬ ਦੇ ਚੋਣ ਨਿਸ਼ਾਨ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ 4 ਹਫ਼ਤਿਆਂ ਵਿਚ ਚੋਣ ਕਮਿਸ਼ਨ ਨੂੰ ਫੈਸਲਾ ਲੈਣ ਦੇ ਆਦੇਸ਼ ਦਿੱਤੇ ਨੇ। ਕਹਿੰਦੇ ਨੇ ਕਿ ਕੋਈ ਖਤਰਾ ਇਨ੍ਹਾਂ ਦੇ ਕੋਲ, ਉਸ ਪਾਰਟੀ ਕੋਲੋਂ ਹੈ?
0: ਬਿਲਕੁਲ
1: ਖਤਰਾ ਹਾਰਨ ਦਾ ਗਿਆ, ਕੋਈ ਹੋਰ ਖਤਰਾ? ਕਿਉਂਕਿ ਸੌਂਹ ਤੇ ਸੰਵਿਧਾਨ ਦੇ ਅਧੀਨ ਸਾਰਿਆਂ ਨੇ ਚੁੱਕਣੀ ਜਦੋਂ ਚੁਣੇ ਗਏ।
0: ਮਤਲਬ ਅੱਜ ਗੱਲ ਇਹ ਸਪਸ਼ਟ ਹੋ ਗਈ ਆ, ਜੱਗੀ ਜੌਲ ਹੋਵੇ ਤੇ ਭਾਵੇਂ ਭਾਈ ਅੰਮ੍ਰਿਤਪਾਲ ਸਿੰਘ, ਇਹਨਾਂ ਨੂੰ ਜੇਲ੍ਹ ਦੇ ਵਿਚ ਰੱਖਣ ਦੇ ਪੰਜਾਬ ਦਾ ਰੋਲ ਘੱਟ ਤੇ ਸਾਰਾ ਰੋਲ ਸੈਂਟਰ ਦਾ। ਉਸ ਬੀਜੇਪੀ ਦਾ ਜਿਹੜੀ ਕਹਿੰਦੀ ਹੈ ਵੀ ਸਾਡੀ ਇੱਕ ਵਾਰੀ ਸਰਕਾਰ ਬਣਾ ਦੇ ਪੰਜਾਬ ਵਿਚ, ਜਬਰਦਸਤੀ ਜੀ ਸਰਕਾਰ ਬਣਾ ਦੇ ਸਾਡੀ, ਇਹਦਾ ਮਤਲਬ ਇਹੋ ਕੁਝ ਕਰਨਾ ਮੈਨੂੰ ਤੁਸੀਂ? ਹੁਣ ਇਹਨਾਂ ਦਾ ਅਪਲਾਈ ਕੀਤੀ ਸੀ ਰਜਿਸਟ੍ਰੇਸ਼ਨ, ਚੋਣ ਨਿਸ਼ਾਨ ਲੈਣਾ ਸੀ, ਨਹੀਂ ਦਿੱਤਾ, ਹਾਈ ਕੋਰਟ ਚਲੇ ਗਏ ਨੇ। ਹਾਈ ਕੋਰਟ ਜਾ ਕੇ ਚੋਣ ਕਮਿਸ਼ਨ ਦਾ ਵਕੀਲ ਕਹਿੰਦਾ ਜੀ ਇਹਨਾਂ ਨਾਲ ਇੱਥੇ ਚੋਣ ਨਿਸ਼ਾਨ ਦਿੱਤਾ ਤੇ ਇਹਨਾਂ ਨਾਲ ਉੱਥੇ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ।
1: ਠੀਕ ਹੈ,
0: ਜੱਜ ਕੀ ਕਹਿੰਦਾ? ਜੱਜ ਕਹਿੰਦਾ ਮੈਨੂੰ ਇਹ ਗੱਲ ਦੱਸ ਵੀ ਭਾਈ ਅੰਮ੍ਰਿਤਪਾਲ ਸਿੰਘ ਇਸ ਜਥੇਬੰਦੀ ਦਾ ਪ੍ਰਧਾਨ ਆ ਤੇ ਪੰਜਾਬ ਦੇ ਵਿਚ ਸਭ ਤੋਂ ਵੱਧ ਵੋਟਾਂ ਲੈ ਕੇ ਉਹ MP ਬਣਿਆ, ਭਾਵੇਂ ਜੇਲ੍ਹ ਚ ਬੈਠਾ ਉਹ ਇੱਕ ਵੱਖਰੀ ਗੱਲ। ਜਦੋਂ ਉਹਨੇ ਸੰਵਿਧਾਨ ਦੀ ਸਹੁੰ ਖਾ ਲਈ, ਸੰਵਿਧਾਨ ਦੀ ਸਹੁੰ ਖਾ ਕੇ ਉਹਨੇ ਬਕਾਇਦਾ ਤੌਰ ਤੇ ਚੋਣ ਲੜੀ ਤੇ ਅਸੀਂ ਉਹਨੂੰ ਕਿਹਾ ਜਾਂਚ ਚੇਤੀ ਚੋਣ ਲੜ ਸਕਦਾ। ਜਦੋਂ ਉਹਨੇ ਆ ਕੇ ਲੋਕ ਸਭਾ ਸਹੁੰ ਖਾ ਲਈ ਸੰਵਿਧਾਨ ਦੀ ਤੇ ਬਾਕੀ ਰਹਿ ਕੀ ਗਿਆ ਮੈਨੂੰ ਦੱਸ? ਜੇ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਸੁਪਰੀਮ ਕੋਰਟ ਨੇ ਇਹਨਾਂ ਨੂੰ ਖਾਲਿਸਤਾਨ ਮੰਗ ਕਰਨ ਦੀ ਸ਼ਰਤ ਮਿਤਰੀ ਕਿੰਨਾ ਛੋੜ ਦਿੱਤੀ ਹੈ, ਉਹਦੀ ਤੇ ਗੱਲ ਵੀ ਕੋਈ ਨਹੀਂ ਇਹੋ ਜਿਹੀ। ਉਹਨੇ ਫਿਰ ਇੰਨੀ ਗੱਲ ਕੀ ਵੀ ਕੱਲ ਉਹਨਾਂ ਨੂੰ ਕਿਹਾ ਵੀ ਸਵੇਰੇ ਦੱਸੋ ਤੁਸੀਂ ਕੀ ਕਰਨਾ, ਦੱਸਿਆ ਨੂੰ ਅੱਜ ਉਹਨਾਂ ਟਾਈਮ ਮੰਗਿਆ। ਉਹਨਾਂ ਨੇ ਅਦਾਲਤ ਨੇ ਗੱਲ ਕਹੀ ਆ, ਹਾਈ ਕੋਰਟ, ਦਿੱਲੀ ਹਾਈ ਕੋਰਟ ਨੇ ਕਿ 4 ਹਫ਼ਤਿਆਂ ਦੇ ਵਿਚ ਇਸ ਬਾਰੇ ਫੈਸਲਾ ਲੈ ਕੇ ਫਿਰ ਸਾਨੂੰ ਰਿਪੋਰਟ ਕਰਨੀ ਤੁਸੀਂ, ਤੇ ਜੇ ਇਹਨਾਂ ਨਾ ਮੰਗੇ ਮੰਨੇ ਇਹ ਮਾਮਲਾ ਹਾਈ ਸੁਪਰੀਮ ਕੋਰਟ ਵੀ ਜਾਵੇਗਾ। ਲੇਕਿਨ ਮੈਂ ਤੁਹਾਨੂੰ ਇਹ ਦੱਸਦਿਆਂ ਪੰਜਾਬ ਦੇ ਵਿਚ ਨੌਜਵਾਨਾਂ ਦੇ ਤਸ਼ੱਦਦ ਲਈ ਜਿਹੜੀ ਆ ਇੰਨੀ ਪੰਜਾਬ ਸਰਕਾਰ ਜ਼ਿੰਮੇਵਾਰ ਜਿੰਨੀ ਕੇਂਦਰ ਸਰਕਾਰ ਜ਼ਿੰਮੇਵਾਰ। ਤੁਹਾਡੇ ਸਾਹਮਣੇ ਕੀ ਕਿਹਾ ਸੀ ਸ਼ਾਹ ਨੇ? ਉਦੋਂ 2 ਗੱਲਾਂ ਕਹੀਆਂ ਸੀ ਸ਼ਾਹ ਨੇ, ਕਿਹਾ ਸੀ ਉਹ ਇੱਕ ਭਿੰਡਰਾਵਾਲਾ ਹੋਰ ਬਣਦਾ ਫਿਰਦਾ ਸੀਗਾ, ਭਾਵੇਂ ਸਾਡੀ ਸਰਕਾਰ ਪੰਜਾਬ ਨੀ ਚੁੱਕ ਕੇ ਜੇਲ੍ਹ ਸੁੱਟਿਆ, ਡਿਬਰੂਗੜ੍ਹ ਨੂੰ ਪਾਠ ਕਰਦਾ ਫਿਰਦਾ, ਇਹ ਗੱਲ ਕਹੀ ਸੀ ਨਾ ਉਹਨੇ। ਦੂਸਰੀ ਚੀਜ਼, ਬੰਦੀ ਸਿੰਘਾਂ ਬਾਰੇ ਉਹਨੇ ਗੱਲ ਕਹੀ ਸੀਗੀ ਵੀ ਜਿਨ੍ਹਾਂ ਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ, ਜਿਹੜੇ ਮਾਫ਼ੀ ਮੰਗਣ ਲਈ ਤਿਆਰੀ ਸੀ ਉਹਨੂੰ ਕਿਉਂ ਛੱਡੀਏ? ਆਪਾਂ ਸਵਾਲ ਕੀਤਾ ਸੀ ਵੀ ਕੀ ਰਾਜੀਵ ਗਾਂਧੀ ਦੇ ਕਾਤਲਾਂ ਨੇ ਮਾਫ਼ੀ ਮੰਗੀ ਸੀ? ਵਿਖਾ ਦੇ ਮੰਗੀ ਤੇ ਮੰਗ ਲੈਣਗੇ। ਮਤਲਬ ਦੋਹਰੇ ਕਾਨੂੰਨ ਆ, ਮਨੋਰਟੀ ਵਾਸਤੇ ਕੁਝ ਹੋਰ ਤੇ ਮੈਜੋਰਟੀ ਵਾਸਤੇ ਕੁਝ ਹੋਰ। ਅਸੀਂ ਤੇ ਪਿੱਟਦੇ ਸੀ ਕਾਂਗਰਸ ਨੂੰ, ਇੱਥੇ ਤੇ ਇਹ ਕਾਂਗਰਸ ਦੀ ਮਾਂ ਨਿਕਲੀ। ਚੌਥਾ ਵੇਖੋ ਇਹਨਾਂ ਦਾ, ਚੋਣ ਨਿਸ਼ਾਨ ਨੂੰ ਲਿਕਣ ਪਾਈ ਹੈ। ਗਿਆਨ ਨੇ ਇਹਦੀ ਇੰਨੀ ਬਦਨਾਮੀ ਹੋਈ ਆ, ਇੰਨੀਆਂ ਲੋਕਾਂ ਨੇ ਗਾਲਾਂ ਕੱਢੀਆਂ, ਇੰਨੇ ਮੁਜ਼ਾਹਰੇ ਕੀਤੇ, ਇੰਨਾ ਕੁਛ ਕੀਤਾ, ਜਿਹੜੀ ਬੇਕਾਇਦਾ ਤੌਰ ਤੇ ਜਿਹੜੀ ਆ ਵਿਰੋਧੀ ਪਾਰਟੀਆਂ ਸਾਰੀ ਪਿੱਛੇ ਪਈਆਂ, ਬਦਲੋ ਇਹਨੂੰ, ਕੱਢੋ ਬਾਹਰ ਨੂੰ ਰੱਖੋ। ਹੁਣ ਕੱਢਣ ਦਾ ਤਰੀਕਾ ਇੱਕੋ ਹੀ ਆ, ਜਾਂ ਉਹ ਅਸਤੀਫਾ ਦੇਵੇ, ਜੇ ਅਸਤੀਫਾ ਦਿੰਦੇ ਦੋ ਤਿਹਾਈ ਬਹੁਤ ਬੰਦਾ ਕੱਢਿਆ ਜਾ ਸਕਦਾ, ਕੱਢਿਆ ਜਾ ਸਕਦਾ। ਉਹਦੇ ਵਿੱਚ ਬਹੁਤ ਸਾਰੀ ਬੀਜੇਪੀ ਦੇ ਵੀ ਐਮਪੀਆਂ ਨੇ ਕਿਹਾ ਲਓ ਮਤਾ ਅਸੀਂ ਇਹਦੇ ਖਿਲਾਫ਼ ਵੋਟ ਪਾਵਾਂਗੇ। ਅੱਜ ਕੱਲ ਬੀਜੇਪੀ ਚ ਆਪਸ ਵਿੱਚ ਬਹੁਤ ਅੱਛਾ ਨੀ ਕੋਆਰਡੀਨੇਸ਼ਨ ਨਹੀਂ ਹੈਗੀ। ਜਿਹੜੀ ਇੰਡੀਆ ਗਠਜੋੜ ਦੀ ਮੀਟਿੰਗ ਹੋਈ ਹੈ ਪਰਸੋਂ, ਉਹਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੇ DMK ਨਹੀਂ ਗਏ, ਲੇਕਿਨ ਉਹਨਾਂ ਨੇ ਗੱਲ ਕਹਿਤੀ ਵੀ ਗਿਆਨ ਦੇਸ਼ ਨੂੰ ਬਦਲਣ ਲਈ ਨਾਲ ਅਸੀਂ ਖੜੇ ਹਾਂ। ਨਾਇਡੂ ਦੀ ਪਾਰਟੀ ਨੇ, ਨਾਇਡੂ ਨੇ ਕਹਿਤਾ ਨਾਲ ਕਸੇ ਹਾਂ, ਨਿਤਿਸ਼ ਕੁਮਾਰ ਨੇ ਕਹਿੰਦੇ ਨਾਲ ਖੜੇ, ਬਦਲੇ ਨੂੰ ਗਿਆਨ ਦੇਸ਼ ਨੂੰ।
1: ਜੀ ਪਰ ਸਾਹਿਬ, ਕਾਲਰ ਨੇ ਇੱਕ ਸਵਾਲ ਤਾਂ ਮੇਰੇ ਕੋਲ ਹੋਰ ਵੀ ਬੜੇ ਨੇ ਤੁਹਾਡੀ ਗੱਲ ਦੇ ਵਿੱਚ, ਮੈਂ ਗੱਲ ਨੂੰ ਹੋਰ ਵੀ ਗਾਂਹ ਤੋਰ ਸਕਦਾ ਕਿ ਤੁਸੀਂ ਕਿਹਾ ਕਿ ਕਾਂਗਰਸ ਦੇ ਇਹ ਕਾਂਗਰਸ ਦੀ ਵੀ ਮਾਂ ਨਿਕਲੀ ਤੇ ਕਾਂਗਰਸ ਨੂੰ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਵਾਸਤੇ ਮਾਈ ਕੰਟਰੀ ਮਾਈ ਲਾਈਫ ਤੁਸੀਂ ਕਈ ਵਾਰੀ ਜ਼ਿਕਰ ਕੀਤਾ, ਉਹਨੂੰ ਦੁਰਗਾ ਮਾਤਾ ਦਾ ਖਿਤਾਬ ਦੇਣ ਵਾਲੇ ਕੌਣ? ਉਹਦੇ ਵਿਚ ਇਹ ਨਹੀਂ ਕਿ ਦਿੱਲੀ ਦੇ ਵਿਚ ਕਤਲੇਆਮ ਦੇ ਵਿਚ ਕੱਲੇ ਕਾਂਗਰਸੀ ਵਰਕਰ ਸਨ, ਬਹੁਤ ਸਾਰੀਆਂ ਹੋਰ ਸੰਸਥਾਵਾਂ ਦੇ ਨਾਵਾਂ ਦੇ ਲੋਕਾਂ ਦੇ ਨਾਮ ਜਿਹੜੇ ਨੇ ਉਹ ਉਨ੍ਹਾਂ ਦੇ ਕੇਸ ਚੱਲੇ, ਉਨ੍ਹਾਂ ਦੇ ਨਾਂ ਸਾਹਮਣੇ ਆਉਂਦੇ ਨੇ। ਸੋ ਗੱਲ ਤਾਂ ਇਹ ਤੁਸੀਂ ਬਿਲਕੁਲ ਮਨਿਓਰਟੀ ਦੀ ਕੀਤੀ ਹੈ ਕਿ ਇੱਕ ਮੈਂ ਹੋਰ ਨਾਲ ਜ਼ਿਕਰ ਕਰਦਾ ਕਿ ਇਹ ਜੇ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਦੇ ਜੇਲ੍ਹ ਚ ਬੈਠੇ ਨੇ, ਕੋਈ ਤੱਤਾ ਬਿਆਨ ਨਹੀਂ ਉਨ੍ਹਾਂ ਦਾ, ਕੋਈ ਉਸ ਤਰ੍ਹਾਂ ਦਾ ਬਿਆਨ ਨਹੀਂ ਹੈਗਾ, ਉਨ੍ਹਾਂ ਨੂੰ ਕ੍ਰਿਟੀਸਾਈਜ਼ ਕਰਨ ਵਾਲੇ ਵੀ ਪੱਗਾਂ ਦੇ ਸਿਰ ਫਸਾਈ ਬੈਠੇ ਜਿਹੜੇ ਨੇ, ਫਿਊਚਰ ਦਿਖਦਾ ਹੀ ਨਹੀਂ, ਸਿਰਫ ਕੁਰਸੀ ਜਾਂ ਆਪਣੇ ਲਾਣੇ ਬਾਣੇ ਨੂੰ ਦਿਖਾਈ ਦਿੰਦਾ ਉਨ੍ਹਾਂ ਨੂੰ। ਸਿਮਰਜੀਤ ਸਿੰਘ ਮਾਨ ਜਦੋਂ ਦਿਲ ਕਰਦਾ ਖਾਲਿਸਤਾਨ ਦੇ ਨਾਅਰੇ ਲਾ ਲੈਂਦਾ, ਹੁਣ ਅੰਮ੍ਰਿਤਸਰ ਚ ਵੀ ਕੀ ਕੀਤਾ ਉਹਨੇ? ਤੇ ਬੁੱਤਰ ਸਕਾਲੀ ਨੂੰ ਮੈਮੋਰੈਂਡਮ ਦੇਣ ਵਾਲੇ ਕੌਣ ਕੌਣ ਸਨ ਖਾਲਿਸਤਾਨ ਦਾ?
0: ਬਿਲਕੁਲ ਸਾਰੀ ਸੀ,
1: ਫਿਰ
0: ਉਹ ਚ ਸ਼ਾਮਲ ਸੀ,
1: ਉਹ ਚ ਕੈਪਟਨ ਸ਼ਾਮਲ ਸੀ, ਮੁੱਖ ਮੰਤਰੀ ਬਣ ਗਿਆ,
0: ਸ਼ਾਮਲ ਸੀ,
1: ਬਾਦਲ ਮੁੱਖ ਮੰਤਰੀ ਬਣਿਆ। ਮਤਲਬ ਜੇ ਅਸੀਂ ਤੱਥਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਬਹੁਤ ਸਾਰਿਆਂ ਨੂੰ ਮਿਰਚਾਂ ਲੱਗਦੀਆਂ ਨੇ, ਸੱਚਾਈ ਸੁਣਨਾ ਨਹੀਂ ਚਾਹੁੰਦੇ ਲੋਕ, ਪਰ ਸੱਚ ਬੋਲਣਾ ਕਹਿੰਦੇ ਕਿ ਸ਼ੁਰੂ ਕਰੋ, ਸਾਥ ਦੇਣਾ ਨਾ ਨਾ ਨਾ।
0: ਦੇਖੋ
1: ਅੱਛਾ, ਕਾਲਰ ਨੇ ਕਾਲ ਲੈ ਲਈਏ, ਪਹਿਲਾਂ ਮੇਰੇ ਖਿਆਲ ਕੋਈ ਜ਼ਰੂਰੀ ਗੱਲ ਨਾ ਕਰਨੀ, ਫਿਰ ਤੁਸੀਂ ਆਪਣੀ ਗੱਲ ਕਰ ਲਿਓ। ਵੈਲਕਮ ਜੀ,
2: ਸਤਿ ਸ੍ਰੀ ਅਕਾਲ ਜਾਵਲਾ ਸਾਹਿਬ ਜੀ, ਦੋਨਾਂ ਵੀਰਾਂ ਨੂੰ
1: ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਗੱਲ ਤਾਂ ਇਹ ਵੀ ਦਿੱਲੀ ਜਿਹੜਾ ਮਰਜ਼ੀ ਬਹਿ ਜਾਵੇ, ਕਾਂਗਰਸ ਬਹਿ ਜਾਵੇ, ਪੰਜਾਬ ਖਾਤਰ ਇੱਕੋ ਹੀ ਨੇ ਸਾਰੇ, ਹੈ ਨਾ। ਬਾਕੀ ਐ ਵੀ ਜੇ ਹੁਣ ਇਹਨਾਂ ਨਹੀਂ ਚੋਣ ਨਿਸ਼ਾਨ ਮਿਲਦਾ, ਫਿਰ ਇਹ ਫਿਰ ਇਹਦਾ ਕੀ ਉਹ ਪੱਟੀ ਸਾਹਿਬ ਦੱਸ ਦੇਣਗੇ ਉਸ ਬਾਰੇ,
1: ਫਿਰ ਆਜ਼ਾਦ ਲੜ ਲੈਣਗੇ, ਆਜ਼ਾਦ ਤੋਂ ਹੀ ਮਨਾ ਕਰ ਸਕਦੇ?
2: ਹਾਂ ਉਹੀ ਗੱਲ ਆ ਨਾ, ਉਹੀ ਫਿਰ ਜਾਣੀ, ਮਤਲਬ ਆਜ਼ਾਦ ਹੀ ਲੜਨੀ ਪਊ, ਹੋਰ ਤਾਂ ਕੋਈ
1: ਚੋਣ ਨਿਸ਼ਾਨ ਦੇਣਗੇ ਦੇਣਗੇ ਕਿਉਂ ਨਾ, ਕਿੱਥੇ ਲਿਖਿਆ ਨਾ ਦੇਣਗੇ?
2: ਉਹ ਬਸ ਇਹ ਡਰਦੇ ਆ ਜੀ, ਬਸ ਹੋਰ ਤਾਂ ਕੁਛ ਨਹੀਂ, ਵੀ ਹੁਣ ਡਰ ਪੈ ਗਿਆ ਸਾਰੀਆਂ ਪਾਰਟੀਆਂ ਨੂੰ।
1: ਜੀ ਪਟੀ ਸਾਹਿਬ,
0: ਬਿਲਕੁਲ ਠੀਕ ਆ ਜੀ, ਯਾਦੀ ਸਾਹਿਬ ਮੇਰੀ ਗੱਲ ਸ਼ਾਮੀ ਹੋਈ ਸੀ, ਕਹਿੰਦੇ ਪਹਿਲੀ ਗੱਲ ਤੇ 99% ਸਾਨੂੰ ਚੋਣ ਨਿਸ਼ਾਨ ਮਿਲੇਗਾ, ਨਹੀਂ ਮਿਲੇਗਾ ਚੋਣ ਤਾਂ ਅਸੀਂ ਜ਼ਰੂਰ ਲੜਾਂਗੇ, ਭਾਵੇਂ ਆਜ਼ਾਦ ਲੜਨੀ ਪਵੇ
1: ਸਾਨੂੰ,
0: ਇਹ ਗੱਲ ਕਹੀ ਉਹਨਾਂ ਨੇ।
1: ਬਿਲਕੁਲ, ਔਰ ਅੰਗਰੇਜ਼ ਵਾਲੀ ਦਾ ਗੀਤ ਸੀ ਵੀਰ ਜੀ ਦੀ ਗੱਲ ਤੋਂ ਯਾਦ ਆ ਗਿਆ ਕਿ ਇੱਕ ਦਿਨ ਜਿਹੜਾ ਹੈ ਨਹੀਂ ਤੂੰ ਸਾਡੇ ਨਾਲ ਕੀਤੀ, ਬੜੇ ਹਿਸਾਬ ਨਾਲ ਕੀਤੀ, ਜਿਵੇਂ ਅੱਜ ਤੱਕ ਦਿੱਲੀ ਨੇ ਪੰਜਾਬ ਨਾਲ ਕੀਤੀ, ਸੁਣਿਆ ਹੋਣਾ ਤੁਸੀਂ, ਬੜਾ ਮਕਬੂਲ ਹੋਇਆ ਸੀਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਰਾਜਾ ਪੱਗ ਬੰਨ ਕੇ ਨਜ਼ਰ ਆਉਂਦੇ ਨੇ, ਅਸਤੀਫਾ ਦੇਣ ਤੋਂ ਬਾਅਦ ਟੋਪੀ ਪਾਈ ਜਨਾਬ ਨੇ।
0: ਬਿਲਕੁਲ ਜੀ, ਬਸ ਜੀ, ਉਦੋਂ ਰਾਹੁਲ ਗਾਂਧੀ ਨੇ ਕਿਹਾ ਸੀ ਨਾ ਇਹਨੂੰ,
1: ਕਾਲੀ ਭੇਸ ਬਦਲ ਲਿਆ, ਕਾਲੀ ਭੇਸ ਬਦਲ ਗਿਆ, ਦਸਤਾਰ ਸਿਰਫ ਵਿਖਾਵੇ ਦੀ ਹੋਈ। ਫਿਰ ਕੱਲ ਮੈਂ ਸੋਚ ਰਿਹਾ ਸੀ ਵਿਜੇ ਸਿੰਦਰ ਹੈ,
0: ਬਿਲਕੁਲ ਬਿਲਕੁਲ ਵਿਖਾਵੇ ਦੀ
1: ਜੀ,
0: ਇਹ ਰਾਹੁਲ ਗਾਂਧੀ ਨੇ ਕਿਹਾ ਸੀ ਵੀ ਪੰਜਾਬ ਤੈਨੂੰ ਪ੍ਰਧਾਨ ਬਣਾਇਆ, ਤੈਨੂੰ ਪੱਗ ਬੰਨਣੀ ਪਊ, ਇਹਨੇ ਪੱਗ ਉਦੋਂ ਬੰਨੀ ਸੀ, ਪ੍ਰਧਾਨ ਹੀ ਲਾਏ ਤੇ
1: ਦੇਖ ਲੋ ਬਈ
0: ਕੀ ਫਰਕ ਪੈਂਦਾ?
1: ਦੇਖ ਲੋ ਸਿੱਖੋ, ਆ ਜੇ ਤੁਹਾਡੀ ਦਸਤਾਰ ਦੀ ਕੀਮਤ ਅਗਲੇ ਨੂੰ ਬੋਝ ਲੱਗਣ ਲੱਗ ਪਈ, ਨਾਲ ਚਿੱਟੀ ਟੋਪੀ ਪਾਈ ਹੈ ਤੇ ਹੁਣ ਕਹਿੰਦਾ ਕਿ ਕਿਆ ਬਾਤ। ਹਾਂਜੀ ਪਲੀਜ਼ ਕੰਟੀਨਿਊ।
0: ਚਾਵਲਾ ਸਾਹਿਬ, ਐਕਚੁਅਲੀ ਬੇਸਿਕਲੀ ਕੱਲ ਹੀ ਖਬਰ ਆ ਗਈ ਸੀਗੀ ਵੀ ਰਾਜਾ ਵੜਿੰਗ ਆਪਣੇ ਉਹਦੇ ਤੋਂ ਅਸਤੀਫਾ ਦੇ ਰਿਹਾ। ਜਦੋਂ ਤੁਹਾਨੂੰ ਜੁਲਾਈ ਦੇ ਵਿੱਚ, ਜੁਲਾਈ 2026 ਚ ਦੁਬਾਰਾ ਪ੍ਰਧਾਨ ਬਣਾਇਆ, ਉਦੋਂ ਤੋਂ ਇਹਦੇ ਖਿਲਾਫ਼ ਮੁਹਿੰਮ ਛਿੜਪੀ ਸੀ ਤੇ ਗੱਲ ਠੀਕ ਹੈ ਬਣਿਆ ਉਦੋਂ ਸੀਗਾ ਜਦੋਂ ਨਵਜੋਤ ਸਿੰਘ ਸਿੱਧੂ ਨੂੰ 2022 ਚ ਲਾਂਭਾ ਕਰਕੇ ਤੇ ਰਾਜਾ ਵੜਿੰਗ ਨੂੰ ਬਣਾਇਆ ਸੀ, ਲੇਕਿਨ ਉਦੋਂ ਵੀ ਇਹਦੇ ਸਵਾਗਤ ਵਾਸਤੇ ਜ਼ਿਲ੍ਹਾ ਪ੍ਰਧਾਨ ਨਹੀਂ ਆਇਆ ਸੀ, ਇਹਨੇ ਆਪਣੇ ਕੁਛ ਬੰਦੇ ਲੈ ਕੇ ਚਾਰਜ ਲਿਆ ਸੀ। ਮਤਲਬ ਜਦੋਂ ਦਾ ਬਣਿਆ ਜੰਮ ਹੀ ਨਹੀਂ ਸਕਿਆ ਸੀਟ ਦੇ ਉੱਤੇ। ਹੁਣ ਇਹਨਾਂ ਨੇ ਕੀ ਕਿਹਾ, ਕੇਂਦਰ ਵਾਲੇ ਕਹਿੰਦੇ ਆ ਵੀ ਵੜਿੰਗ ਚੰਗਾ ਇਨਸਾਨ ਔਰ ਪੰਜਾਬ ਵਿਚ ਹੋਣ ਵਾਲੀਆਂ ਇਹਨਾਂ ਬੇਹੱਦ ਅਹਿਮ ਚੋਣਾਂ ਦੌਰਾਨ ਪੰਜਾਬ ਦਾ ਚਿਹਰਾ ਨਹੀਂ ਬਣ ਸਕਦਾ। ਅਸਤੀਫਾ ਦਿੱਤਾ ਕੱਲ ਜਾ ਕੇ ਰਾਹੁਲ ਗਾਂਧੀ ਨੂੰ ਮਿਲ ਰਿਹਾ ਜਾ ਕੇ। ਹੁਣ ਇਹਦੀ ਜਗ੍ਹਾ ਦੇ ਉੱਤੇ ਵਿਜੇਂਦਰ ਸਿੰਗਲਾ, ਰਾਹੁਲ ਦਾ ਬੜਾ ਨਜ਼ਦੀਕੀ ਆ, ਮਾਲਵੇ ਦਾ ਰਹਿਣ ਵਾਲਾ ਵਾ, ਉਹਨੂੰ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਜਿਹੜੀਆਂ ਚਰਮ ਸੀਮਾ ਤੇ ਸੀਗੀਆਂ, ਲੇਕਿਨ ਦਿੱਲੀ ਜਾ ਕੇ ਅੱਜ ਸੁੱਖੀ ਰੰਧਾਵਾ, ਚੰਨੀ ਤੇ ਹੋਰ ਆਪਣੇ ਆਪਣੇ ਜਿਹੜੇ ਹੈਗੇ ਸੀ ਆਪਣੇ ਗੁਰਜੀਤ ਔਜਲਾ, ਇਹ ਸਾਰੇ ਬੈਠੇ ਨੇ
1: ਜੀ।
0: ਉਹ ਕਹਿੰਦੇ ਕਰੂਗਾ ਕੀ, ਵਿਜੇ ਸਿੰਗਲਾ ਕਰੂਗਾ ਕੀ? ਪ੍ਰਧਾਨ ਬਣਾਉਣਾ ਤੇ ਕਿਸੇ ਉਸ ਲੀਡਰ ਨੂੰ ਬਣਾਓ ਜਿਹੜਾ ਆਪਣੀ ਜਿਹੜੇ ਦੂਜਿਆਂ ਨੂੰ ਟੱਕਰ ਦੇਣ ਦੇ ਸਮਰਥ ਹੋਵੇ, ਕਿਉਂਕਿ ਪ੍ਰਧਾਨ ਦਾ ਮਤਲਬ ਇਹ ਆ ਕਿ ਉਹ ਮੁੱਖ ਮੰਤਰੀ ਦਾਅਵੇਦਾਰ ਵੀ ਹੁੰਦਾ ਵਾ। ਹੁਣ ਵੇਖੋ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਸ਼ੋਅ ਕਰਤਾ ਵੀ ਸਾਡਾ ਅਗਲਾ ਮੁੱਖ ਮੰਤਰੀ ਫਿਰ ਪ੍ਰਧਾਨ ਜਿਹੜਾ ਵਾ ਉਹ ਭਗਵੰਤ ਮਾਨ ਹੋਊਗਾ। ਅਕਾਲੀ ਦਲ ਬਾਦਲ ਨੇ ਕਹਿਤਾ ਸਾਡਾ ਅਗਲਾ ਮੁੱਖ ਮੰਤਰੀ ਜਿਹੜਾ ਵਾ ਉਹ ਸੁਖਬੀਰ ਸਿੰਘ ਬਾਦਲ ਹੋਊਗਾ। ਵਾਰਸ ਪੰਜਾਬ ਨੇ ਕਹਿਤਾ ਵੀ ਸਾਡਾ ਅਗਲਾ ਮੁੱਖ ਮੰਤਰੀ ਜਿਹੜਾ ਵਾ ਉਹ ਭਾਈ ਅੰਮ੍ਰਿਤਪਾਲ ਆ, ਤੇ ਜੇ ਉਹਨਾਂ ਨੇ ਕਹਿਤਾ ਤੇ ਉਹਨਾਂ ਦੇ ਮੁਕਾਬਲੇ ਕੋਈ ਬੰਦਾ ਖੜਾ ਕਰਨਾ ਭੁਗਣਾ ਵੀ ਨਹੀਂ ਕੋਈ।
1: ਬਿਲਕੁਲ,
0: ਇਸ ਕਰਕੇ ਮਾਲਵੇ ਦੇ ਵਿਚ ਇੱਕੋ ਹੀ ਬੰਦਾ ਵਿਜੇਂਦਰ ਸਿੰਗਲਾ ਜਿਹਦੇ ਤੇ ਗੁਣਾ ਪੈਂਦਾ, ਲੇਕਿਨ ਮਾਝੇ ਦੇ ਖੇਤਰ ਪ੍ਰਤਾਪ ਸਿੰਘ ਬਾਜਵਾ ਲੈ ਲਓ ਤੁਸੀਂ, ਫਿਰ ਸੁਖਵਿੰਦਰ ਸਿੰਘ ਸਕਾਰੀਆ ਲੈ ਲਓ ਤੇ ਤੀਜੀ ਵਾਰ ਦਾ ਐਮ ਐਲ ਏ ਆ, ਸੁਖੀ ਰਿਹਾਵਾ ਲੈ ਲਓ ਡੇਰਾ ਬਾਬਾ ਨਾਨਕ ਤੋਂ, ਫਿਰ ਗੁਰਜੀਤ ਤੋਗਲਾ ਲੈ ਲਓ ਤੁਸੀਂ, ਲੇਕਿਨ
3: ਦਿਸ ਇਜ਼ ਸੀ ਜੇ ਐਮ ਆਰ ਦ ਵੋਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
0: ਦੁਆਬੇ ਦੇ ਵਿਚ ਚੰਨੀ ਤੇ ਪ੍ਰਗਟ ਦੋ ਬੰਦੇ ਨੇ,
1: ਚੰਨੀ ਦਾ ਨਾਂ ਸਭ ਤੋਂ ਉੱਤੇ ਆ,
0: ਚੰਨੀ ਦਾ ਸਭ ਤੋਂ ਉੱਤੇ ਆ, 32% ਵੋਟ ਦਲਿਤਾਂ ਦੀ ਆ, ਤੇ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿਚ ਵੋਟਾਂ ਪਈਆਂ ਸੀ ਆ ਕੇ ਆਪਣਾ ਹਲਕਾ ਵੀ ਛੱਡ ਕੇ ਜਲੰਧਰ ਲੜਿਆ ਸੀ ਤੇ ਕਿੰਨੀਆਂ ਵੋਟਾਂ ਕਮਾਈਆਂ। ਇਸ ਕਰਕੇ ਇਹਨਾਂ ਦੀ ਕੋਸ਼ਿਸ਼ ਵੀ ਚੰਨੀ ਨੂੰ ਪ੍ਰਧਾਨ ਬਣਾਉਣ ਦੀ, ਕਿਉਂ ਜੇ ਲੋਕਾਂ ਦੇ ਮੂੰਹ ਦੇ ਵੀ ਨਾ ਚੰਨੀ ਚੰਨੀ ਚੱਲਣ ਡਿਆ, ਚੰਨੀ ਬਣਾਇਆ ਜਾਵੇ।
1: ਔਰ ਵੇਖੋ ਹੁਣ ਫਿਰ ਵੱਡੇ ਸਰਦਾਰਾਂ ਨੂੰ, ਕਿਉਂਕਿ ਉੱਥੇ ਤੁਹਾਨੂੰ ਪਤਾ ਹੀ ਹੈ ਨਾ ਕਿ ਜਾਤੀਵਾਦ ਬੜਾ ਵੱਡਾ ਆਧਾਰ ਬਣਦਾ। ਖੈਰ ਰਾਜੇ ਵੜਿੰਗ ਨੂੰ ਮੈਂ ਇੱਕ ਸਲਾਹ ਦੇਣਾ ਚਾਹਾਂਗਾ ਕਿ ਉਹ ਟੀ ਸ਼ਰਟ ਕੱਢ ਜਿਹੜੀ ਲਿਖਿਆ ਸੀ ਇੰਦਰਾ ਮੇਰੀ ਮਾਂ, ਉਹ ਪਾ ਕੇ ਜਾ ਰਾਜੀਵ ਗਾਂਧੀ ਉਹਦੇ ਪੁੱਤ ਨੂੰ ਮਿਲਣ ਵਾਸਤੇ, ਸ਼ਾਇਦ ਕਿਤੇ ਤਰਸ ਤੁਰਸ ਕਰ ਲਵੇ ਤੇ, ਹਨਾ ਮੈਂ ਆਪਣੀ ਮਾਂ ਮੰਨਿਆ ਤੇਰੀ ਦਾਦੀ ਨੂੰ, ਤੁਸੀਂ ਮੈਨੂੰ ਪ੍ਰਧਾਨਗੀ ਦੋ ਉਹਦੇ ਤੇ ਲਾਉਣ ਦੇ। 9058131320 ਵੈਸੇ ਆ ਪਹੁੰਚਾ ਦਿਓ ਗੱਲਬਾਤ, ਉਹਦੇ ਇੱਥੇ ਹੈਗੇ ਆ ਖਾਸ ਮਿੱਤਰ ਦੋਸਤ ਵੀ, ਉਹ ਟੀ ਸ਼ਰਟ ਕੱਢ ਕੇ ਤੇ ਪਾ ਕੇ ਜਾ ਭਾਈ, ਸ਼ਾਇਦ ਕੋਈ ਮਨ ਮੇਰ ਪੈ ਜੇ, ਹਨਾ।
0: ਬਿਲਕੁਲ ਜੀ ਬਿਲਕੁਲ।
1: ਬੜੀ ਚਰਚਾ ਹੋ ਰਹੀ ਹੈ ਉਸ ਪਾਇਲਟ ਦੀ, ਸਮਿਤ ਮਿਸ਼ਾਰ ਦੀ, ਜਿਹਨੇ ਬਹਾਦਰੀ ਦਿਖਾਈ ਹੈ। ਜੇ ਆਪਾਂ ਅੱਖਾਂ ਮੀਟ ਕੇ ਉਸ ਜਹਾਜ਼ ਚ ਬਹਿ ਕੇ ਵੇਖੀਏ ਤੇ ਪਾਇਲਟ ਸਿੱਧਾ ਵੇਖ ਰਿਹਾ ਹੋਵੇ, ਮੰਨ ਲਓ ਕਿ ਸਮਿਤ ਮਿਸ਼ਾਰ ਇੰਨਾ ਮਤਲਬ ਐਕਟਿਵ ਨਾ ਹੁੰਦਾ ਜਾਂ ਉਹ ਨਾ ਇਹਨੂੰ ਵੇਖਦਾ, ਤੇ ਉਹ ਜਿਹੜੀ ਸੁਰੱਖਿਆ ਕਵਚ ਵਜੋਂ ਰੱਖੀ ਹੁੰਦੀ ਹੈ ਕੁਹਾੜੀ, ਜੇ ਉਹਦੇ ਸਿਰ ਚ ਮਾਰ ਦਿੰਦਾ ਉਹ ਬੇਹੋਸ਼ ਹੋ ਜਾਂਦਾ। ਤੇ ਇਸ ਪਾਇਲਟ ਨੇ ਜਿਹਦੇ ਬਾਰੇ ਖ਼ਬਰਾਂ ਆ ਰਹੀਆਂ ਨੇ ਕਿ ਬੜਾ ਧਾਰਮਿਕ ਖਿਆਲਾਂ ਦਾ ਸੀ, ਪਾਠ ਕਰਦਾ ਰਹਿੰਦਾ ਸੀ ਵਾਟ ਐਵਰ ਜੋ ਵੀ ਹੈ, ਤੇ ਨਾਲ ਉਹ ਔਰਤਾਂ ਨੂੰ ਹੱਥ ਨਹੀਂ ਸੀ ਮਿਲਾਉਂਦਾ, ਮਤਲਬ ਜਿਸ ਤਰੀਕੇ ਦਾ ਸੀਗਾ ਉਹ, ਤੇ ਕੁਛ ਭਾਣਾ ਵੱਡਾ ਵਾਪਰ ਸਕਦਾ ਸੀ ਹਨਾ। ਪਰ ਇਹਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ। ਮੈਂ ਸਮਝਦਾ ਕਿ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇਤਨਯਾਹੂ ਇਹੋ ਜਿਹੇ ਨੇ, ਇਹਨਾਂ ਨੂੰ ਵੀਰ ਚੱਕਰ ਮਿਲਣੇ ਚਾਹੀਦੇ ਨੇ, ਵੱਡੇ ਵੱਡੇ ਅਵਾਰਡ ਮਿਲਣੇ ਚਾਹੀਦੇ ਨੇ, ਤਾਂ ਕਿ ਫਿਊਚਰ ਦੇ ਵਿਚ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਹੈ ਜਾਂ ਨਾ ਵਾਪਰੇ ਰੱਬ ਕਰੇ, ਕੋਈ ਬੰਦਾ ਜਿਹੜਾ ਵਾ ਉਹ ਜਦੋਂ ਕੋਈ ਇਹੋ ਜਿਹਾ ਕਰਤੱਵ ਕਰਦਾ ਹੈ ਤੇ ਉਹਦੀ ਪ੍ਰਸ਼ੰਸਾ ਬਣਦੀ ਵੀ ਹੈ। ਕੀ ਕਹਿਣਾ ਚਾਹੋਗੇ?
0: ਵੇਖੋ ਇਹਦੇ ਵਿਚ ਮੈਨੂੰ ਲੱਗਦਾ ਜੇ ਤੇ ਸਾਰੀ ਗੱਲ ਬਾਅਦ ਨਹੀਂ ਆਈ, ਕੋਈ ਨਾ ਕੋਈ ਪੁਰਾਣੀ ਰੰਜਿਸ਼ ਜ਼ਰੂਰ ਹੋਏਗੀ
1: ਇਹਨਾਂ ਦੋਨਾਂ ਦੀ,
0: ਕੋਈ ਨਾ ਕੋਈ ਗੱਲਬਾਤ ਨਿਕਲੇਗੀ ਅਜੇ। ਐਕਚੁਅਲੀ ਬੇਸਿਕਲੀ ਸਮਿਤ ਮਿਛਾਰ ਜਿਹੜਾ ਇਹ ਬੰਬੇ ਦਾ ਰਹਿਣ ਵਾਲਾ ਤੇ ਇਹਨਾਂ ਦਾ ਟੈਕਸਟਾਈਲ ਦਾ ਬਿਜ਼ਨਸ, ਇਹ USA ਪੜ੍ਹਨ ਗਿਆ ਸੀ ਉੱਥੋਂ ਕੋਈ ਦੋਸਤਾਂ ਨਾਲ ਰਲ ਕੇ ਤੇ ਇਹਨੇ ਆਪਣੀ ਪਾਇਲਟ ਦੀ ਟ੍ਰੇਨਿੰਗ ਲੈ ਲਈ, ਪਾਇਲਟ ਬਣ ਗਿਆ। ਫਲਾਈ ਦੁਬਈ ਜਿਹੜੀ ਏਅਰਲਾਈਨਸ ਆ ਉਹਦੇ ਚ ਹੁਣ ਜੋਬ ਮਿਲੀ, ਪਹਿਲਾਂ ਬਾਕੀ ਏਅਰਲਾਈਨ ਜੁਆਇਨ ਕੀਤੀ ਤੇ ਕਰੀਬ ਕਰੀਬ 9,95 ਘੰਟਿਆਂ ਦੀ ਫਲਾਈਟ ਦਾ ਰਿਕਾਰਡ ਆ।
1: ਬੱਲੇ ਬੱਲੇ
0: ਹੁਣ ਜਦੋਂ ਇਹ ਦੁਬਈ ਤੋਂ ਫਲਾਈਟ ਉੱਡੀ ਆ, ਜਾਣਾ ਸੀ ਤੇਲ ਅਵੀਵ ਜਿਹੜੀ ਆਪਣੀ ਹੈਗੀ ਆ ਇਜ਼ਰਾਈਲ ਦੀ ਰਾਜਧਾਨੀ, ਉੱਥੇ ਜਾਣਾ ਸੀ। ਇਹ ਸਾਊਦੀ ਅਰਬ ਦੇ ਉੱਤੇ ਹੁੰਦੀ ਆ ਤੇ ਉਹ ਜਿਹੜਾ ਕੋ ਪਾਇਲਟ ਆ ਉਹ ਇਹਨੂੰ ਬਕਾਇਦਾ ਤੌਰ ਤੇ ਹਮਲਾ ਕਰ ਦਿੰਦਾ, ਉਹ ਮਾਨੀ ਨਾਗਰਿਕ ਆ ਬੇਸਿਕਲੀ, ਉਹਨੂੰ ਚਾਕੂ ਮਾਰ ਦਿੰਦਾ। ਜੋ ਚਾਕੂ ਮਾਰਦਾ ਫਿਰ ਅੰਦਰ ਘੁਸਣ ਮੁੱਕੀ ਹੁੰਦੇ ਆ। 33,000 ਫੀਟ ਤੇ ਚੱਲ ਰਿਹਾ ਤੂੰ ਇਕਦਮ 17,000 ਫੀਟ ਥੱਲੇ ਆ ਜਾਂਦਾ, ਉਹ ਫਿਰ ਸੰਭਾਲਦਾ ਜਹਾਜ਼ ਨੂੰ, ਫਿਰ ਉਹ ਕੋਕਪਿਟ ਦੀ ਜਿਹੜੀ ਬਟਨ ਦਬਾਉਂਦਾ ਤੇ ਕੋਕਪਿਟ ਦੀ ਖੁੱਲ ਜਾਂਦੀ ਹੈ, ਦਰਵਾਜ਼ਾ ਖੁੱਲ ਜਾਂਦਾ। ਉਹਦੇ ਵਿਚ ਇੱਕ ਮੁੰਡਾ ਇੱਕ ਹੋਰ ਜਾਨਮ ਹਿਊਨ ਬੈਠਾ ਸੀ ਪਾਇਲਟ, ਉਹ ਵੇਖਦਾ ਹਾਲਾਤ ਠੀਕ ਨਹੀਂ ਹੈਗੀ, ਉਹ ਭੱਜ ਕੇ ਜਾਂਦਾ। ਉਹ ਮੇਰੇ ਉਹਦੇ ਨਾਲ ਵਿਅਕਤੀ ਹੈ ਜਿਹਨੇ ਇੱਕ ਚਾਕੂ ਸੀ ਉਹਨੂੰ ਫੜਦਾ, ਬਾਕੀ ਵੀ ਮਸਾਵਰ ਭਰ ਜਾਂਦੇ ਆ, ਇੱਕ ਵਾਰੀ ਚਿੰਗੜਾ ਮੰਨ ਜਾਂਦਾ ਪੂਰਾ ਭਿਓ ਕੇ ਰਿਹਾ ਇੱਥੇ, ਫਿਰ ਉਹਨੂੰ ਫੜ ਕੇ ਜਿਹੜਾ ਬਾਹ ਦਿੰਦੇ, ਬਾਂਹ ਬੂਹ ਫੜ ਲੈਂਦੇ ਇਹਦੀਆਂ। ਪਹਿਲਾਂ ਉਹ ਜਿਹੜਾ ਪਾਇਲਟ ਆ ਉਹਨੂੰ ਕਹਿੰਦਾ ਜੀ 77,00, ਮਤਲਬ ਵੀ ਐਮਰਜੈਂਸੀ ਲੈਂਡਿੰਗ ਦਿੱਤੀ ਜਾਵੇ
1: ਜੀ ਜੀ।
0: ਫਿਰ ਕਹਿੰਦਾ 7500, 7500 ਮਤਲਬ ਕੋੜਿਆ ਵੀ ਜਹਾਜ਼ ਗਵਾ ਹੋ ਗਿਆ, ਉਹਨਾਂ ਦਾ ਪਾਇਲਟ ਜਿਹੜਾ ਜਹਾਜ਼ ਜਿਹੜਾ ਫਾਈਟਰ ਉੱਡਦਾ ਉੱਡਦਾ ਵਾ
1: ਜੀ ਜੀ,
0: ਉਹ ਫਿਰ ਲੈਂਡਿੰਗ ਕਰਾਉਂਦਾ ਇਹਨਾਂ ਦੀ ਸਾਊਦੀ ਅਰਬ ਦੇ ਵਿੱਚ। ਸਾਊਦੀ ਅਰਬ ਦੀ ਲੈਂਡਿੰਗ ਹੁੰਦੀ ਇਹਨਾਂ ਦੀ ਤੇ ਉਹ ਜਿਹੜਾ ਪਾਇਲਟ ਦੂਜਾ ਹੁੰਦਾ ਨਾ ਜਨਮ ਹਿਊਮਨ ਉਹਦੀ ਮਦਦ ਨਾਲ, ਲੇਕਿਨ ਇਹ ਮੁੰਡਾ ਜਿਹੜਾ ਹੁੰਦਾ ਵਾ ਸਾਡਾ ਸਮੰਤ ਮਿਸ਼ਾਰ ਹੀ ਆਪਣਾ ਹੌਸਲਾ ਨਹੀਂ ਛੱਡਦਾ, ਹੌਸਲਾ ਪੂਰਾ ਰੱਖਦਾ ਤੇ ਜਹਾਜ਼ ਦੀ ਸੇਵ ਲੈਣੇ ਕਰ ਦਿੰਦਾ। ਇਮੀਡੀਏਟਲੀ ਉੱਥੇ ਪੁਲਿਸ ਵੀ ਆ ਜਾਂਦੀ, ਐਂਬੂਲੈਂਸ ਵੀ ਆਉਂਦੀ ਹੈ, ਇਹਨੂੰ ਪਾ ਕੇ ਲੈ ਜਾਂਦੇ ਨੇ ਐਂਬੂਲੈਂਸ, ਜਿਹੜਾ ਦੂਸਰਾ ਹੁੰਦਾ ਵਾ ਉਹਨੂੰ ਫੜ ਕੇ ਲੈ ਜਾਂਦੇ ਨੇ ਪੁਲਿਸ ਵਾਲੇ। ਹੁਣ ਇਹ ਹੋਸਪਿਟਲ ਐਡਮਿਟ ਸੀਗਾ, ਜਿਹੜੇ ਪੁਲਿਸ ਵਾਲੇ ਫੜੀ ਲੱਗੇ ਸੀ ਉਹਨੂੰ ਉਹਨਾਂ ਨੇ ਇਜ਼ਰਾਈਲ ਪੁਲਿਸ ਦੇ ਹਵਾਲੇ ਕਰ ਦਿੱਤਾ। ਤੇ ਇਹਦੀ ਬਕਾਇਦਾ ਤੌਰ ਤੇ ਮੋਦੀ ਸਾਹਿਬ ਨੇ ਗੱਲ ਕੀ, ਸਾਡਾ ਹੀਰੋ ਆ
1: ਜੀ, ਬਿਲਕੁਲ
0: ਇਹਨੇ ਕਿਹਾ ਸਾਡਾ ਇੰਡੀਆ ਦਾ ਹੀਰੋ ਹੈ। ਤੇ ਨੇਤਨਯਾਹੂ ਨੇ ਤੇ ਟਰੰਪ ਨੇ, ਟਰੰਪ ਨੇ ਤੇ ਇੱਥੋਂ ਤੱਕ ਗੱਲ ਕਹਿਤੀ ਵੀ ਜੇ ਕਿਤੇ ਸਮੰਤ ਮਿਛਾਰ ਉੱਥੇ ਆਪਣੀ ਸਿਆਣਪ ਨਾ ਵਿਖਾਉਂਦਾ ਤੇ ਇਹ ਘਟਨਾ ਹੋ ਸਕਦਾ ਸੀ, ਜਿਹੜਾ 2001 ਦੇ ਵਿੱਚ 9-11 ਵਾਲਾ ਅਟੈਕ ਹੋਇਆ ਸੀਗਾ, ਇਹੋ ਜਿਹੀ ਕੋਈ ਘਟਨਾ
1: ਹੋ ਸਕਦੀ ਸੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਭੱਟ ਸਾਹਿਬ, ਧੰਨਵਾਦ, ਥੈਂਕ ਯੂ, ਕੱਲ ਮਿਲਦੇ ਹਾਂ। ਅਗੇਨ ਦੋਸਤੋ, ਇਹ ਸਨ ਸਰਦਾਰ ਜਸਪੀਤ ਸਿੰਘ ਜੀ, ਪੱਟੀ ਪੱਤਰਕਾਰੀ ਦੇ ਬਾਬਾ ਬੋਰਡ, ਐਵਰੀ ਡੇ ਹਾਜ਼ਰ ਹੁੰਦੇ ਨੇ ਵਿਦੌਰ ਕਮਰਸ਼ੀਅਲ, ਤੁਸੀਂ ਸਾਡੀ ਗੱਲਬਾਤ ਸੁਣੀ ਹੈ। ਕੱਲ ਫੇਰ ਹਾਜ਼ਰ ਹੋਵਾਂਗੇ, ਹੁਣ ਸੁਣੋ ਏਸ਼ੀਅਨ ਵਿਜ਼ਨ 10-12 ਐਵਰੀ ਡੇ, ਅਤੇ ਸਾਡੀ ਟੈਕਨੀਸ਼ੀਅਨ ਟੀਮ ਦੇ ਨਾਲ ਨਾਲ ਦੱਸ ਦਈਏ ਕਿ ਸਾਡੀ ਟੈਸਟਿੰਗ ਪੀਰੀਅਡ ਆਲਮੋਸਟ ਓਵਰ ਹੋਣ ਵਾਲਾ। ਸੋ ਜਿਸ ਵੀ ਕਿਸੇ ਵੀਰ ਭੈਣ ਭਰਾ ਨੇ ਪ੍ਰੋਗਰਾਮ ਸ਼ੁਰੂ ਕਰਨਾ ਹੈ ਜਾਂ ਤੁਸੀਂ ਬ੍ਰੌਡਕਾਸਟਿੰਗ ਦੇ ਖੇਤਰ ਵਿਚ ਆਉਣਾ ਚਾਹੁੰਦੇ ਹੋ, ਸਾਡੀ ਟੀਮ ਨਾਲ ਸੰਪਰਕ ਕਰੋ। ਐਜ ਏ ਹੋਸਟ ਵੀ ਤੁਸੀਂ ਆ ਸਕਦੇ ਹੋ, ਨੰਬਰ ਟੂ ਕਾਲ 4163031515, 416-303-1515। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜੀ ਹੁਣ
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
5: ਕੈਨੇਡਾ ਦੀ ਮੰਨੀ ਪ੍ਰਮਾਣੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਝ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ, ਇੰਟਰਸੈਕਸ਼ਨ 401 ਐਂਡ ਡਿਕਸੀ। ਨੰਬਰ ਇੱਕ ਵਾਰੀ ਫਿਰ ਤੋਂ 416-903-8390।
6: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ ਐਟ 6141 ਮੇਫੀਲ ਰੋਡ, ਯੂਨਿਟ 42, ਏਬਰਾਮਟਨ। ਕਾਲ 9059288557 ਅਨਾਜ ਮਾਰਟ।
7: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
8: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
10: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ
11: ਹੁਣ ਨਵੇਂ ਅੰਦਾਜ਼ ਵਿੱਚ ਰਵੀ ਗੁਲਾਟੀ ਲਾਅ ਆਫਿਸ, ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ। ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ। ਰੀਅਲ ਇਸਟੇਟ ਕਲੋਜ਼ਿੰਗ, ਨੋਟਰਾਈਜ਼ੇਸ਼ਨ, ਐਫੀਡੈਵਿਟਸ, ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ, ਪਾਵਰ ਆਫ ਅਟਾਰਨੀਜ਼, ਬੱਚਿਆਂ ਲਈ ਕੰਸੈਂਟ ਲੈਟਰਸ, ਬੈਰਿਸਟਰ ਸੋਲੀਸਿਟਰ, ਨੋਟਰੀ ਪਬਲਿਕ। ਰਵਿੰਦਰ ਪਾਲ ਸਿੰਘ ਗੁਲਾਟੀ 905-200-8800 ਅਪੁਆਇੰਟਮੈਂਟ ਵਾਸਤੇ ਲੌਗਇਨ ਕਰੋ notaryhelp.ca। ਰਵੀ ਗੁਲਾਟੀ ਲਾਅ ਆਫਿਸ, ਠੀਕ ਸਲਾਹ ਬੱਲੇ ਬੱਲੇ।
12: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
13: ਓ ਭਰਾਵਾ, ਹੈਪੀ ਬੜਿਆਲ ਤੇ ਸੁਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
12: ਸੱਚੀ?
13: ਓ ਮੁੱਚੀ।
12: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
13: ਇਹਨਾਂ ਕੋਲ ਸਾਲਾਂ ਦਾ ਤਜਰਬਾ।
12: ਹੁਣ ਐਡਰੈਸ ਵੀ ਲਿਖਾ।
13: ਮੈਂ ਲਿਖ ਲਾ, 1 Good Mart Place, Etobicoke, Unit 5।
12: ਕਾਲ 647-706-9257 647-706-9257।
14: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।

0: CJMR 1300 VM ਸੁਣਨ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਸ਼ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਵਾਗਤ ਹੈ ਜੀ ਅ ਵੈਰੀ ਵੈਰੀ ਗੁੱਡ ਮਾਰਨਿੰਗ 11 ਵੱਜ ਕੇ ਤੇ ਤਕਰੀਬਨ 12 ਕੁ ਮਿੰਟ ਹੋ ਚੁੱਕੇ ਨੇ ਤੇ 1320 ਦੀ ਇਸ ਖੂਬਸੂਰਤ ਫ੍ਰੀਕੁਐਂਸੀ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਇਹਨਾਂ ਕੁਛ ਇੱਕ ਮਿੰਟਾਂ ਦੇ ਵਿਚ ਪਲਾਂ ਦੇ ਵਿਚ ਦੁਨੀਆਂ ਭਰ ਦੀਆਂ ਖ਼ਬਰਾਂ ਲੈ ਕੇ ਦਾਸ ਅਰਸ਼ ਚਾਵਲਾ ਦੀ ਟੀਮ ਹਾਜ਼ਰ ਹੈ ਆਓ ਫਿਰ ਪਹਿਲਾਂ ਫੇਸਬੁੱਕ ਅਤੇ ਯੂਟਿਊਬ ਸਾਡੇ ਨਾਲ ਜਿੰਨੇ ਵੀ ਸਾਡੇ ਦਰਸ਼ਕ ਸਰੋਤੇ ਜੁੜ ਚੁੱਕੇ ਨੇ ਰੰਗਲਾ ਪੰਜਾਬ ਦੇ ਪੇਜ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਲੋਕਲ ਨੰਬਰ ਤੇ ਸਾਨੂੰ ਤੁਸੀਂ ਸੁਣ ਸਕਦੇ ਹੋ 647-9-13-20 ਅਮਰੀਕਾ ਦਾ ਨੰਬਰ 6417411919 ਆਕਾਸ਼ਵਾਣੀ 1320 ਦੀਆਂ ਲਹਿਰਾਂ ਤੇ ਜਿਸ ਬਹੁਤ ਦੂਰ ਦਰੇਡੇ ਤੱਕ ਸਾਨੂੰ ਸੁਣਿਆ ਜਾ ਰਿਹਾ ਜੀ ਜ਼ਰੂਰ ਟੈਕਸਟ ਮੈਸੇਜ ਕਰਕੇ ਸਾਨੂੰ ਦੱਸੋ ਕਿ ਤੁਸੀਂ ਕਿੱਥੋਂ ਕਿੱਥੋਂ ਸਾਨੂੰ ਸੁਣ ਰਹੇ ਹੋ 416-303-1515 ਤੇ ਐਂਡ ਸਟੂਡੀਓ ਦੇ ਵਿਚ ਤੁਸੀਂ ਆਨ ਏਅਰ ਆਉਣਾ ਚਾਹੁੰਦੇ ਹੋ ਤਾਂ 905-813-1320 ਆਓ ਫਿਰ ਪਹਿਲਾਂ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਲੈ ਕੇ ਰੀਮਾ ਜੀ ਹਾਜ਼ਰ ਨੇ ਉਸ ਤੋਂ ਬਾਅਦ ਸ਼ਹਿਰ ਜਗਰਾਉਂ ਤੋਂ ਗੱਲਾਂ ਬਾਤਾਂ ਕਰਾਂਗੇ ਜੀ ਲੋਕਲ ਨਿਊਜ਼ ਦੇ ਬਾਰੇ ਇਨ ਬਿਨ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਜੀ ਪਹਿਲਾਂ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਉਸ ਤੋਂ ਬਾਅਦ ਆਉਂਦੇ ਹਾਂ ਵਾਪਸ ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
1: You're listening to CNN Toronto, Chawla News Network Toronto.
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਸੀਐਮ ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ ਬੇਅਦਬੀ ਸੋਧ ਐਕਟ ਅਲਟੀਮੇਟਮ ਦੇ ਆਖਰੀ ਦਿਨ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ 7 ਮੈਂਬਰੀ ਕਮੇਟੀ ਦੀ ਸੂਚਨਾ ਭਾਜਪਾ ਦਾ ਪੰਜਾਬ ਚੋਣਾਂ ਨੂੰ ਲੈ ਕੇ ਅੱਜ ਤੋਂ 2 ਦਿਨਾਂ ਮੰਥਨ ਸ਼ੁਰੂ ਤੇ ਸਤਕਾਰ ਯੋਜਨਾ ਤਹਿਤ ਪੰਜਾਬ ਦੀਆਂ 36 ਲੱਖ ਤੋਂ ਵੱਧ ਔਰਤਾਂ ਦੇ ਖਾਤੇ ਚ ਆਏ 1260 ਕਰੋੜ ਰੁਪਏ ਹੁਣ ਖਬਰਾਂ ਵਿਸਤਾਰ ਦੇ ਨਾਲ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਵੱਡੀ ਸਿਆਸੀ ਉਥਲ ਪੁਥਲ ਦੇਖਣ ਨੂੰ ਮਿਲੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤੈ ਪਾਰਟੀ ਹਾਈ ਕਮਾਂਡ ਵੱਲੋਂ ਅਗਲੇ 24 ਤੋਂ 48 ਘੰਟਿਆਂ ਦੇ ਅੰਦਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਂ ਦਾ ਐਲਾਨ ਕਰਨ ਦੀ ਸੰਭਾਵਨਾ ਹੈ ਚੋਣਾਂ ਤੋਂ ਐਨ ਪਹਿਲੇ ਹੋ ਰਹੀ ਲੀਡਰਸ਼ਿਪ ਦੇ ਵਿਚ ਇਸ ਤਬਦੀਲੀ ਨੂੰ ਕਾਂਗਰਸ ਅੰਦਰਲੀ ਧੜੇਬੰਦੀ ਨਾਲ ਨਜਿੱਠਣ ਦੇ ਲਈ ਇਕ ਸੋਚੀ ਸਮਝੀ ਰਣਨੀਤੀ ਵਜੋਂ ਦੇਖਿਆ ਜਾ ਰਿਹੈ ਹਾਈਕਮਾਂਡ ਹੁਣ ਅਜਿਹੇ ਆਗੂ ਦੀ ਭਾਲ ਕਰ ਰਹੀ ਹੈ ਜੋ ਵੱਖ ਵੱਖ ਧੜਿਆਂ ਵਿਚਕਾਰ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਸੁਲਝਾਵੇ ਅਤੇ ਪਾਰਟੀ ਵਰਕਰਾਂ ਨੂੰ ਇਕਜੁੱਟ ਰੱਖਣ ਦੇ ਸਮਰੱਥ ਹੋਵੇ ਦੱਸ ਦਈਏ ਕਿ ਅਸਤੀਫਾ ਪੰਜਾਬ ਕਾਂਗਰਸ ਦੇ ਅੰਦਰ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਤੋਂ ਬਾਅਦ ਆਇਆ ਖਾਸ ਕਰਕੇ ਰਾਜਾ ਵੜਿੰਗ ਦਾ ਸਮਰਥਨ ਕਰਨ ਵਾਲੇ ਧੜੇ ਤੇ ਚੰਨੀ ਦੇ ਨਾਲ ਜੁੜੇ ਲੋਕਾਂ ਦੇ ਵਿਚਕਾਰ ਇਸ ਸਾਲ ਦੇ ਸ਼ੁਰੂ ਚ ਹੀ ਕਾਂਗਰਸ ਨੇ ਵੱਖ ਵੱਖ ਧੜਿਆਂ ਵਿਚਕਾਰ ਸੰਤੁਲਨ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰੱਖਿਆ ਤੇ ਚੰਨੀ ਨੂੰ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹਾਲਾਂਕਿ ਇਹ ਪ੍ਰਬੰਧ ਸੂਬਾ ਇਕਾਈ ਦੇ ਅੰਦਰ ਮਤਭੇਦਾਂ ਨੂੰ ਹੱਲ ਕਰਨ ਚ ਅਸਫਲ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਇਜਾਜ਼ਤ ਨਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਦੇਵ ਸਿੰਘ ਪੰਨੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਨੂੰ ਜਾਪਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਉਨ੍ਹਾਂ ਕਿਹਾ ਕਿ ਮਨਜ਼ੂਰੀ ਨਾ ਮਿਲਣ ਪਿੱਛੇ ਕੁਝ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਐ ਹਾਲਾਂਕਿ ਉਨ੍ਹਾਂ ਕੋਲ ਇਸ ਸਬੰਧੀ ਵਿਸਤਾਰਤ ਜਾਣਕਾਰੀ ਮੌਜੂਦ ਨਹੀਂ ਹੈ ਉਨ੍ਹਾਂ ਸਪਸ਼ਟ ਕੀਤਾ ਕਿ ਇਜਾਜ਼ਤ ਨਾ ਮਿਲਣ ਕਾਰਨ ਮੁੱਖ ਮੰਤਰੀ ਹੁਣ ਜਾਪਾਨ ਨਹੀਂ ਜਾਣਗੇ ਦੱਸਿਆ ਜਾ ਰਿਹੈ ਕਿ ਭਗਵੰਤ ਮਾਨ ਨੇ ਜਾਪਾਨ ਦੌਰੇ ਦੌਰਾਨ ਹਾਕੀ ਦਾ ਫਾਈਨਲ ਮੈਚ ਦੇਖਣਾ ਸੀ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਯਾਤਰਾ ਦੀ ਮਨਜ਼ੂਰੀ ਨਾ ਮਿਲਣ ਕਾਰਨ ਇਹ ਦੌਰਾ ਰੱਦ ਹੋ ਗਿਐ ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਚ ਚਰਚਾ ਤੇਜ਼ ਹੋ ਗਈ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਵੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ ਕਾਲ ਅਰਸ਼ ਚਾਵਲਾ 416-315-1515 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ 2026 ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਿਤ ਕੀਤੇ 2 ਮਹੀਨੇ ਦੇ ਸਮੇਂ ਦੇ ਆਖਰੀ ਦਿਨ ਪੰਜਾਬ ਸਰਕਾਰ ਨੇ ਇਸ ਸਬੰਧੀ ਕਮੇਟੀ ਬਣਾਉਣ ਦੀ ਸੂਚਨਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਹੈ ਇਸ ਸਬੰਧ ਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੁਮਾਇੰਦੇ ਵੱਲੋਂ ਇਸ ਸਬੰਧੀ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸੌਂਪਿਆ ਗਿਆ ਇਸ ਦੀ ਪੁਸ਼ਟੀ ਸ੍ਰੀ ਅਕਾਲ ਤਖ਼ਤ ਸਕੱਤਰੇਤ ਦੇ ਸੂਤਰਾਂ ਵੱਲੋਂ ਕੀਤੀ ਗਈ ਹੈ ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਇਸ ਪੱਤਰ ਦੇ ਵਿਚ ਇਸ ਸਬੰਧੀ ਗਠਿਤ ਕੀਤੀ 7 ਮੈਂਬਰੀ ਕਮੇਟੀ ਤੇ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਦਾ ਜ਼ਿਕਰ ਸ਼ਾਮਲ ਹੈ ਸਰਕਾਰ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਸੋਧ ਐਕਟ ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਨਾਲ ਤਾਲਮੇਲ ਕਰੇਗੀ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਗਟਾਏ ਗਏ ਇਤਰਾਜ਼ਾਂ ਦੇ ਮਾਮਲੇ ਤੇ ਚਰਚਾ ਕੀਤੀ ਜਾ ਸਕੇ। ਸਰਕਾਰ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਦੇ ਵਿਚ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਸੇਵਾ ਮੁਕਤ ਜਸਟਿਸ ਜਸਪਾਲ ਸਿੰਘ, ਸੇਵਾ ਮੁਕਤ ਜਸਟਿਸ ਗੁਰਬੀਰ ਸਿੰਘ, ਸੇਵਾ ਮੁਕਤ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਔਲਖ ਅਤੇ ਕਾਨੂੰਨ ਅਧਿਕਾਰੀ ਪ੍ਰੀਤ ਇੰਦਰਪਾਲ ਸਿੰਘ ਸ਼ਾਮਲ ਨੇ। ਇਸ ਕਮੇਟੀ ਦੇ ਨੋਡਲ ਅਧਿਕਾਰੀ ਹਰਜੀਤ ਸਿੰਘ ਸੰਧੂ ਨੂੰ ਬਣਾਇਆ ਗਿਆ ਜੋ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਦੇ ਨਾਲ ਤਾਲਮੇਲ ਕਰਨਗੇ। ਸੂਬੇ ਦੇ ਵਿਚ ਨਸ਼ੇ ਦੇ ਖਿਲਾਫ਼ ਆਪਣੀ ਮੁਹਿੰਮ ਖਤਮ ਕਰਨ ਤੋਂ ਬਾਅਦ ਭਾਜਪਾ ਤੋਂ 2027 ਦੀਆਂ ਪੰਜਾਬ ਚੋਣਾਂ ਦੀ ਰਣਨੀਤੀ ਬਾਰੇ 2 ਦਿਨਾਂ ਅਹਿਮ ਮੰਥਨ ਸ਼ੁਰੂ ਕਰੇਗੀ। ਹਰਿਆਣਾ ਦੇ ਪੰਚਕੁਲਾ ਦੇ ਵਿਚ ਰੈੱਡ ਬਿਸ਼ਪ ਰਿਜ਼ੋਰਟ ਵਿਖੇ ਅੱਜ ਤੇ ਪਲਕ ਨੂੰ ਹੋਣ ਵਾਲੀਆਂ ਇਨ੍ਹਾਂ ਵਿਚਾਰ ਚਰਚਾਵਾਂ ਦੀ ਅਗਵਾਈ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ ਐਸ ਸੰਤੋਸ਼ ਕਰਨਗੇ ਜੋ ਕਿ ਕੌਮੀ ਪੱਧਰ ਤੇ ਭਾਜਪਾ ਤੇ ਆਰ ਐਸ ਐਸ ਦੇ ਵਿਚਕਾਰ ਮੁੱਖ ਆਗੂ ਤੇ ਕੜੀ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 36 ਲੱਖ ਤੋਂ ਵੱਧ ਔਰਤਾਂ ਨੂੰ ਵਿੱਤੀ ਸਹਾਇਤਾ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ ਜਿਸ ਦੇ ਨਾਲ ਉਨ੍ਹਾਂ ਦੇ ਖਾਤਿਆਂ ਦੇ ਵਿਚ 1260 ਕਰੋੜ ਤੋਂ ਵੱਧ ਦੀ ਰਕਮ ਟਰਾਂਸਫਰ ਹੋਵੇਗੀ। ਅੱਜ ਗੋਇੰਦਵਾਲ ਸਾਹਿਬ ਵਿਖੇ ਇਕ ਰਾਜ ਪੱਧਰੀ ਸਮਾਗਮ ਕੀਤਾ ਗਿਆ ਜਿੱਥੇ ਮਾਨ ਆਪਣੀ ਸਰਕਾਰ ਦੀਆਂ ਪ੍ਰਮੁੱਖ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 36 ਲੱਖ ਤੋਂ ਵੱਧ ਔਰਤਾਂ ਨੂੰ 3 ਮਹੀਨੇ ਦੀ ਵਿੱਤੀ ਸਹਾਇਤਾ ਰਾਸ਼ੀ ਜਾਰੀ ਕਰ ਰਹੇ ਸਨ। ਇਜ਼ਰਾਇਲ ਜਾਰੀ ਉਡਾਨ ਦੇ ਵਿਚ ਆਪਣੇ ਕਪਤਾਨ ਨੂੰ ਚਾਕੂ ਮਾਰਨ ਵਾਲੇ ਓਮਾਨੀ ਕੋ ਪਾਇਲਟ ਦੀ ਪਛਾਣ ਤੇ ਮਕਸਦ ਅਣਪਛਾਤੇ ਬਣੇ ਹੋਏ ਨੇ। ਹਾਲਾਂਕਿ ਵੀਰਵਾਰ ਨੂੰ ਜਾਂਚਕਰਤਾਵਾਂ ਵੱਲੋਂ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਜੱਦੋਜਹਿਦ ਕੀਤੀ ਗਈ। ਇਸ ਹਾਦਸੇ ਕਾਰਨ ਜਹਾਜ਼ ਖਤਰਨਾਕ ਤਰੀਕੇ ਨਾਲ ਹੇਠਾਂ ਡਿੱਗਿਆ ਸੀ ਅਤੇ ਇਸ ਨੂੰ ਸਾਊਦੀ ਅਰਬ ਚ ਉਤਰਨ ਲਈ ਮਜਬੂਰ ਹੋਣਾ ਪਿਆ। UAE ਤੋਂ ਇਜ਼ਰਾਇਲ ਦੇ ਸ਼ਹਿਰ ਤਲ ਅਵੀਵ ਜਾ ਰਹੇ 174 ਲੋਕਾਂ ਨੂੰ ਫਲਾਈ ਦੁਬਈ ਦੀ ਉਡਾਨ ਦੇ ਵਿਚ ਸਵਾਰ ਇਜ਼ਰਾਇਲੀ ਯਾਤਰੀਆਂ ਨੇ ਦਸਿਆ ਹੈ ਕਿ ਕਿਵੇਂ ਲਹੂ ਲੁਹਾਨ ਭਾਰਤੀ ਕਪਤਾਨ ਨੇ ਉਨ੍ਹਾਂ ਨੂੰ ਅੰਦਰ ਆਉਣ ਲਈ ਕਾਕਪਿਟ ਦਾ ਦਰਵਾਜ਼ਾ ਖੋਲਣ ਚ ਕਾਮਯਾਬੀ ਹਾਸਲ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਕੋ ਪਾਇਲਟ ਨਾਲ ਹੱਥੋ ਪਾਈ ਕੀਤੀ ਅਤੇ ਜਹਾਜ਼ ਇੰਨੇ ਤਿੱਖੇ ਤਰੀਕੇ ਨਾਲ ਉਤਾਰਿਆ ਉਸ ਨੂੰ ਸਥਿਰ ਕੀਤਾ ਕਿ ਜਹਾਜ਼ ਦਾ ਰਡਾਰ ਮੁੜ ਤੋਂ ਉਖੜ ਗਿਆ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
1: You're listening to CNN Toronto, Chawla News Network Toronto. Bed, dining table, sofa, kar le lena ya dena tohfa.
3: High end design and quality, yani High Point Furniture. Custom made, Canadian made imported furniture lay aaj hi visit karo High Point Furniture.
1: 7550 Kimball Street, Mississauga. Call 647-382-5500.
4: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
6: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ ਪੀ ਆਰ ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ ਓ ਸੀ ਆਈ ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੂਨ 12 ਇਨ ਬਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 9056781200। ਕਟਾਰੀਆ ਟੂਰਸ ਐਂਡ ਟਰੈਵਲ।
7: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
7: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
9: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ, 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ। ਕਾਲ 905-4506464।
10: Lali Sweet and Restaurant, Lali Restaurant।
6: ਕੈਲੇਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸੁਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 1250 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲ ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
10: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।
0: CJMR 1320 AM ਤੇ ਕੁੜੀ ਫਿਰ ਤੋਂ ਤੁਹਾਡਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਅ ਵੈਰੀ ਵੈਰੀ ਗੁੱਡ ਮਾਰਨਿੰਗ। 11:22 ਹੋ ਚੁੱਕੇ ਨੇ ਜੀ। ਕੀ ਹਾਲ ਚਾਲ ਪੰਜਾਬੀਓ, ਠੀਕ ਠਾਕ ਹੋ? ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਹੋਵੋਗੇ। ਕਾਲ ਕਰਨ ਲਈ ਸਟੂਡੀਓ ਦੇ ਵਿਚ 905-813-1320 ਸਾਡੇ ਨੰਬਰ ਰਹਿਣਗੇ ਜੀ। ਤੇ ਕੋਈ ਵੀ ਗੱਲਬਾਤ ਤੁਸੀਂ ਰਾਣਾ ਜੀ ਦੇ ਨਾਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦਾ ਨੰਬਰ 905-813-1320 905-813-1320। ਪ੍ਰੋਗਰਾਮ 1320 AM ਮੁੜ ਵਾਪਸ ਆ ਚੁੱਕਾ ਜੀ। ਤੁਹਾਡੇ ਪਿਆਰ ਮੁਹੱਬਤ ਸਦਕਾ ਸਾਨੂੰ ਕੱਲ ਬੜੀ ਖੁਸ਼ੀ ਹੋਈ ਕਿ ਸਾਡੇ ਜਿਹੜੇ ਵੀਰ ਜਿਹੜੇ ਟੈਕਸੀ ਚਲਾਉਂਦੇ ਨੇ ਉਹਨਾਂ ਨੇ ਜਿਹੜੇ 1320 ਦੇ ਨਾਲ ਡੇ ਵਨ ਤੋਂ ਜੁੜੇ ਨੇ ਉਹਨਾਂ ਨੇ ਕਿਹਾ ਅਰਸ਼ ਜੀ ਤੁਹਾਡਾ ਪ੍ਰੋਗਰਾਮ ਸਟ੍ਰੈਟਫੋਰਡ ਤੱਕ ਸਾਨੂੰ ਕ੍ਰਿਸਟਲ ਕਲੀਅਰ ਸੁਣਾਈ ਦਿੱਤਾ ਗਿਆ। ਸੋ ਵਧੀਆ, ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਸਾਡੇ ਵਾਟਰਲੂ, ਕੇਮਬ੍ਰਿਜ, ਕਿਚਨਰ ਵਾਲੇ ਜਿਹੜੇ ਸਾਡੇ ਸਰੋਤੇ ਮਿਸ ਕਰ ਰਹੇ ਸੀ ਇਸ ਫ੍ਰੀਕੁਐਂਸੀ ਨੂੰ, ਮੁੜ ਉੱਥੇ ਹੁਣ ਨਵੇਂ ਰੂਪ ਦੇ ਨਾਲ ਆ ਚੁੱਕੇ ਹਾਂ। ਮਾਰਕਮ, ਸਕਾਰਬਰੋ, ਕਿਚਨਰ, ਏਜੈਕਸ, ਵਿਟਬੀ ਤੱਕ ਵੀ ਸਾਨੂੰ ਸੁਣਾਇਆ ਦੇ ਜੋ ਸਰੋਤਿਆਂ ਦੇ ਮੁਤਾਬਕ ਸਾਨੂੰ ਫੀਡਬੈਕ ਆਈ ਹੈ ਜੀ। ਰਾਤ ਦੇ ਪ੍ਰੋਗਰਾਮ ਦੇ ਵਿਚ ਕਾਫ਼ੀ ਤਬਦੀਲੀ ਹੋ ਚੁੱਕੀ ਹੈ ਜੀ। ਸੋ ਇਕ ਵਾਰੀ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਵੀ ਸਾਨੂੰ ਸਾਥ ਦਿੱਤਾ ਤੇ ਉਨ੍ਹਾਂ ਦਾ ਧੰਨਵਾਦ ਜਿਨ੍ਹਾਂ ਨੇ ਲੈਗ ਪੋਲਿੰਗ ਸਾਡੀ ਕੀਤੀ। ਬਿਕਾਜ਼ ਲੈਗ ਪੋਲਿੰਗ ਦੇ ਨਾਲ ਜਦੋਂ ਬੰਦਾ ਨਾ ਤੁਸੀਂ ਉਹਨੂੰ ਹੋਰ ਕਹਿ ਲਓ ਕਿ ਮਜ਼ਬੂਤ ਬਣਾਉਂਦੇ ਹੋ। ਸੋ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਤੇ ਆਓ ਫਿਰ ਹੁਣ ਜਗਰਾਵਾਂ ਸ਼ਹਿਰ ਲੈ ਕੇ ਚਲੀਏ ਜਿੱਥੇ ਪੱਤਰਕਾਰ ਰਾਣਾ ਜੀ ਹਾਜ਼ਰ ਨੇ, ਲੋਟਸ ਫਿਨੋ ਹੋਮ ਵੱਲੋਂ ਸਪੋਂਸਰਡ, ਨਾਲ ਦੀ ਨਾਲ ਸਵੀਟ ਮਹਿਲ ਤੋਂ ਸੁਖਰਾਜ ਕੰਗ, ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀਆ ਜੀ, ਅਤੇ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਹੈਪੀ ਪਟਿਆਲ, ਸੁਖਾਟੇ ਸੀ NRI ਮੈਰਿਜ ਬਿਊਰੋ ਤੋਂ ਪ੍ਰਦੀਪ ਜੀ, ਰਾਜਵਿੰਦਰ ਜੀ, ਅਤੇ ਚਾਂਦਨੀ ਬੈਂਕਟ ਹਾਲ ਦੀ ਸਮੁੱਚੀ ਮੈਨੇਜਮੈਂਟ ਤੋਂ ਇਲਾਵਾ ਸਮੋਸਾ ਐਂਡ ਸਵੀਟ ਫੈਕਟਰੀ ਦੇ ਵੀਰ ਹਰਪਾਲ ਜੀ ਦੇ ਸਹਿਯੋਗ ਦੇ ਨਾਲ ਆਓ ਫਿਰ ਰਾਣਾ ਜੀ ਦੇ ਨਾਲ ਕਰਦੇ ਗੱਲਾਂ ਬਾਤਾਂ ਖੱਟੀਆਂ ਮਿੱਠੀਆਂ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ। ਸਤਿ ਸ੍ਰੀ ਅਕਾਲ
11: ਭਾਜੀ ਸਾਰੇ ਦਰਸ਼ਕਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਜੀ, ਠੀਕ ਠਾਕ ਹੋ?
11: ਬਿਲਕੁਲ ਤੰਦਰੁਸਤ ਆ। ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਸਵਾਸਾਂ ਦੀ ਪੂੰਜੀ ਨੂੰ ਜਾਰੀ ਰੱਖਿਆ ਹੋਇਆ, ਬਿਲਕੁਲ ਚੜ੍ਹਦੀ ਕਲਾ ਵਿੱਚ।
0: ਕੀ ਬਾਤ ਹੈ ਜੀ, ਆਓ ਫਿਰ ਹੁਣ ਕੁਝ ਖੱਟੀਆਂ ਮਿੱਠੀਆਂ ਗੱਲਾਂ ਬਾਤਾਂ ਸ਼ੁਰੂ ਕਰੀਏ। ਸਰੋਤਿਓ ਤੁਸੀਂ ਵੀ ਆਪਣੇ ਵਿਚਾਰ ਔਨ ਏਅਰ ਰੱਖ ਸਕਦੇ ਹੋ, ਪਿਆਰ, ਇੱਜ਼ਤ ਅਤੇ ਸਤਿਕਾਰ ਦੇ ਨਾਲ ਤੁਸੀਂ ਸਵਾਲ ਪੁੱਛੋ 905-813-1320। ਇਲੈਕਸ਼ਨ ਦੀਆਂ ਗੱਲਾਂ ਬਾਤਾਂ ਅਸੀਂ ਡੇਲੀ ਕਰ ਰਹੇ ਹਾਂ ਤੇ ਜੇ ਆਪਾਂ ਗੱਲਬਾਤ ਕਰੀਏ ਉਸ ਪਾਰਟੀ ਦੀ, ਵਾਰਸ ਪੰਜਾਬ, ਵਾਰਸ ਪੰਜਾਬ ਦੇ ਉਮੀਦਵਾਰ ਖਬਰ ਆਈ ਏ ਕਿ ਸ਼ਾਇਦ ਉਹ ਲੜ ਸਕਦੇ ਨੇ ਆਜ਼ਾਦ ਚੋਣ।
11: ਬਿਲਕੁਲ ਬਿਲਕੁਲ ਅਰਸ਼ ਭਾਜੀ, ਸਭ ਨੂੰ ਪਤਾ ਕਿ ਹੁਣ ਚੋਣਾਂ ਦਾ ਬਿਗਲ ਵੱਜਣ ਚ ਸਮਾਂ ਕੁਛ ਹੀ ਰਹਿ ਗਿਆ, ਪਰ ਹਰੇਕ ਪਾਰਟੀ ਆਪਣਾ ਆਪਣਾ ਜ਼ੋਰ ਪੂਰਾ ਅੱਡੀ ਚੋਟੀ ਦਾ ਲਾ ਰਹੀ। ਜਿੱਥੇ ਪੂਰੇ ਪੰਜਾਬ ਦੇ ਵਿਚ ਵਾਰਸ ਪੰਜਾਬ ਆਪਣਾ ਪ੍ਰਚਾਰ ਜ਼ੋਰਾਂ ਤੇ ਕਰ ਰਹੀ, ਉੱਥੇ ਪੰਜਾਬ ਤੋਂ ਬਾਹਰ ਅਦਰਲੀ
0: ਜੀ
11: ਹਥਿਆਰ ਲੱਗਣੇ ਸ਼ੁਰੂ ਹੋ ਗਏ ਆ ਹਰਸ ਪੰਜਾਬ ਦੇ। ਪਰ ਹਲੇ ਤੀਕਰ ਇੱਕ ਇਹ ਜ਼ਰੂਰ ਆ ਕਿ ਜਿੱਥੇ ਲੋਕਤੰਤਰ ਰਾਜ ਆ ਪਰ ਉੱਥੇ ਰਾਜ ਦੇ ਵਿਚ ਧੱਕਾ ਹਮੇਸ਼ਾ ਕੀਤਾ ਜਾਂਦਾ। ਹਲੇ ਤੀਕਰ ਪਾਰਟੀ ਨੂੰ ਰਜਿਸਟ੍ਰੇਸ਼ਨ ਨੰਬਰ ਨਹੀਂ ਦਿੱਤਾ ਗਿਆ, ਰਜਿਸਟ੍ਰੇਸ਼ਨ ਨਹੀਂ ਕੀਤਾ ਗਿਆ। ਜਿਹੜੀ ਰਜਿਸਟ੍ਰੇਸ਼ਨ ਹੁੰਦੀ ਆਪਾਂ ਦਰਸ਼ਕਾਂ ਨੂੰ ਦੱਸਦੇ, ਇਹ ਕਮਿਸ਼ਨ, ਇਲੈਕਸ਼ਨ ਕਮਿਸ਼ਨ ਹੁੰਦਾ ਜਿਹੜਾ ਨਾ, ਉਹਨੇ ਕਰਨੀ ਹੁੰਦੀ। ਕੋਈ ਵੀ ਪਾਰਟੀ ਪੰਜਾਬ ਦੇ ਵਿਚ ਨਵੀਂ ਹੋਦਨ ਦੇ ਵਿਚ ਆਉਂਦੀ ਹੈ ਨਾ ਤਾਂ ਉਹ ਰਜਿਸਟ੍ਰੇਸ਼ਨ ਕਰਦਾ ਪਾਰਟੀ ਨੂੰ। ਉਹਦੇ ਲਈ ਕੋਈ ਔਖਾ ਤਰੀਕਾ ਨਹੀਂ, ਇੱਕ ਸਰਲ ਤਰੀਕਾ ਹੀ ਆ ਡਾਕੂਮੈਂਟਰੀ ਫਾਰਮੈਲਿਟੀਆਂ ਸਾਰੀਆਂ ਪੂਰੀਆਂ ਕਰਨੀਆਂ ਪੈਂਦੀਆਂ। ਇਸ ਤੋਂ ਬਾਅਦ ਉਹ ਪਾਰਟੀ ਨੂੰ ਰਜਿਸਟ੍ਰੇਸ਼ਨ ਕਰ ਦੇਣਾ, ਜਿਵੇਂ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਚਾਹੇ ਆਮ ਆਦਮੀ ਪਾਰਟੀ, ਰਜਿਸਟ੍ਰੇਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਨੇ ਕੀਤੀ ਹੋਈ ਹੈ। ਉਸੇ ਤਰੀਕੇ ਨਾਲ ਹੀ ਇਸ ਪਾਰਟੀ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਆ, ਪਰ ਉਹ ਹਾਲੇ ਤੀਕਰ ਕੀਤੀ ਨਹੀਂ ਗਈ ਰਜਿਸਟ੍ਰੇਸ਼ਨ, ਬਲਕਿ ਬਾਰ ਬਾਰ ਉਹਨਾਂ ਨੂੰ ਲਾਰੇ ਲੱਪੇ ਜਾਏ ਜਾਂਦੇ ਆ ਵੀ ਨਹੀਂ ਕੀਤੀ ਜਾਏਗੀ ਰਜਿਸਟ੍ਰੇਸ਼ਨ। ਇਸ ਸੰਬੰਧ ਦੇ ਵਿੱਚ ਜਿਹੜੇ ਹੁਣੇ ਹੁਣੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਕੇ ਮਨਪ੍ਰੀਤ ਸਿੰਘ ਆਲੇ ਸਾਡੇ ਜਗਰਾਉਂ ਦੇ ਨੇੜੇ ਜਾਂ ਮੁੱਲਾਪੁਰ ਦਾ ਵਧੀਆ ਉਮੀਦਵਾਰ ਆ, ਜਿਹੜੇ ਹਰ ਵਾਰੀ ਆਪਣੀ ਚੋਣ ਨੂੰ ਪਹਿਲ ਦੇ ਆਧਾਰ ਤੇ ਜਿੱਤਦੇ, ਚਾਹੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੱਤਾ ਵਿਚ ਨਹੀਂ ਸੀ ਉਦੋਂ ਵੀ ਉਹਨਾਂ ਦੀ ਹਮੇਸ਼ਾ ਜਿੱਤ ਹੁੰਦੀ, ਤੇ ਇਹ ਕਿਹਾ ਜਾਂਦਾ ਕਿ ਆਲੀ ਨੂੰ ਹਰਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ। ਸੋ ਸਭ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਉਹ ਵਾਰਸ ਪੰਜਾਬ ਦੇ ਵਿਚ ਸ਼ਾਮਲ ਹੋਏ ਆ, ਤੇ ਉਹਨਾਂ ਨੇ ਅੱਜ ਇਹ ਐਲਾਨ ਕਰ ਦਿੱਤਾ ਕਿ ਜੇਕਰ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਸਾਡੀ ਪਾਰਟੀ ਨੂੰ ਰਜਿਸਟ੍ਰੇਸ਼ਨ ਨਹੀਂ ਕਰਦਾ ਤਾਂ ਅਸੀਂ ਪੂਰੇ ਪੰਜਾਬ ਦੇ ਵਿਚ ਸਾਰੇ ਹੀ ਕੈਂਡੀਡੇਟ ਖੜੇ ਕਰਾਂਗੇ ਤੇ ਸਾਰੇ ਹੀ ਕੈਂਡੀਡੇਟ ਸਾਡੇ ਆਜ਼ਾਦ ਚੋਣ ਲੜਨਗੇ। ਤੇ ਇੱਥੇ ਸੋਚਣ ਵਾਲੀ ਅਰਸ਼ ਭਾਜੀ ਗੱਲ ਇਹ ਆ ਕਿ ਹਰੇਕ ਪਾਰਟੀ ਨੇ ਆਪਣਾ ਆਪਣਾ ਜ਼ੋਰ ਲਾਉਣਾ,
0: ਬਿਲਕੁਲ,
11: ਪਰ ਜੇਕਰ ਇਲੈਕਸ਼ਨ ਕਮਿਸ਼ਨ ਚਾਹੇ ਤਾਂ ਕਿਉਂ ਨੀ ਰਜਿਸਟ੍ਰੇਸ਼ਨ ਕਰ ਸਕਦਾ ਜੇ ਅਗਲੇ ਨੇ ਫਾਰਮ ਡਾਕੂ ਫਾਰਮੈਲਿਟੀ ਪੂਰੀ ਕੀਤੀ ਹੋਈ ਆ, ਤਾਂ ਇਲੈਕਸ਼ਨ ਕਮਿਸ਼ਨ ਨੂੰ ਇਸ ਚੀਜ਼ ਦਾ ਕਿਤੇ ਨੂੰ ਇਤਰਾਜ਼ ਨਹੀਂ ਚਾਹੀਦਾ, ਕਿਉਂਕਿ ਲੋਕਤੰਤਰ ਰਾਜ ਆ, ਹਰੇਕ ਆਪਣੀ ਜਿੱਥੇ ਹੁਣ ਨੀਟੂ ਸਟਰਾਂ ਵਾਲਾ ਆਪਾਂ ਦੇਖ ਲਈ ਅੱਗੇ ਵੀ ਗੱਲ ਕੀਤੀ ਇੱਕ ਵਾਰੀ ਜਦੋਂ ਉਹ ਆਜ਼ਾਦ,
0: ਬਿਲਕੁਲ ਬਿਲਕੁਲ,
11: ਉਹਨੂੰ ਟਿਕਟ ਦੇ ਸਕਦਾ, ਉਹ ਆਜ਼ਾਦ ਚੋਣ ਲੜ ਸਕਦਾ ਆਪਣੇ ਹੱਕ ਲਈ। ਹੋਰ ਬਹੁਤ ਸਾਰੇ ਬੰਦੇ ਆਜ਼ਾਦ ਚੋਣ ਲੜ ਪਏ, ਚੋਣ ਲੜਦੇ ਆ, ਬਸਪਾ ਦੇ ਬੰਦੇ ਵੀ ਆਜ਼ਾਦ ਚੋਣ ਲੜਦੇ ਆ, ਜਿਹੜੇ ਬਸਪਾ ਦੇ ਵਿੱਚ ਪਾਰਟੀ ਦੇ ਉਹ ਵੀ ਬੰਦੇ ਕੁਛ ਵਕਤ ਨਾਰਾਜ਼ ਹੋ ਕੇ ਆਜ਼ਾਦ ਚੋਣ ਲੜਦੇ ਆ। ਬਸਪਾ ਨੂੰ ਵੀ ਰਜਿਸਟ੍ਰੇਸ਼ਨ ਕੀਤਾ ਗਿਆ ਹੋਇਆ ਬਹੁਤ ਸਮੇਂ ਦੀ ਬਸਪਾ ਪਾਰਟੀ ਰਜਿਸਟ੍ਰੇਸ਼ਨ ਆ, ਤੇ ਜੇ ਇਹਨੂੰ ਕਰ ਲਓਗੇ ਵਾਰਸ ਪੰਜਾਬ ਨੂੰ ਤਾਂ ਫਿਰ ਕੀ ਪ੍ਰੋਬਲਮ ਆ? ਇਹ ਜਿਹੜੇ ਮੌਜੂਦਾ ਸੱਤਾ ਹੁੰਦੀ ਜਿਸ ਸਰਕਾਰ ਦੀ, ਤਾਂ ਇੱਥੋਂ ਕਿਤੇ ਨਾ ਕਿਤੇ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਚਾਹੇ ਸੱਤਾ ਵਿੱਚ ਹੈ, ਪਰ ਹੁਣ ਆਮ ਆਦਮੀ ਪਾਰਟੀ ਇਹ ਕਹੂਗੀ ਕਿ ਅਸੀਂ ਕਮਿਸ਼ਨ ਇਲੈਕਸ਼ਨ ਨੂੰ ਕੁਛ ਨਹੀਂ ਕਿਹਾ, ਔਰ ਆਪਣੀਆਂ ਫਾਰਮੈਲਿਟੀਆਂ ਪੂਰੀਆਂ ਕਰੇ, ਪਰ ਪਾਰਟੀ ਦਾ ਇਹ ਇਲਜ਼ਾਮ ਆ ਕਿ ਅਸੀਂ ਡਾਕੂਮੈਂਟਰੀ ਫਾਰਮੈਲਿਟੀ ਸਾਰੀ ਪੂਰੀ ਕਰ ਦਿੱਤੀ। ਇਹ ਕੋਈ ਔਖਾ ਤਰੀਕਾ ਨਹੀਂ ਹੁੰਦਾ, ਇਹ ਕੋਈ ਸਰਲ ਤਰੀਕੇ ਹੁੰਦਾ, ਨਾਰਮਲੀ ਡਾਕੂਮੈਂਟ ਹੁੰਦੇ, ਕਿਹੜੇ ਕਿਹੜੇ ਉਮੀਦਵਾਰ ਖੜੇ ਕਰ ਰਹੇ ਹੋ, ਕਿਹੜੇ ਕਿਹੜੇ ਉਮੀਦਵਾਰ ਕਿਸ ਕਿਸ ਇਲਾਕੇ ਚੋਂ ਖੜੇ ਕਰ ਰਹੇ ਹੋ, ਪਾਰਟੀ ਦਾ ਮੁਖੀ ਕੌਣ ਆ, ਪਾਰਟੀ ਨੂੰ ਚਲਾਉਣ ਵਾਲਾ ਕੌਣ ਆ, ਤੇ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ। ਪਰ ਪਤਾ ਨੀ ਕੀ ਗੱਲ ਆ, ਵਾਰਸ ਪੰਜਾਬ ਨੂੰ ਹਾਲੇ ਤੀਕਰ ਰਜਿਸਟ੍ਰੇਸ਼ਨ ਨਹੀਂ ਕਰ ਰਹੇ ਪਾਰਟੀ ਨੂੰ, ਤੇ ਵੱਡੀ ਗੱਲ ਇਹ ਕਿ ਇਲੈਕਸ਼ਨ ਕਮਿਸ਼ਨ ਬਾਰ ਬਾਰ ਉਹਨਾਂ ਨੂੰ ਲਾਰੇ ਲਾ ਰਿਹਾ, ਪਾਰਟੀ ਦਾ ਕਹਿਣਾ ਮਨਪ੍ਰੀਤ ਆਲੀ ਅੱਜ ਲਾਈਵ ਹੋ ਕੇ ਗੱਲ ਕਰ ਰਹੇ ਆ ਕਿ ਸਾਨੂੰ ਬਾਰ ਬਾਰ, ਅਸੀਂ ਜਦੋਂ ਉਸ ਨੂੰ ਬਾਰ ਬਾਰ ਸੰਪਰਕ ਕਰ ਰਹੇ ਹਾਂ ਕਿ ਭਾਈ ਸਾਡੀ ਪਾਰਟੀ ਨੂੰ ਰਜਿਸਟ੍ਰੇਸ਼ਨ ਕਰੋ, ਅਸੀਂ ਉਮੀਦਵਾਰ ਕੈਂਡੀਡੇਟ ਖੜੇ ਕਰਨੇ ਆ, ਤਾਂ ਕਹਿੰਦਾ ਉਹ ਹਰ ਵਾਰੀ ਬਹਾਨਾ ਮਾਰ ਦਿੰਦਾ ਕੋਈ ਨਾ ਕੋਈ, ਸਮਾਂ ਲੱਗੂਗਾ, ਹਲੇ ਸਮਾਂ ਲੱਗੂਗਾ, ਥੋੜਾ ਟਾਈਮ ਰੁਕ ਜਾਓ, ਹਲੇ ਇਲੈਕਸ਼ਨ ਚ ਸਮਾਂ ਪਿਆ, ਹਲੇ ਇਲੈਕਸ਼ਨ ਚ, ਪਰ ਉਹ ਕਹਿੰਦਾ ਅਸੀਂ ਆਪਣੀ ਪਾਰਟੀ ਨੂੰ ਪ੍ਰਜੋਰ ਕਰਨਾ, ਪਬਲਿਸਿਟੀ ਕਰਨੀ, ਅਸੀਂ ਪਾਰਟੀ ਦੀ ਐਡਵਰਟਾਈਜਮੈਂਟ ਵੀ ਕਰਨੀ ਆ, ਸਾਨੂੰ ਰਜਿਸਟ੍ਰੇਸ਼ਨ ਕਰਨਾ ਚਾਹੀਦਾ ਸੀ ਪਾਰਟੀ ਨੂੰ। ਚਲੋ ਬਾਕੀ ਹੁਣ ਇਲੈਕਸ਼ਨ ਕਮਿਸ਼ਨ ਦੀ ਗੱਲ ਆ, ਤੇ ਜਿਹੜੇ ਵਾਰਸ ਪੰਜਾਬ ਦੇ ਇਹ ਚਲਾਉਣ ਵਾਲੇ ਬੰਦੇ ਆ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਸਾਰੇ ਹੀ ਪੰਜਾਬ ਦੇ ਵਿੱਚ ਕੈਂਡੀਡੇਟ, ਜੇਕਰ ਪਾਰਟੀ ਰਜਿਸਟ੍ਰੇਸ਼ਨ ਨਹੀਂ ਕਰਦੀ ਇਲੈਕਸ਼ਨ ਕਮਿਸ਼ਨ, ਤੇ ਫਿਰ ਅਸੀਂ ਸਾਰੇ ਆਜ਼ਾਦ ਚੋਣ ਲੜਾਂਗੇ ਪੂਰੇ ਪੰਜਾਬ ਦੇ ਵਿੱਚ।
0: ਜੀ 905-813-1320 ਨੰਬਰ ਹੈ ਜੀ, ਹੁਣ ਵਾਰੀ ਸਾਡੇ ਸਰੋਤਿਆਂ ਦੀ, ਤੁਸੀਂ ਕਾਲ ਕਰਕੇ ਆਪਣੀ ਟਿੱਪਣੀਆਂ ਵਿਚਾਰ ਕਰ ਸਕਦੇ ਹੋ 905-813-1320। ਗੱਲ ਕਰਦੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ, ਕਹਿੰਦੇ ਹੋਈ ਛੁੱਟੀ, ਤੇ ਕੌਣ ਬਣੇਗਾ ਕਾਂਗਰਸ ਦਾ ਨਵਾਂ ਪ੍ਰਧਾਨ ਰਾਣਾ ਜੀ?
11: ਬਿਲਕੁਲ ਬਿਲਕੁਲ ਅਰਸ਼ ਭਾਜੀ, ਆਪਾਂ ਨੂੰ ਪਤਾ ਕਿ ਪਿਛਲੇ ਸਾਲ ਵੀ ਆਪਾਂ ਗੱਲ ਕੀਤੀ ਸੀ, ਅੱਜ ਤੋਂ 5-7 ਸਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਰਾਜੇ ਵੜਿੰਗ ਨੂੰ ਲੈ ਕੇ, ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਦੇ ਵਿੱਚ ਖਿੱਚੋਤਾਣੀ ਲਗਾਤਾਰ ਚੱਲਦੀ ਆ ਰਹੀ, ਬਹੁਤ ਸਮੇਂ ਤੋਂ ਚੱਲਦੀ ਆ ਰਹੀ ਆ, ਜਦੋਂ ਤੋਂ ਰਾਜਾ ਵੜਿੰਗ ਪ੍ਰਧਾਨ ਬਣੇ ਆ। ਪਰ ਗੱਲ ਇਹ ਆ ਵੀ ਹੁਣ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਚਰਚੇ ਚੱਲ ਰਹੇ ਸੀ ਕਿ ਬਈ ਭਾਈ ਪ੍ਰਧਾਨਗੀ ਛੱਡਣਗੇ ਛੱਡਣਗੇ, ਪਰ ਹੁਣ ਉਹਨਾਂ ਦੀ ਛੁੱਟੀ ਹੋ ਗਈ। ਕਿਉਂ ਛੁੱਟੀ ਹੋ ਗਈ? ਪਹਿਲਾਂ ਇਹ ਚਰਚੇ ਚੱਲ ਰਹੇ ਸੀ ਕਿ ਅਸਤੀਫਾ ਮਨਜ਼ੂਰ ਕੀਤਾ ਜਾਂ ਨਹੀਂ ਕੀਤਾ, ਪਰ ਹੁਣ ਉਹਨਾਂ ਨੇ ਆਪਣੇ ਫੇਸਬੁੱਕ
0: ਜੀ
11: ਫਾਰਮਰ ਪ੍ਰੈਜੀਡੈਂਟ ਲਿਖ ਦਿੱਤਾ, ਤੇ ਇੱਥੋਂ ਸਾਫ਼ ਪਤਾ ਲੱਗਦਾ ਕਿ ਛੁੱਟੀ ਉਹਨਾਂ ਦੀ ਛੁੱਟੀ ਹੋ ਚੁੱਕੀ ਆ ਤੇ ਉਹਨਾਂ ਦੇ ਅਸਤੀਫੇ ਤੇ ਮੋਹਰ ਲੱਗ ਚੁੱਕੀ ਆ, ਪ੍ਰਧਾਨਗੀ ਤੋਂ ਛੁੱਟੀ ਹੋ ਚੁੱਕੀ ਆ। ਕਿਉਂਕਿ ਕੋਈ ਵੀ ਬੰਦਾ ਹੁਣ ਉਹਨਾਂ ਦਾ ਚਾਹੇ ਟਵਿੱਟਰ ਅਕਾਊਂਟ ਖੋਲ ਲਵੇ, ਚਾਹੇ ਫੇਸਬੁੱਕ ਅਕਾਊਂਟ ਖੋਲ ਲਵੇ, ਚਾਹੇ ਜਿੰਨੇ ਵੀ ਉਹਨਾਂ ਦੇ ਅਕਾਊਂਟ ਚੱਲਦੇ ਪਏ ਸੋਸ਼ਲ ਮੀਡੀਆ ਦੇ, ਸਾਰਿਆਂ ਦੇ ਉੱਤੇ ਲਿਖਿਆ ਆ ਰਿਹਾ ਫਾਰਮਰ ਪ੍ਰੈਜੀਡੈਂਟ, ਬਈ ਸਾਬਕਾ ਪ੍ਰੈਜੀਡੈਂਟ। ਤੇ ਹੁਣ ਗੱਲ ਇਹ ਆ ਕਿ ਨਵੀਂ ਪ੍ਰਧਾਨਗੀ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਨਵੀਂ ਪ੍ਰਧਾਨਗੀ ਦੇ ਵਿੱਚ 3-4 ਨਾਮ ਲਏ ਜਾਂਦੇ। ਹਿੰਦੂ ਚਿਹਰੇ ਨੂੰ ਦੇਖਿਆ ਜਾਵੇ ਤਾਂ ਵਿਜੇ ਇੰਦਰ ਸਿੰਗਲਾ ਜੀ ਦਾ ਨਾਮ ਤੇ ਮੋਹਰ ਲੱਗਦੀ ਨਜ਼ਰ ਆ ਰਹੀ ਆ। ਦੂਸਰੇ ਪਾਸੇ ਭਾਰਤ ਭੂਸ਼ਣ ਆਸੂ ਦਾ ਨਾਮ ਵੀ ਚਰਚਾ ਦੇ ਵਿੱਚ ਆ, ਤੇ ਪ੍ਰਗਟ ਸਿੰਘ ਦਾ ਨਾਮ ਵੀ ਕਾਫੀ ਚਰਚਾ ਦੇ ਵਿੱਚ ਆ। ਹੁਣ ਜੇਕਰ ਹਿੰਦੂ ਚਿਹਰੇ ਦੀ ਗੱਲ ਕਰੀਏ ਅਰਸ਼ ਭਾਜੀ, ਤਾਂ ਵਿਜੇ ਇੰਦਰ ਸਿੰਗਲਾ ਦੇ ਨਾਂ ਤੇ ਮੋਹਰ ਤਾਂ ਲੱਗਦੀ ਆ ਰਹੀ ਹੈ, ਪਰ ਵਿਜੇ ਇੰਦਰ ਸਿੰਗਲਾ ਤੋਂ ਕਾਫੀ ਟਾਈਮ ਤੋਂ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ ਨਾਰਾਜ਼ ਚੱਲ ਰਹੇ ਆ। ਤੇ ਜੇਕਰ ਹੁਣ ਨਵੇਂ ਪ੍ਰਧਾਨ ਦੀ ਹਾਈਕਮਾਨ ਨੇ ਹਾਲੇ ਤੱਕ ਕੋਈ ਪੁਸ਼ਟੀ ਤਾਂ ਨਹੀਂ ਕੀਤੀ, ਪਰ ਇਹਨਾਂ ਤਿੰਨਾਂ ਦੇ ਨਾਮ ਲਗਾਤਾਰ ਚਰਚਾ ਦੇ ਵਿੱਚ ਚੱਲ ਰਹੇ ਆ। ਤੇ ਵੱਡੀ ਗੱਲ ਇਹ ਅਰਸ਼ ਭਾਜੀ, ਜੇਕਰ ਰਾਜੀਵ ਡਿੰਗ ਦੀ ਪ੍ਰਧਾਨਗੀ ਨੂੰ ਆਪਾਂ ਇੱਕ ਵਾਰ ਫਿਰ ਤੋਂ ਗੱਲ ਕਰੀਏ ਕਿ ਸੁਖਜਿੰਦਰ ਰੰਧਾਵਾ ਨੇ ਕਈ ਵਾਰੀ ਬਿਆਨ ਦਿੱਤੇ ਆ ਕਿ ਸਾਨੂੰ ਐਸਾ ਲੀਡਰ ਚਾਹੀਦਾ, ਸਾਨੂੰ ਐਸਾ ਜਿਹੜਾ ਲੀਡ ਕਰੇ ਕਿ ਜਿਹੜਾ CBI ਤੋਂ ਨਾ ਡਰੇ ਤੇ ਮੌਜੂਦਾ ਸਰਕਾਰ ਤੋਂ ਕਦੇ ਵੀ ਨਾ ਡਰੇ, ਜਿਹੜਾ ਬਰਾਬਰ ਜਵਾਬ ਦੇਵੇ ਹਰ ਪਾਰਟੀ ਨੂੰ, ਸਾਨੂੰ ਐਸਾ ਮੋਦੀ ਪ੍ਰਧਾਨ ਚਾਹੀਦਾ। ਤਾਂ ਇਸ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਸੀ, ਕਿਉਂਕਿ ਰਾਜਾ ਵੜਿੰਗ ਆਪਾਂ ਜਿੰਨੇ ਵਾਰੀ ਵੀ ਦੇਖਿਆ, ਰਾਜਾ ਵੜਿੰਗ ਇਸ ਕਰਕੇ ਚਰਚਾ ਦੇ ਵਿੱਚ ਰਿਹਾ ਕਿ ਰਾਜਾ ਵੜਿੰਗ ਨੇ ਜਿਹੜੀ ਸੱਤਾ ਦੇ ਵਿੱਚ ਆ ਸਰਕਾਰ, ਉਸ ਦਾ ਮੂੰਹ ਤੋੜ ਕਰੇ ਜਵਾਬ ਨਹੀਂ ਦਿੱਤਾ। ਆਪਾਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਜਿਸ ਦੇ ਵਿੱਚ ਰਾਜਾ ਵੜਿੰਗ ਹਰ ਵਾਰੀ ਗੱਲ ਗੋਲ ਕਰ ਜਾਂਦੇ ਆ, ਪਰ ਖੁੱਲ ਕੇ ਪਾਰਟੀ ਦੇ ਵਿਰੋਧ ਦੇ ਵਿੱਚ ਕਦੇ ਵੀ ਉਭਰ ਕੇ ਸਾਹਮਣੇ ਨਹੀਂ ਆਏ। ਇਸ ਕਰਕੇ ਸੁਖਜਿੰਦਰ ਰੰਧਾਵਾ ਨੇ ਬਹੁਤ ਵਾਰੀ ਇਹ ਟਿੱਪਣੀਆਂ ਕੀਤੀਆਂ, ਪਰ ਹਾਈਕਮਾਂਡ ਕੋਲੇ ਬਹੁਤ ਟਾਈਮ ਦੀਆਂ ਜਿਹੜੀਆਂ ਆਪਾਂ ਨੂੰ ਪਤਾ ਕਿ ਜਿਹੜੇ ਇੰਚਾਰਜ ਲਾਏ ਗਏ ਸੀ ਸਚਿਨ ਪਾਇਲਟ, ਉਹਨਾਂ ਨੇ ਵੀ ਰਿਪੋਰਟਾਂ ਤਿਆਰ ਕੀਤੀਆਂ। ਤੇ ਅਰਸ਼ ਭਾਜੀ ਇੱਕ ਗੱਲ ਹੋਰ ਸੀ, ਭੁਪੇਸ਼ ਬਘੇਲ ਨੂੰ ਵੀ ਅਹੁਦੇ ਤੋਂ ਲਾਹ ਦਿੱਤਾ ਗਿਆ। ਕਿਉਂ? ਕਿਉਂਕਿ ਜਦੋਂ ਜਿੰਨਾ ਚਿਰ ਭੁਪੇਸ਼ ਬਘੇਲ ਸੀ ਉੱਥੇ, ਤਾਂ ਉਹਨਾਂ ਦਾ ਉਦੋਂ ਤੀਕਰ ਇੰਜ ਲੱਗ ਰਿਹਾ ਸੀ ਕਿ ਰਾਜਾ ਵੜਿੰਗ ਕੋਲੇ ਪ੍ਰਧਾਨਗੀ ਹਮੇਸ਼ਾ ਕਾਇਮ ਰਹੂਗੀ, ਕਿਉਂਕਿ ਆਪਾਂ ਜਿੰਨੇ ਵਾਰੀ ਵੀ ਦੇਖਿਆ ਕਿ ਚੰਨੀ ਧੜੇ ਨੇ ਵੀ ਬਹੁਤ ਵਾਰੀ ਵਿਰੋਧ ਕੀਤਾ ਕਿ ਰਾਜਾ ਵੜਿੰਗ ਤੋਂ ਪ੍ਰਧਾਨਗੀ ਲੈਣੀ ਚਾਹੀਦੀ ਆ, ਪਰ ਚੰਨੀ ਧੜੇ ਦੀ ਉਨੀ ਸੁਣਵਾਈ ਨਹੀਂ ਹੋਈ, ਕਿਉਂਕਿ ਚੰਨੀ ਧੜੇ ਨੂੰ ਹਾਲੇ ਤੀਕਰ ਰਾਹੁਲ ਗਾਂਧੀ ਨੇ ਟਾਈਮ ਵੀ ਨਹੀਂ ਦਿੱਤਾ ਸੀ ਮਿਲਣ ਨੂੰ। ਪਰ ਭੁਪੇਸ਼ ਗੋਏ ਬਘੇਲ ਜੀ ਨੂੰ ਲੈ ਕੇ ਚੰਨੀ ਧੜੇ ਨੇ ਵੀ ਬਹੁਤ ਵਾਰੀ ਕੰਪਲੇਂਟਾਂ ਕੀਤੀਆਂ ਸੀ ਕਿ ਰਾਜੇ ਵੜਿੰਗ ਦੀ ਪ੍ਰਧਾਨਗੀ ਉਹ ਮੌਜੂਦ ਰੱਖਣਗੇ ਜਿੰਨਾ ਚਿਰ ਭੁਪੇਸ਼ ਗੋਇਲ ਬਘੇਲ ਜੀ ਆ। ਪਰ ਇਸ ਤੋਂ ਬਾਅਦ ਸਚਿਨ ਪਾਇਲਟ ਨੇ ਇੱਕ ਰਿਪੋਰਟ ਤਿਆਰ ਕੀਤੀ, ਸਾਰੇ ਪ੍ਰਧਾਨਾਂ ਨਾਲ ਮੀਟਿੰਗਾਂ ਕੀਤੀਆਂ, ਸਾਰੇ ਪ੍ਰਧਾਨਾਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਇੱਕ ਗੁਪਤ ਰਿਪੋਰਟ ਤਿਆਰ ਕਰਕੇ ਹਾਈਕਮਾਂਡ ਨੂੰ ਭੇਜੀ ਗਈ। ਇਸ ਤੋਂ ਬਾਅਦ ਚਾਹੇ ਰਾਜੇ ਵੜਿੰਗ ਨੇ ਆਪ ਵੀ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਅਸਤੀਫਾ ਦਿੱਤਾ, ਮੈਥੋਂ ਅਸਤੀਫਾ ਨਹੀਂ ਲਿਆ, ਪਰ ਇਸ ਗੱਲ ਨੂੰ ਸਾਰੇ ਅਰਸ਼ ਭਾਜੀ ਜਾਣਦੇ ਆ, ਸਾਰੀ ਕਾਂਗਰਸ ਲੀਡਰਸ਼ਿਪ ਜਾਣਦੀ, ਪੂਰਾ ਪੰਜਾਬ ਜਾਣਦਾ ਕਿ ਕਿਸ ਤਰੀਕੇ ਨੂੰ ਲੈ ਕੇ ਲਗਾਤਾਰ ਰਾਜੇ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਚਰਚਾ ਕਾਫੀ ਲੰਬੇ ਸਮੇਂ ਤੋਂ ਛਿੜਿਆ ਹੋਇਆ ਸੀ। ਜੋ ਸੋ ਗੱਲ ਲਾਸਟ ਦੇ ਵਿੱਚ ਇਹੀ ਆ ਕਿ ਰਾਜੇ ਵੜਿੰਗ ਦੀ ਪ੍ਰਧਾਨਗੀ ਤੋਂ ਛੁੱਟੀ ਹੋ ਗਈ, ਪਹਿਲਾਂ ਚਰਚਾਵਾਂ ਛਿੜੀਆਂ, ਪਰ ਜਦੋਂ ਉਸਨੇ ਆਪਣੇ ਫੇਸਬੁੱਕ ਅਕਾਊਂਟ ਤੇ ਸਾਬਕਾ ਪ੍ਰੈਜੀਡੈਂਟ ਲਿਖਤਾ, ਤਾਂ ਇਸ ਤੋਂ ਸਾਫ਼ ਕਲੀਅਰ ਹੋ ਗਿਆ ਕਿ ਮੋਹਰ ਲੱਗ ਚੁੱਕੀ ਆ, ਰਾਜੇ ਵੜਿੰਗ ਦੀ ਪ੍ਰਧਾਨਗੀ ਤੋਂ ਛੁੱਟੀ ਹੋ ਚੁੱਕੀ ਆ। ਤੇ ਹਾਈਕਮਾਂਡ ਨਵਾਂ ਪ੍ਰਧਾਨਗੀ ਨੂੰ ਲਾਉਂਦੀ, ਤਿੰਨਾਂ ਚਿਹਰਿਆਂ ਦੀ ਚਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਜ਼ਰੂਰ ਖੁਲਾਸੇ ਕਰਾਂਗੇ।
0: 905-813-1320 ਨੰਬਰ ਹੈ ਜੀ, 905-813-1320, 905-813-1320 ਤੁਸੀਂ ਆਪਣੇ ਵਿਚਾਰ ਆਉਣ ਰੱਖ ਸਕਦੇ ਹੋ। ਜਿਹੜਾ ਇਸ ਵੇਲੇ ਚਰਚਾ ਦਾ ਵਿਸ਼ਾ ਕਾਫੀ ਭਖਿਆ ਹੋਇਆ ਜੀ, ਅਮਰਜੀਤ ਚਾਵਲਾ ਨੂੰ ਲੈ ਕੇ ਜੋ ਰੇਪ ਕਾਂਡ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਵਾਲਾਂ ਦੇ ਘੇਰੇ ਦੇ ਵਿਚ ਨੇ ਜੀ, ਕੀ ਕਹਿਣਾ ਚਾਹੁੰਦੇ ਹੋ?
11: ਬਿਲਕੁਲ ਬਿਲਕੁਲ ਅਰਸ਼ ਭਾਜੀ, ਸਭ ਨੂੰ ਪਤਾ ਕਿ ਇੱਕੋ ਮੁੱਦਾ ਪੰਜਾਬ ਦੇ ਵਿਚ ਪੂਰਾ ਇਸ ਟਾਈਮ ਚਰਚਾ ਦਾ ਵਿਸ਼ਾ ਹੋਇਆ ਕਿ ਅਮਰਜੀਤ ਚਾਵਲਾ ਰੇਪ ਕਾਂਡ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਜਿਹੜੇ ਸੁਖਬੀਰ ਬਾਦਲ, ਹਮੇਸ਼ਾ ਸਵਾਲਾਂ ਦੇ ਘਰ ਦੇ ਵਿੱਚ ਘੇਰੇ ਵਿੱਚ ਘਿਰਦੇ ਜਾ ਰਹੇ ਆ। ਕਿਉਂ ਘਿਰਦੇ ਜਾ ਰਹੇ ਉਹ ਵੀ ਦੱਸਦੇ ਕਿ ਬੀਤੀ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੂਪ ਕੌਰ ਸੰਧੂ ਨੂੰ, ਜਿਹੜੀ ਮਹਿਲਾ ਵਿੰਗ ਦੀ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦੀ, ਤੇ ਵਧੀਆ ਬੁਲਾਰੇ ਸੀ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ। ਹੁਣ ਕੱਢਣ ਦਾ ਕਾਰਨ ਕੀ ਆ ਕਿ ਬਹਿਰੀਨ ਵਾਲੀ ਬੀਬੀ ਨੂੰ ਕੈਮਰੇ ਤੇ ਲਿਆਉਣ ਦੇ ਵਿੱਚ ਰੂਪ ਕੌਰ ਸੰਧੂ ਜੀ ਫਰੰਟ ਤੇ ਸੀ, ਉਹਨਾਂ ਨੂੰ ਹੀ ਕੈਮਰੇ ਤੇ ਉਹੀ ਲੈ ਕੇ ਆਏ ਸੀ ਰੂਪ ਕੌਰ ਸੰਧੂ ਜੀ, ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ। ਤੇ ਉਦੋਂ ਤੋਂ ਹੀ ਬਹੁਤ ਸਾਰੇ ਲੀਡਰਾਂ ਦੇ ਨਿਸ਼ਾਨੇ ਤੇ ਰੂਪ ਕੌਰ
0: ਜੀ
11: ਕਿਉਂ ਚੱਲ ਰਹੀ ਸੀ, ਕਿਉਂਕਿ ਉਹਨਾਂ ਨੇ ਇੱਕ ਜਿਹਦੇ ਵਿੱਚ
0: ਜੀ
11: ਪਾਈ ਸੀ, ਜਿਹਦੇ ਵਿੱਚ ਉਹਨੇ ਕਿਹਾ ਕਿ ਹਲੇ ਬਹੁਤ ਸਾਰੇ ਚਿਹਰੇ ਮੈਂ ਹੋਰ ਨੰਗੇ ਕਰਨੇ, ਇੱਕ ਅਮਰੀਕ
0: ਜੀ ਰਾਣਾ ਜੀ ਤੁਹਾਡੀ ਆਵਾਜ਼ ਵਿੱਚੋਂ ਕੱਟ ਰਹੀ ਸੀ
11: ਉਹਨਾਂ ਨੇ ਕਿਹਾ ਸੀ ਰੂਪ ਕੌਰ ਸੰਧੂ ਜੀ ਨੇ ਇੱਕ ਪੋਸਟ ਪਾ ਕੇ ਕਿ ਇੱਕ ਅਮਰੀਕਾ ਦੇ ਵਿੱਚ ਨਿਹੰਗ ਸਿੰਘ ਬੈਠਾ ਬਾਬਾ ਬਣਿਆ ਹੋਇਆ, ਉਹਦੀਆਂ ਕਾਲੀਆਂ ਕਰਤੂਤਾਂ ਵੀ ਮੈਂ ਤਾਂ
0: ਜੀ
11: ਤੋਂ ਬਾਅਦ ਇਹ ਵੀ ਦੱਸ ਦਿੰਦੇ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸਾਹਮਣੇ ਮੈਂ ਇਹ ਸਾਰੀਆਂ ਰਿਪੋਰਟਾਂ ਰੱਖੂਗੀ ਮੂਹਰੇ, ਜੋ ਜੋ ਮੇਰੇ ਕੋਲ ਪ੍ਰੂਫ ਆ ਇਹਨਾਂ ਜਿਹੜੇ ਬਾਬੇ ਬਣੇ ਫਿਰਦੇ ਇਹਨਾਂ ਦੇ ਖਿਲਾਫ। ਹੁਣ ਗੱਲ ਇਹ ਹੈ ਜਦੋਂ ਇਹਨਾਂ ਨੇ ਇਹ ਪੋਸਟ ਪਾਈ, ਉਸ ਤੋਂ ਬਾਅਦ ਬਿਰਸਾ ਸਿੰਘ ਬਲਟੋਹਾ ਤੇ ਸਰਬਜੀਤ ਸਿੰਘ ਚੀਮਾ ਨੇ ਸੁਖਬੀਰ ਸਿੰਘ ਬਾਦਲ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ
0: ਜੀ।
11: ਇਹ ਜਾਣੀ ਕਿ ਮੇਰੀ ਆਪਣੀ ਨੌਲੇਜ ਨਾਲ ਗੱਲ ਕਰ ਰਿਹਾ, ਇਹ ਕਿਤੇ ਕੋਈ ਲਿਖਿਆ ਨਹੀਂ ਵੀ ਇਹ ਮੈਨੂੰ ਇੰਜ ਲੱਗਿਆ ਵੀ ਉਹਨਾਂ ਨੇ ਕੰਨ ਭਰੇ
0: ਜੀ।
11: ਇਹ ਕੰਮ ਹੋਇਆ ਜੋ ਅੱਜ ਤੋਂ ਥੋੜਾ ਟਾਈਮ ਪਹਿਲਾਂ ਬੀਬੀ ਜਗੀਰ ਕੌਰ ਨਾਲ ਹੋਇਆ ਸੀ। ਆਪਾਂ ਨੂੰ ਪਤਾ ਕਿ ਸੁਲਤਾਨਪੁਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਨ ਤੇ ਹੋਇਆ ਸੀ, ਉਸ ਤੋਂ ਬਾਅਦ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ। ਇਸੇ ਤਰ੍ਹਾਂ ਹੀ ਬੀਬੀ ਰੂਪ ਕੌਰ ਸੰਧੂ ਜੀ ਨੂੰ ਵੀ ਪਾਰਟੀ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਲਵਿਦਾ ਕਹਿ ਦਿੱਤਾ ਗਿਆ, ਪਾਰਟੀ ਦੇ ਵਿੱਚੋਂ ਕੱਢ ਦਿੱਤੀ ਗਈ ਕਿ ਇਹ ਗਤੀਵਿਧੀਆਂ ਸਾਡੀ ਪਾਰਟੀ ਦੇ ਖਿਲਾਫ਼ ਕਰ ਰਹੀ ਆ। ਹੁਣ ਰੂਪ ਕੌਰ ਸੰਧੂ ਨੇ ਕੋਈ ਐਸੀ ਗਤੀਵਿਧੀ ਤਾਂ ਕੀਤੀ ਨੀ ਪਾਰਟੀ ਦੇ ਖਿਲਾਫ਼, ਉਹਨੇ ਤਾਂ ਸਿਰਫ ਇੱਕ ਚਿਹਰਾ ਨੰਗਿਆ ਕੀਤਾ ਅਮਰਜੀਤ ਸਿੰਘ ਚਾਵਲਾ ਦਾ ਕਿ ਭਾਈ ਆਹ ਇਸ ਤਰੀਕੇ ਨਾਲ ਆ ਵੀ ਭਾਈ ਇਹ ਇਸ ਤਰੀਕੇ ਨਾਲ ਰੇਪ ਕਾਂਡ ਦਾ ਜ਼ਿਕਰ ਕੀਤਾ। ਉਹਨੇ ਬੀਬੀ ਨੂੰ ਫੜ ਕੇ ਕੈਮਰੇ ਦੇ ਮੂਹਰੇ ਲੈ ਕੇ ਆਈ, ਕੈਮਰੇ ਦੇ ਮੂਹਰੇ ਬੀਬੀ ਤੋਂ ਖੁਲਾਸੇ ਕਰਾਏ ਤੇ ਜਦੋਂ ਬੀਬੀ ਤੋਂ ਖੁਲਾਸੇ ਕਰਾਤੇ ਉਸ ਤੋਂ ਬਾਅਦ ਉਹਨੇ ਪਾਰਟੀ ਨਾਲ ਤਾਂ ਕੋਈ ਗਤੀਵਿਧੀ ਉਲਟ ਨਹੀਂ ਕੀਤੀ ਤੇ ਫਿਰ ਕੱਢਣ ਦਾ ਅਸਤੀਫਾ ਦੇਣ ਦਾ ਉਹਨੂੰ ਪਾਰਟੀ ਚੋਂ ਕੱਢਣ ਦਾ ਕਾਰਨ ਤਾਂ ਕੋਈ ਹੋਇਆ ਹੀ ਨਹੀਂ। ਇਸ ਤੋਂ ਤਾਂ ਇਹ ਸਾਫ਼ ਜ਼ਾਹਿਰ ਹੋਣਾ ਅਰਸ਼ ਭਾਜੀ ਹੁੰਦਾ ਕਿ ਚੋਰਾਂ ਨਾਲ ਕੁੱਤੇ ਰਲੀ ਹੋਈ ਆ। ਸ਼੍ਰੋਮਣੀ ਅਕਾਲੀ ਦਲ ਜੋ ਮਰਜ਼ੀ ਹੋਵੇ, ਚੋਰਾਂ ਨਾਲ ਕੁੱਤੀ ਰਲੀ ਹੋਈ ਹੈ, ਇਹਨਾਂ ਨੂੰ ਸਭ ਕੁਛ ਪਤਾ ਹੀ
0: ਜੀ
11: ਕੀ ਆਉਣ ਵਾਲਾ ਸਮਾਂ ਹੋਊਗਾ। ਜੇਕਰ ਕੋਈ ਉਸ ਬੰਦੇ ਦੇ ਉਸ ਬੀਬੀ ਦੇ ਹੱਕ ਵਿੱਚ ਖੜਿਆ ਤਾਂ ਸੁਖਬੀਰ ਬਾਦਲ ਉਹਨਾਂ ਨੇ ਉਸ ਬੀਬੀ ਦੇ ਹੱਕ ਖੜਨ ਦੀ ਥਾਂ ਤੇ ਉਸ ਰੂਪ ਕੌਰ ਸੰਧੂ ਨੂੰ ਪਾਰਟੀ ਚੋਂ ਕੱਢ ਦੇਣਾ, ਤਾਂ ਇੱਥੋਂ ਸਾਫ਼ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਪੂਰੀ ਦਾਲ ਹੀ ਕਾਲੀ ਕੀਤੀ ਹੋਈ ਇਹਨਾਂ ਦੀ
0: ਜੀ। ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਏਸ਼ੀਅਨ ਵਿਜ਼ਨ ਅਗਲਾ ਪੰਜਾਬ CNN ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ। ਤੇ ਆਓ ਫਿਰ ਹੁਣ ਤੁਹਾਡੀ ਵਾਰੀ ਹੈ, ਕਾਲ ਲੈ ਲਈਏ ਔਨ ਦੀ ਏਅਰ 905

0: ਇੱਕ ਗਾਣਾ ਆਇਆ ਸੀ, ਬਾਬਾ ਸਾਹਿਬ ਨੇ ਵੀ ਗਾਇਆ ਸੀ ਤੇ ਸ਼ੇਰੋ ਸ਼ਾਇਰੀ ਵੀ ਕਾਫੀ ਹੁੰਦੀ ਹੈ, ਕਹਿੰਦੇ ਯਾਰੀ ਚੰਡੀਗੜ੍ਹ ਵਾਲੀ ਨੀ ਤੇਰੀ, ਅੱਗੇ ਹੁਣ ਤੁਸੀਂ ਕੰਪਲੀਟ ਕਰੋ ਜੀ ਰਾਣਾ ਜੀ। ਕੀ ਇਹ ਸੋਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੀ?
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਇੱਕ ਨਾ ਗੀਤ ਚੱਲਦਾ ਪਿਆ ਬੜਾ ਮਸ਼ਹੂਰ ਆ ਕਿ ਯਾਰੀ ਚੰਡੀਗੜ੍ਹ ਵਾਲੀ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ। ਮੈਨੂੰ ਬੜੀ ਇਹ ਗੱਲ ਕਹਿਣ ਨੂੰ ਆਪਣੀ ਟਿੱਪਣੀਆਂ ਵੀ ਨਾਲ ਹੀ ਹੋ ਜਾਣੀਆਂ ਜਦੋਂ ਆਪਾਂ ਮਾੜੀ ਜੀ ਗੱਲ ਕਰਦੇ ਹਾਂ ਨਾ ਸਰਕਾਰ ਦੇ ਖਿਲਾਫ। ਬੀਤੇ ਦਿਨੀ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਸੀ ਸਭ ਨੂੰ ਪਤਾ, 28 ਤਰੀਕ ਨੂੰ। ਤੇ ਲੁਧਿਆਣੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਉਲੀਕਿਆ ਗਿਆ ਸਰਕਾਰ ਵੱਲੋਂ ਪੰਜਾਬ ਦੇ ਖਰਚੇ ਤੇ 6 ਕਰੋੜ ਰੁਪਏ ਦੇ ਬਜਟ ਦੇ ਨਾਲ, ਜਿਸ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਸੱਦੇ ਉਹਨਾਂ ਨੇ, ਕਲਾਕਾਰਾਂ ਨੂੰ ਸੱਦ ਕੇ ਗਾਣੇ ਗਵਾਏ, ਧੂਮ ਧੜਕਾ ਕੀਤਾ, ਸਾਰੀ ਰਾਤ ਪੂਰਾ ਨਾਚਣ ਜਿਹਾ ਕੀਤਾ ਉੱਥੇ, ਪੂਰੀ ਰਾਤ ਮਹਿਫਲ ਲਾਈ ਪੂਰੀ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਐਡਾ ਹਾਮ ਜਾਮ ਕਰਨ ਦੀ ਕੀ ਲੋੜ ਪੈ ਗਈ, ਤੇ ਉੱਥੇ ਇਹੋ ਜਿਹੇ
0: ਗੀਤ
1: ਕੁਲਵਿੰਦਰ ਬਿੱਲਾ, ਰਣਜੀਤ ਬਾਬਾ ਬਹੁਤ ਸਾਰੇ, ਇਹ ਵੀ ਗੀਤ ਬੜਾ ਮਸ਼ਹੂਰ ਹੋਇਆ ਕਿ ਚੰਡੀਗੜ੍ਹ ਵਾਲੀ 4-5 ਵਾਰੀ ਬੈਕ ਕਰਕਰ ਲਵਾਇਆ ਲੋਕਾਂ ਨੇ। ਮੈਨੂੰ ਇੱਕ ਗੱਲ ਨੀ ਆਉਂਦੀ ਵੀ ਕਿਹੜਾ ਤੁਸੀਂ ਇਹ ਕਿਹੜੇ ਸ਼ਹੀਦ ਦਾ ਜਨਮ ਦਿਨ ਮਨਾ ਰਹੇ ਸੀ ਤੁਸੀਂ? ਕਿਤੇ ਭਗਤ ਸਿੰਘ ਨੇ ਕਿਤੇ ਵੀ ਲਿਖਿਆ ਵੀ ਮੇਰਾ ਜਨਮ ਦਿਨ ਤੁਸੀਂ ਇਹੋ ਜਿਹੇ ਕਲਾਕਾਰ ਕਰਕੇ 6 ਕਰੋੜ ਰੁਪਇਆ ਖਰਚ ਕਰਕੇ ਮੇਰਾ ਜਨਮ ਦਿਨ ਮਨਾਉਣਾ? ਅੱਜ ਪੰਜਾਬ ਤੇ 4.5 ਲੱਖ ਕਰੋੜ ਦਾ ਕਰਜ਼ਾ ਹੋਇਆ ਇਸ 5 ਸਾਲਾਂ ਦੇ ਵਿੱਚ, ਤੇ ਇਹ 6 ਕਰੋੜ ਹੁਣ ਪੰਜਾਬ ਦੇ ਖਰਚ ਖਜ਼ਾਨੇ ਚੋਂ ਚੱਕ ਕੇ ਜਿਹੜਾ ਕਲਾਕਾਰਾਂ ਤੇ ਲਾਇਆ ਗਿਆ, ਇਹਦਾ ਹਿਸਾਬ ਕੌਣ ਦਊਗਾ? ਕੀ ਸਾਡੇ ਪੰਜਾਬੀਆਂ ਨੂੰ ਇਹੀ ਸੀ ਕਿ ਸ਼ਹੀਦ ਭਗਤ ਸਿੰਘ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਸੀ? ਉਹਨੇ ਮੁੜ ਕੇ ਇਸ ਕੰਮ ਲਈ ਯਾਦ ਕਰਾਇਆ ਸੀ ਵੀ ਤੁਸੀਂ ਕੁੜੀਆਂ ਉੱਥੇ ਡਾਂਸ ਕਰ, ਇਹ ਗੀਤਾਂ ਤੇ ਲਾ ਲਾ ਕੇ ਕੁੜੀਆਂ ਨੱਚਦੀਆਂ ਉੱਥੇ ਮੂਹਰੇ ਉਹ ਸਟੇਜ ਤੇ, ਮੈਂ ਵੀਡੀਓ ਵਾਇਰਲ ਹੁੰਦੀ ਦੇਖੀ ਜਿਸ ਦੇ ਵਿੱਚ ਕੁੜੀਆਂ ਸਟੇਜਾਂ ਤੇ ਚੜ ਚੜ ਨੱਚਦੀਆਂ, ਇੰਨਾ ਪੈਸਾ ਪਾਣੀ ਵਾਂਗੂ ਬਹਾਇਆ ਜਾ ਰਿਹਾ ਉੱਥੇ ਕਲਾਕਾਰਾਂ ਦੇ ਉੱਪਰ ਸਟੇਜ ਤੇ ਚੜ ਚੜ, ਸਾਡੇ ਸਰਦਾਰ ਬੰਦੇ, ਮੈਂ ਤਾਂ ਹੈਰਾਨ ਹਾਂ ਜਿਨ੍ਹਾਂ ਦੇ ਅੰਮ੍ਰਿਤ ਛਕੇ ਉਹ ਵੀ ਨੱਚਦੇ ਤਾਂ ਚੜ ਚੜ ਕੇ। ਮੈਨੂੰ ਇੱਕ ਗੱਲ ਦੱਸਣ ਵੀ ਕੀ ਇਹ ਭਗਤ ਸਿੰਘ ਦੀ ਸੋਚ ਸੀ? ਸਰਕਾਰ ਇਸ ਗੱਲ ਦਾ ਹੈ ਜਵਾਬ ਸਰਕਾਰ ਕੋਲੇ? 6 ਕਰੋੜ ਰੁਪਏ ਨਾਲ ਕੀ ਨੀ ਹੋ ਸਕਦਾ ਸੀ? 6 ਕਰੋੜ ਰੁਪਏ ਨਾਲ ਲੇਬਾਂ ਖੁੱਲ ਸਕਦੀਆਂ ਬਹੁਤ ਸਾਰੀਆਂ ਪੰਜਾਬ ਦੇ
0: ਵਿੱਚ।
1: 6 ਕਰੋੜ ਰੁਪਏ ਨਾਲ ਤੁਸੀਂ ਐਂਬੂਲੈਂਸ ਲੈ ਦੋ ਪੰਜਾਬ ਦੇ ਵਿੱਚ, ਅੱਜ ਬਹੁਤ ਸਾਰੇ ਥਾਵਾਂ ਤੇ ਐਂਬੂਲੈਂਸ ਦੀ ਘਾਟ ਨਾਲ ਮਰੀਜ਼ ਮਰ ਜਾਂਦੇ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
1: ਬਗਾਨਾ ਬੰਦਾ ਰੋਡ ਤੋਂ ਚੱਕਦਾ ਨੀ ਮਰੀਜ਼ ਨੂੰ, ਕਿਉਂਕਿ ਪੁਲਿਸ ਪੁੱਛਦੀ ਵੀ ਤੂੰ ਕੌਣ, ਚੱਕ ਲਿਆਉਣ ਵਾਲਾ ਵੀ ਇਹਨੂੰ, ਠੀਕ ਹੈ ਨਾ? ਅਗਲਾ ਡਰਦਾ, ਰੋਡਾਂ ਤੇ ਪਏ ਬੰਦਿਆਂ ਦੀਆਂ ਲਾਸ਼ਾਂ ਰਾਤ ਰਾਤ ਪਈਆਂ ਰਹਿੰਦੀਆਂ, ਐਂਬੂਲੈਂਸ ਨੀ ਮਿਲਦੀ। ਅੱਜ ਤੁਸੀਂ ਠੇਕੇ ਪੰਜਾਬ ਚ ਹਰੇਕ ਪਿੰਡ 2-2 ਆ ਐਂਬੂਲੈਂਸ, ਦੱਸੋ ਕਿਹੜੇ ਸ਼ਹਿਰ ਦੇ ਵਿੱਚ 15 ਐਂਬੂਲੈਂਸ ਹੈਗੀਆਂ ਕਿਸੇ ਚ? ਪੂਰੇ ਲੁਧਿਆਣੇ ਸ਼ਹਿਰ ਚ 10 ਐਂਬੂਲੈਂਸ ਹੋਊਗਾ, ਕਿੱਡਾ ਜ਼ਿਲ੍ਹਾ! ਇੱਥੇ ਹਸਪਤਾਲ ਲੈਂਦਾ, ਉਹਨਾਂ ਨੇ ਐਗਰੀਮੈਂਟ ਕੀਤਾ ਉਹਨਾਂ ਐਂਬੂਲੈਂਸ ਨੂੰ ਵੀ ਮਰੀਜ਼ ਭਾਵੇਂ ਤੁਹਾਨੂੰ ਦੱਖਣੀ ਅਫਰੀਕਾ ਤੋਂ ਮਿਲ ਜੇ, ਚੱਕ ਕੇ ਤੁਸੀਂ ਇੱਥੇ ਹੀ ਲੈ ਕੇ ਆਉਣਾ, ਉਹ ਜਦ ਨੂੰ ਭਾਵੇਂ 2 ਘੰਟੇ ਚ ਮਰੀਜ਼ ਪੂਰਾ ਹੋ ਜੇ। ਜਿਹਨੂੰ ਐਂਬੂਲੈਂਸ ਦੀ ਜ਼ਰੂਰਤ ਪੈਗੀ ਨਾ ਅਰਸ਼ ਭਾਜੀ, ਉਹਦਾ ਫਿਰ ਰੱਬ ਆਸਰੇ ਹੁੰਦਾ ਨਾ, ਉਹਦਾ ਨੇੜੇ ਦੇ ਹਸਪਤਾਲ ਕਿਤੇ ਵੀ ਲਿਜਾਇਆ ਜਾ ਸਕਦਾ, ਜਿੱਥੇ ਤੁਹਾਨੂੰ ਲੋਕਲ ਹਸਪਤਾਲ ਨੇੜੇ 5-7 ਕਿਲੋਮੀਟਰ ਦੇ ਵਿੱਚ ਪੈਂਦਾ। ਹੁਣ ਜਿਹੜੇ ਹਸਪਤਾਲਾਂ ਦੀਆਂ ਐਂਬੂਲੈਂਸਾਂ, ਲੁਧਿਆਣੇ ਐਂਬੂਲੈਂਸ ਹਸਪਤਾਲਾਂ ਦੀਆਂ ਆਪਣੀਆਂ ਆਪਣੀਆਂ ਖਰੀਦੀਆਂ ਹੋਈਆਂ, ਜੇ ਹੁਣ ਜਗਰਾਓ ਮਰੀਜ਼ ਡਿੱਗਿਆ ਤਾਂ ਉਹਨਾਂ ਨੇ ਹਸਪਤਾਲ ਉਸੇ ਚ ਹੀ ਲਿਜਾਣਾ, ਕਿਉਂਕਿ ਉਹਨਾਂ ਦਾ ਐਗਰੀਮੈਂਟ ਹੋਇਆ ਹੁੰਦਾ। ਤੇ ਫਿਰ ਇਹਨਾਂ ਨੇ 6 ਕਰੋੜ ਰੁਪਏ ਨੇ ਕੀ ਨੀ ਕਰ ਸਕਦੇ ਸੀ?
0: ਬਿਲਕੁਲ,
1: ਏਡਾ ਜਹਾਮ ਜਾਮ ਕਰਨ ਦੀ ਕੀ ਲੋੜ ਪੈ ਗਈ ਸਰਕਾਰ ਨੂੰ ਵੀ ਭਾਈ ਅਸੀਂ ਭਗਤ ਸਿੰਘ ਦਾ ਸ਼ਹੀਦੀ ਸੋਰੀ ਜਨਮ ਦਿਨ ਮਨਾ ਰਹੇ ਹਾਂ? ਵੀ ਜਿਹੜਾ ਸ਼ਹੀਦ ਆ ਆਪਣੇ ਬਹੁਤ ਸਾਰੇ ਕੌਮ ਦੇ ਵਿੱਚ ਸ਼ਹੀਦ ਹੋਏ, ਕਦੇ ਕਿਸੇ ਸ਼ਹੀਦ ਦਾ ਜਨਮ ਦਿਨ ਇਸ ਤਰੀਕੇ ਨਾਲ ਮਨਾਇਆ ਜਾਂਦਾ? ਅੱਜ ਤੀਕਰ ਜਿੰਨੀਆਂ ਵੀ ਸਰਕਾਰਾਂ ਹੋਈਆਂ, ਜਿੰਨੀਆਂ ਵੀ 70 ਸਾਲ ਦੇ ਵਿੱਚ ਹੋਈਆਂ, ਮੈਨੂੰ ਟਿੱਪਣੀ ਕਰਨੀ ਬਣਦੀ ਨੀ ਸੀ, ਪਰ ਲੋਕਾਂ ਨੇ, ਚਲੋ ਲੋਕਾਂ ਨੇ ਤਾਂ ਕੇਕ ਵੀ ਕੱਟੇ ਉੱਥੇ, 5-5 ਲੱਖ ਰੁਪਏ ਦੇ ਕੇਕ ਕੱਟਦੇ ਲੋਕਾਂ ਨੇ ਉੱਥੇ ਵੀ ਸ਼ਹੀਦ ਆਜ਼ਮ ਨੂੰ, ਤੇ ਉਹ ਉਸ ਰਾਤ ਹੀ ਸੀ। ਅੱਜ ਕਿਸੇ ਨੂੰ ਪੁੱਛ ਲਓ ਵੀ ਭਗਤ ਸਿੰਘ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ ਤੇ ਸ਼ਹੀਦ ਕਿਵੇਂ ਹੋਇਆ, ਕਿਹਨੇ ਕਦੋਂ ਫਾਂਸੀ ਦਿੱਤੀ ਗਈ, ਕਿਸੇ ਨੂੰ ਪਤਾ ਹੀ ਨਹੀਂ ਹੋਣਾ। ਇਹ ਤਾਂ ਉੱਥੇ ਸਿਰਫ ਹੱਲਾ ਜੁੱਲਾ ਸੀ ਇਹਨਾਂ ਕੋਲੇ, ਕਿਸੇ ਜਿਹੜੇ ਕਲਾਕਾਰ ਗਾਉਂਦੇ ਸੀ ਉਹਨਾਂ ਨੂੰ ਪੁੱਛ ਲਓ ਉਸ ਸਟੇਜ ਤੇ, ਉਹਨਾਂ ਨੂੰ ਪੁੱਛ ਲੈਂਦੇ ਵੀ ਕਿੰਨੇ ਵਜੇ ਉਹਨਾਂ ਨੂੰ ਫਾਂਸੀ ਦਿੱਤੀ ਗਈ, ਮਾਰਨਿੰਗ ਦੱਸੋ ਕਿਹੜੇ ਦਿਨ ਦਿੱਤੀ ਗਈ, ਕਿੰਨੀ ਤਰੀਕ ਨੂੰ ਦਿੱਤੀ ਗਈ, ਕਿੱਥੇ ਜਨਮ ਹੋਇਆ, ਪੜ੍ਹਿਆ ਕਿੱਥੇ, ਉਹ ਪੜ੍ਹਾਈ ਕਿੱਥੇ ਕੀਤੀ, ਉਹਨੇ ਨਾਨਕੇ ਪਿੰਡ ਉਹਨਾਂ ਖਟਕਲ ਕਲਾਂ ਸੀ ਉੱਥੇ ਕਿਉਂ ਚਲਿਆ ਗਿਆ, ਉਹਦਾ ਘਰ ਛੱਡ ਕੇ? ਕਿਸੇ ਨੂੰ ਕਾਰ ਨਹੀਂ ਪਤਾ ਹੋਣਾ, ਸਿਰਫ ਇਹਨਾਂ ਨੇ ਤਾਂ ਪਤਾ ਕੀ ਕੀਤਾ, ਮਾਨ ਸਾਹਿਬ ਆਪ ਆਏ ਭੰਗੜਾ ਪਾਉਂਦੇ ਉੱਥੇ, ਹੋਰ ਸਾਰੇ ਲੀਡਰ ਆ ਕੇ ਭੰਗੜਾ ਪਾਉਂਦੇ, VIP ਕੁਰਸੀਆਂ ਲੱਗੀਆਂ ਹੋਈਆਂ, VIP ਟਿਕਟਾਂ ਜਿਹੜੀਆਂ ਬਲੈਕ ਚ ਮਿਲੀਆਂ ਉੱਥੇ, ਮੂਹਰਲੀਆਂ ਕੁਰਸੀਆਂ ਤੇ ਬੈਠਣ ਵਾਸਤੇ 1000 ਰੁਪਏ ਦੀਆਂ ਟਿਕਟਾਂ ਮਿਲੀਆਂ ਲੋਕਾਂ ਨੂੰ ਬਲੈਕ ਦੇ ਵਿੱਚ, ਤੇ ਵੱਡੇ ਵੱਡੇ ਲੋਕਾਂ ਨੇ ਕੇਕ ਕੱਟ ਦਿੱਤੇ। ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਹਾਮ ਜਾਮ ਪੰਜਾਬ ਕਿਹੜੇ ਰਾਹ ਤੇ ਤੁਰ ਪਿਆ। ਸ਼ਹੀਦਾਂ ਦੀ ਸੋਚ ਤੇ ਜੇਕਰ ਤੁਸੀਂ ਪਹਿਰਾ ਦੇਣਾ ਤਾਂ ਸ਼ਹੀਦਾਂ ਦੀ ਸੋਚ ਤੇ ਪਹਿਰਾ ਬੰਦਿਆਂ ਨੂੰ ਦਓ। ਇਹ ਕਿਹੜੇ ਸ਼ਹੀਦ ਨੇ ਕਿਹਾ ਸੀ ਤੁਸੀਂ 6 ਕਰੋੜ ਰੁਪਇਆ ਲਾ ਕੇ ਮੇਰਾ ਇੱਕ ਜਨਮ ਦਿਨ ਮਨਾਓ? ਵੀ ਅੱਜ

0: ਤਾਂ ਲੋਕੀ ਭਾਜੀ ਅਰਸ਼ ਭਾਜੀ ਮਾਇੰਡ ਦਾ ਕਾਰਨ ਲੋਕੀ ਇੰਨੇ ਪੜ੍ਹੇ ਲਿਖੇ ਹੋ ਗਏ ਲੋਕੀ ਆਪਦੇ ਬੱਚਿਆਂ ਦੇ ਜਮਦਨ ਨੀ ਕੇਕ ਕੱਟਣੋਂ ਹਟ ਗਏ ਲੱਗਦਾ ਯਾਰ ਗੁਰਦੁਆਰਾ ਸਾਹਿਬ ਮੱਥਾ ਟੇਕੋ ਦੇਖ ਕਰਾਓ ਯਾਰ
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਇਹਨਾਂ ਚ ਪੁੱਤਾਂ ਧੀਆਂ ਦਾ ਮਾਣ ਨੀ ਪੁੱਤ ਧੀਆਂ ਦਾ ਮਾਣ ਨੀ ਕਰਨਾ ਤੇ ਇੰਨੇ ਜਸ਼ਨ ਨੀ ਮਨਾਉਣੇ ਚਾਹੀਦੇ ਤੁਹਾਨੂੰ ਕਿਸੇ ਵੀ ਜਨਮ ਦਿਨ ਤੇ ਇਹ ਤਾਂ ਨਵਾਂ ਹੀ ਰੂਲ ਇਹਨਾਂ ਨੇ ਫੜ ਲਿਆ ਮੈਂ ਤਾਂ ਸਮਝ ਨੀ ਆਈ ਵੀ ਇਹਨਾਂ ਨੇ ਕਿਹੜੇ ਰਾਹ ਤੇ ਸਰਕਾਰ ਕਿੱਧਰ ਨੂੰ ਤੁਰ ਪਈ ਇੱਕ ਬੱਸ ਦਾ ਸਰਕਾਰ ਕਹਿੰਦੀ ਅਸੀਂ ਕਰਜ਼ੇ ਚ ਡੁੱਬੇ ਅਸੀਂ ਕਰਜ਼ੇ ਚ ਸਾਡੇ ਤੇ ਉੱਤੋਂ 6 ਕਰੋੜ ਰੁਪਇਆ ਚੱਕ ਕੇ ਤੁਸੀਂ ਕਰਜ਼ਾ 6 ਕਰੋੜ ਰੁਪਇਆ ਚੱਕ ਕੇ ਤੁਸੀਂ ਪੰਜਾਬ ਦੇ ਖਜ਼ਾਨੇ ਚੋਂ ਜਸ਼ਨ ਮਨਾ ਰਹੇ ਆ ਤੇ ਪ੍ਰੋਗਰਾਮ ਵੀ ਰੱਖਤਾ ਜਸ਼ਨ ਇਨਕਲਾਬ ਇਨਕਲਾਬ ਮੈਨੂੰ ਸਮਝ ਨੀ ਆਉਂਦੀ ਕਿਹੜਾ ਭਗਤ ਸਿੰਘ ਨੇ ਇਨਕਲਾਬ ਦੇ ਨਾਅਰੇ ਜਸ਼ਨ ਦੇ ਵਿੱਚ ਲਾਏ ਸੀ
1: ਵੈਰੀ ਸੈਡ ਵੈਰੀ ਵੈਰੀ ਸੈਡ ਜੀ ਪੰਤੂ ਸਰਕਾਰਾਂ ਨੂੰ ਵੀ ਥੋੜਾ ਜਿਹਾ ਮੈਨੂੰ ਲੱਗਦਾ ਅਕਲ ਦੇਣੀ ਚਾਹੀਦੀ ਹੈ ਜੀ ਇਹਨਾਂ ਨੂੰ ਕੀ ਕਰ ਕੀ ਰਹੇ ਨੇ ਜੀ ਖੈਰ ਰਾਣਾ ਜੀ ਟਾਈਮ ਸਾਨੂੰ ਆਗਿਆ ਨਹੀਂ ਦੇ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਲਦੇ ਕੱਲ ਨੂੰ ਥੈਂਕ ਯੂ ਸੋ ਮਚ
0: ਥੈਂਕ ਯੂ
1: ਜੀ ਇਹ ਸਨ ਸੀ ਵੀਰ ਰਣਜੀਤ ਸਿੰਘ ਜੀ ਰਾਣਾ ਵਕਤ ਨਿੱਕੀ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਇੱਥੇ ਵੀ ਬਈ ਚੋਣਾਂ ਦਾ ਬਿਗਲ ਵੱਜ ਚੁੱਕਾ ਜੀ ਕਿਹੜਾ ਕੈਂਡੀਡੇਟ ਹੁਣ ਅੱਗੇ ਆਉਂਦਾ ਜੀ ਕਰਦੇ ਉਹਨਾਂ ਨਾਲ ਗੱਲਾਂਬਾਤਾਂ ਪੰਤੂ ਇੱਕ ਨਿੱਕੀ ਜੀ ਪਿਆਰੀ ਜੀ ਬ੍ਰੇਕ ਤੋਂ ਬਾਅਦ ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
2: You're listening to CNN Toronto, Chawla News Network, Toronto.

0: पहल।
1: ओ यार ना आता दस दे।
0: स्वीट महल स्वीट महल स्वीट महल।
2: टॉप क्वालिटी आला साफ सुथरा वेज ते नॉन वेज खाना 100 to 1000 बंदियां दी केटरिंग ली पूरा इंतजाम। स्वीट महल दे नवे ते 300 केटरिंग ट्रक विच। स्वीट महल रेस्टोरेंट इन रेक्सडेल 416-699-9991।
0: स्वीट महल।
3: ताजिया सब्जियां फ्रेश फल फ्रूट वधिया ग्रोसरी ते इंडिया तो आया तो हड़ा मन पसंद समान मिलेगा हुन वधिया रेट्स ते क्योंकि तो हड़े अपने शहर विच आ गया अनाज मार्ट। रोज दी ग्रोसरी होवे चावल दाला आटा देसी घ्यो मसाले टी स्नैक्स या फिर इंडियन किचन दा कोई भी जरूरी समान सब कुछ मिलेगा अंडर वन रूफ। फ्रेशनेस वैरायटी क्वालिटी ते वधिया प्राइसेस ले अज ही विजिट करो अनाज मार्ट एयरपोर्ट रोड एंड मेफील्ड रोड दे कॉर्नर ते 6141 मेफील्ड रोड यूनिट 42 ए ब्रैम्पटन। कॉल 9059285 अनाज मार्ट।
4: मैं बलजिंदर सिंह नहल अपने ब्रैम्पटन ने सब कुछ देखा है सड़कां तो पार्कां तक ट्रैफिक तो सिटी सेवावां तक क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज वोट फॉर बलजिंदर सिंह नहल सिटी कौंसलर कैंडिडेट वार्ड 9 and 10
5: ऑथराइज्ड एंड पेड बाय द कैंपेन ऑफिस ऑफ बलजिंदर सिंह नहल।
6: पील रीजनल कौंसिल दी 26 अक्टूबर नू हो रही इलेक्शन मौके ब्रैम्पटन दे वार्ड 9 and 10 तो उम्मीदवार सतपाल सिंह जौल दा नाम याद रखना जरूरी है। स्कूल बोर्ड दे ट्रस्टी वजों सतपाल सिंह जौल दिया मिसाली सेवावां तो लोकां दे मना विच तसल्ली दी लहर है जिस करके वार्ड 9 and 10 दे वसनीक रीजनल कौंसलर वजों सतपाल सिंह जौल दी जित यकीनी बना रहे हन। लोकां दियां समस्यावां हल करन लई सतपाल सिंह जौल वालों लगातार तत्परता नाल काम किया जाता है। उना दी कैंपेन नाल संपर्क करन लई कॉल करो 416-895-3784 ते 416-895-3784।
7: शहर दी आवाज दिला दी पुकार योर सिटी योर वॉइस योर रेडियो स्टार आ गया फेर तो एक बार तुहाडा अपना CJMR 1320
8: लो जी एक बारी फिर तो स्वागत है प्रोग्राम दे विच ते आओ फिर हुन वार्ड 9 and 10 ले चलिए जिथे साडे नाल बतौर कैंडिडेट वीर सतपाल सिंह जौल साहब साडे नाल हाजिर ने। जौल साहब दी इंट्रोडक्शन सारे नूं पता ही है जी किसी कह लो कि मैं जो भी असीं बहिंदे हुंदे महफलां दे विच तां जौल साहब दीआं जो प्राप्तियां ने जी एज वार्ड 9-10 जिथे उन्होंने शुरुआत की भावे जर्नलिस्ट तो लैके फिर पोलिटिकल लैवल ते फिर हर एक प्राइम मिनिस्टर दे नाल उन्हां दे नाल बकायदा हाल ही दे विच मार्क कानी साहब नाल भी फेरी ते गए जी ते उन्हां नाल गल्लां बातां कीतियां। जो भी सवाल जौल साहब ने या जो भी क्वेश्चन कानी साहब नू पुछे उन्हां दा अमल एक ईमेल दे थ्रू जवाब भी आया जी। ਜਦੋਂ ਇਲੈਕਟ ਹੋਏ ਜੀ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਐਜ਼ ਅ ਵਾਈਸ ਪ੍ਰੈਜ਼ੀਡੈਂਟ ਜਾਂ ਸਕੂਲ ਟਰੱਸਟੀ ਬਤੌਰ ਉਹ ਜਿੱਤ ਪ੍ਰਾਪਤ ਕੀਤੀ ਤਾਂ ਸਟੂਡੈਂਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਇੱਕ ਚੀਜ਼ ਜਿੱਥੇ ਜਿੱਥੇ ਕਮੀਆਂ ਪੇਸ਼ੀਆਂ ਸੀ ਉਹ ਪੂਰੀਆਂ ਕੀਤੀਆਂ। ਜਿੱਥੇ ਜੌਲ ਸਾਹਿਬ ਉਹ ਵੀ ਕੰਮ ਨਿਭਾ ਰਹੇ ਸੀ ਤੇ ਆਮ ਜਨਤਾ ਦਾ ਜੋ ਕੰਮ ਜਿੱਥੇ ਫਰਸ਼ੋਂ ਲੈ ਕੇ ਅਰਸ਼ ਤੱਕ ਗੁਰੂ ਨਾਨਕ ਦੇਵ ਜੀ ਦਾ ਜੋ ਨਾਮ ਲਿਸ਼ਕੋਰਾ ਮਾਰਿਆ ਬੁਵੇੜ ਦੇ ਉੱਤੇ ਤੁਸੀਂ ਉਸ ਦਾ ਨਾਮ ਜਦੋਂ ਸੂਰਜ ਕੀ ਜਦੋਂ ਐ ਕਿਰਨਾਂ ਪੈਂਦੀਆਂ ਜੀ ਤਾਂ ਬੜਾ ਮਨ ਖੁਸ਼ ਹੋ ਜਾਂਦਾ ਜੀ। ਜਿੱਥੇ LMIA ਨੂੰ ਇੰਨੇ ਸਾਲ ਲੱਗ ਗਏ ਜੀ ਉਸ ਨੂੰ ਪ੍ਰਾਪਤੀ ਪਾਉਣ ਲਈ ਕਿ ਇਹ ਇੱਕ ਕੰਮ ਇਲੀਗਲ ਹੋ ਰਿਹਾ ਕਿੰਨੇ ਸਾਲ ਲੱਗ ਗਏ। ਜੌਲ ਸਾਹਿਬ ਨੇ ਇੱਕ ਇੱਕ ਦਿਨ ਕਹਿ ਲਓ ਕਿ ਸਾਡੇ ਪ੍ਰੋਗਰਾਮ ਦੇ ਥਰੂ ਉਹਨਾਂ ਨੇ ਇਹ ਆਵਾਜ਼ ਬੁਲੰਦ ਕੀਤੀ ਤੇ ਜਿੱਤ ਪ੍ਰਾਪਤ ਕੀਤੀ। ਹੋਰ ਬਹੁਤ ਸਾਰੀ ਚੀਜ਼ਾਂ ਨੇ ਜੀ ਜੇ ਮੈਂ ਗਿਣਨ ਲੱਗ ਜਾਂ ਤਾਂ ਮੈਨੂੰ ਲੱਗਦਾ ਮੇਰੇ ਘੰਟਾ ਪੂਰਾ ਹੋਏ ਨਾ, ਪਰੰਤੂ ਇਸ ਵੇਲੇ ਤੁਹਾਡੀ ਸਪੋਰਟ ਚਾਹੀਦੀ ਹੈ ਜੀ ਇਹਨਾਂ ਨੂੰ। ਵਾਰਡ 9-10 ਰੀਜਨਲ ਕਾਉਂਸਲਰ ਦੇ ਕੈਂਡੀਡੇਟ ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਵੀਰ ਸਤਪਾਲ ਸਿੰਘ ਜੌਲ। ਜੌਲ ਸਾਹਿਬ ਦਾ ਕਰਦੇ ਹਾਂ ਸਵਾਗਤ। ਜੌਲ ਸਾਹਿਬ ਵੈਰੀ ਵੈਰੀ ਗੁੱਡ ਮਾਰਨਿੰਗ।
9: ਗੁੱਡ ਮਾਰਨਿੰਗ, ਔਰ ਮੈਂ ਕਹਿਣਾ ਚਾਹੁੰਦਾ ਕਿ ਸ਼ਹਿਰ ਦੀ ਆਵਾਜ਼ 1320 ਬਹੁਤ ਬਹੁਤ ਧੰਨਵਾਦ, ਬਹੁਤ ਚੰਗਾ ਲੱਗ ਰਿਹਾ
8: ਜੀ
9: ਤੁਹਾਡੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਕੇ। ਪਰ ਜਿੰਨੀਆਂ ਵੀ ਤੁਸੀਂ ਪਿਆਰੀਆਂ ਗੱਲਾਂ ਕੀਤੀਆਂ ਨਾ ਅਰਸ਼, ਇਹਦੇ ਵਿਚ ਮੈਨੂੰ ਇਹ ਲੱਗਦਾ ਕਿ ਜੇ ਤੁਹਾਡਾ ਆਪਣੀ ਸਮੁੱਚੀ ਟੀਮ ਦਾ ਰੰਗਲਾ ਪੰਜਾਬ ਦਾ ਸਾਥ ਨਾ ਹੁੰਦਾ ਤੇ ਸ਼ਾਇਦ ਮੇਰਾ ਰਾਹ ਜਿਹੜਾ ਹੋਰ ਮੁਸ਼ਕਲਾਂ ਭਰਪੂਰ ਹੋ ਜਾਂਦਾ। ਪਰ ਕਿਉਂਕਿ ਲਗਾਤਾਰਤਾ ਦੇ ਨਾਲ ਆਵਾਜ਼ ਹੈ ਜਿਹੜੀ ਉਹ ਬੁਲੰਦ ਹੁੰਦੀ ਰਹੀ ਸਿਸਟਮ ਦੇ ਵਿੱਚ ਵੀ, ਸਰਕਾਰਾਂ ਤੱਕ ਵੀ, ਲੋਕਾਂ ਤੱਕ ਆਪਾਂ ਨਾਲ ਦੀ ਨਾਲ ਰੰਗਲਾ ਪੰਜਾਬ ਦੇ ਨਾਲ ਜਿਹੜਾ ਜੀ ਪੀ ਉਹ ਅਪਡੇਟ ਕਰਦੇ ਰਹੇ। ਜਦੋਂ ਸਾਰੇ ਪਾਸੇ ਚੁੱਪ ਸੀ ਉਹ ਲੁੱਟ ਤੇ ਮਾਰ ਨੂੰ, ਸਿਉਂਕ ਤੇ ਕੁਣ ਬੇਈਮਾਨੀਆਂ ਦੇ ਚੱਲਦੇ ਨੂੰ, ਉਹਦੇ ਵਿੱਚ ਰੰਗਲਾ ਪੰਜਾਬ ਨੇ ਜਿਹੜਾ ਜੀ ਪੀ ਮੇਰਾ ਸਾਥ ਦਿੱਤਾ ਸੀ। ਉਸ ਵੇਲੇ ਆਪਾਂ ਵਨ ਮੈਨ ਆਰਮੀ ਸੀਗੇ, ਸੋ ਇਸ ਕਰਕੇ ਜੋ ਕੁਛ ਵੀ ਇਹ ਚੰਗਾ ਹੋਇਆ ਕੈਨੇਡਾ ਨੂੰ ਕੈਨੇਡਾ ਰੱਖਣ ਲਈ, ਜਿਹੜੇ ਤੁਸੀਂ ਪ੍ਰੋਜੈਕਟ ਦਾ ਜ਼ਿਕਰ ਕੀਤਾ ਹੈ ਉਹਦੇ ਵਿੱਚ, ਚਲੋ ਜਿੰਨਾ ਕੁ ਤਿਲਫੁਲ ਮੇਰੇ ਵੱਲੋਂ ਹੋਇਆ ਪਰ ਉਸ ਨੂੰ ਮਿਸ਼ਨ ਨੂੰ ਹੋਰ ਅੱਗੇ ਤੋਰਨ ਵਿੱਚ ਜੋ ਤੁਸੀਂ ਅਰਸ਼ ਆਪਣੇ ਤੌਰ ਤੇ ਰੰਗਲਾ ਪੰਜਾਬ ਦੇ ਤੌਰ ਤੇ ਮੇਰਾ ਸਾਥ ਨਿਭਾਇਆ, ਮੈਂ ਉਸ ਦੇ ਲਈ ਵੀ ਤੁਹਾਡਾ ਸ਼ੁਕਰਗੁਜ਼ਾਰ ਹਾਂ।
10: ਜੋਲ ਸਾਹਿਬ, ਇਸ ਵੇਲੇ ਕਾਫੀ ਜੋ ਵਾਰਡ 9-10 ਇਹ ਬੜਾ ਵੱਡਾ ਵਾਰਡ ਹੈ ਜੀ, ਮੈਂ ਜਿੱਥੇ ਵੀ ਆਵਾਂ ਉੱਥੇ ਕਹਿੰਦੇ ਇੱਕ ਤਾਂ ਮੇਅਰ ਦੀ ਚੋਣ ਤੇ ਇੱਕ ਵਾਰਡ 9-10, ਲੋਕਾਂ ਦੀ ਜ਼ਬਾਨ ਦੇ ਉੱਤੇ ਇਹ ਦੋ ਗੱਲਾਂ ਨੇ ਜੀ। ਵਾਰਡ 9-10 ਇੱਕ ਤਾਂ ਬਹੁਤ ਮੰਨਿਆ ਪਰਮੰਨਿਆ ਵਾਰਡ ਹੈ, ਪਰੰਤੂ ਜਿੱਥੇ ਤੁਸੀਂ ਇਸ ਵੇਲੇ ਡੋਰ ਨੋਕਿੰਗ ਕਰ ਰਹੇ ਹੋ, ਲੋਕਾਂ ਦੀਆਂ ਤੁਸੀਂ ਮੁਸ਼ਕਿਲਾਵਾਂ ਸੁਣ ਰਹੇ ਹੋ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਬਿਕਾਜ਼ ਆਈ ਨੋ ਦਿਸ ਇਜ਼ ਅ ਵੈਰੀ ਪ੍ਰੈਸਟੀਜ ਅਵਾਰਡ, ਪਹਿਲੀ ਗੱਲ ਤਾਂ 9-10 ਇਜ਼ ਅ ਵੈਰੀ ਬਿਗ ਅਵਾਰਡ ਤੇ ਜ਼ਿੰਮੇਵਾਰੀਆਂ ਬਹੁਤ ਨੇ ਜੋ ਸਾਹਿਬ
9: ਤੁਸੀਂ ਕਹਿ ਰਹੇ ਹੋ, ਕਿਉਂਕਿ ਇੱਕ ਤੇ ਵਿਰਾਸਤੀ ਸਾਡਾ ਇਹ ਟ੍ਰੈਡੀਸ਼ਨਲ ਵਰਡ ਹੈ, ਵੀ ਪਹਿਲਾਂ ਇਸ ਵਾਰਡ ਤੋਂ ਹੀ ਇਲੈਕਟ ਹੋ ਕੇ ਕੌਂਸਲਰ ਜਿਹੜੇ ਅੱਜ ਵੀ ਜਾਂਦੇ ਰਹੇ, ਹੁਣ ਥੋੜੇ ਸਮੇਂ ਤੋਂ ਰੀਜਨਲ ਕੌਂਸਲਰ ਵੀ ਜਾਣ ਲੱਗ ਗਏ, ਲੇਕਿਨ ਉਸ ਤੋਂ ਬਾਅਦ ਫਿਰ ਦੂਸਰੇ ਵਾਰਡ ਤੋਂ ਵੀ ਹੁਣ ਭਾਵੇਂ ਰਿਪ੍ਰੈਜੈਂਟੇਟਿਵ ਹੁੰਦੇ ਆ ਜੀ ਪੀ ਇਲੈਕਟ ਹੋ ਕੇ ਜਾਂਦੇ, ਪਰ ਜਿਹੜੀਆਂ ਅੱਖਾਂ ਨੇ ਫਿਰ ਵੀ 9-10 ਤੇ ਲੱਗੀਆਂ ਰਹਿੰਦੀਆਂ, ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਬ੍ਰੈਮਟਨ ਦੇ ਵਿੱਚ ਆਪਣੀ ਕਮਿਊਨਿਟੀ ਨੇ ਇੱਥੇ ਵਧਣਾ ਜਿਹੜਾ ਜੀ ਸ਼ੁਰੂ ਕੀਤਾ, ਉਸ ਤੋਂ ਬਾਅਦ ਬਾਕੀ ਵਾਰਡ ਦੇ ਵਿੱਚ ਹੋਰ ਲਾਗਲੇ ਟਾਊਨ ਜਾਂ ਸ਼ਹਿਰਾਂ ਵਿੱਚ ਗਏ, ਸੋ ਇਸ ਕਰਕੇ ਜਿਹੜੀ ਨਜ਼ਰ ਆ ਵਾਰਡ 9-10 ਤੇ ਲੱਗੀ ਰਹਿੰਦੀ ਹੈ ਟ੍ਰੈਡੀਸ਼ਨਲੀ, ਪਰ ਜੇ ਆਪਾਂ ਕੈਂਡੀਡੇਟਸ ਦੇ ਨੰਬਰ ਚੁੱਕ ਕੇ ਦੇਖੀਏ ਹੋਰ ਵਾਰਡ ਦੇ ਵਿੱਚੋਂ ਤੇ ਉਹ ਕਿਸੇ ਵੀ ਤਰ੍ਹਾਂ 9-10 ਦੇ ਨਾਲੋਂ ਘੱਟ ਨਹੀਂ ਹਨ, ਕਰਦੇ ਜਿਹੜੇ ਕੈਂਡੀਡੇਟ ਆ ਜੀ ਆਪਣੇ ਆਪ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਜ਼ੋਰਾਂ ਤੇ ਨੇ, ਤੋਂ ਲੇਕਰ ਕੇ 8-10 ਕੈਂਡੀਡੇਟ ਤਕਰੀਬਨ ਸਾਰੇ ਵਾਰਡ ਦੇ ਵਿੱਚ ਖੜੇ ਆ ਜੀ।
10: ਬਿਲਕੁਲ ਜੀ, ਐਂਡ ਜੋਲ ਸਾਹਿਬ ਜਿੱਥੇ ਤੁਸੀਂ ਇਸ ਵੇਲੇ ਬੜਾ ਜ਼ੋਰਾਂ ਸ਼ੋਰਾਂ ਦੇ ਨਾਲ ਡੋਰ ਨੋਕਿੰਗ ਕਰ ਰਹੇ ਹੋ ਜੀ, ਐਂਡ ਮੈਨੂੰ ਲੱਗਦਾ ਕਿ ਜਿੰਨੀ ਸਪੋਰਟ ਤੁਹਾਨੂੰ ਜਨਤਾ ਦੇ ਰਹੀ ਹੈ ਜੀ, ਜਿੱਤ ਕਹਿ ਲੋ ਕਿ ਵੱਟਦੇ ਆ ਜੀ।
9: ਗੁਰੂ ਮਹਾਰਾਜ ਕਿਰਪਾ ਕਰੇ ਇਹ ਨਾ ਅਰਸ਼, ਦੇਖੋ ਮਿਹਨਤ ਕਰਦੇ ਰਹਿਣਾ ਪੈਂਦਾ, ਜਦੋਂ ਪਿਛਲੀ ਵੀ ਇਲੈਕਸ਼ਨ ਸੀ ਇਲੈਕਸ਼ਨ ਡੇ ਨਾਈਟ ਤੱਕ ਜਿਹੜਾ ਜੀ ਪੀ ਅਸੀਂ ਚੋਣ ਪ੍ਰਚਾਰ ਵੀ ਕਰਦੇ ਰਹੇ, ਭੈਣ ਭਰਾਵਾਂ ਨੂੰ ਵੀ ਉਤਸ਼ਾਹਿਤ ਕਰਦੇ ਰਹੇ, ਪਰ ਆਪਣੀ ਰਿਵਾਇਤ ਤੇ ਇਹ ਵੀ ਕਾਇਮ ਰਹੇ ਵੀ ਅਸੀਂ ਕੋਈ ਬਹੁਤੇ ਸਾਈਨ ਨਹੀਂ ਸੀ, ਜਗ੍ਹਾ ਜਗ੍ਹਾ ਤੇ ਮੜੇ ਹੋਏ ਜੜੇ ਹੋਏ, ਅਸੀਂ ਕੋਈ ਜਿਹੜਾ ਜੀ ਪੀ ਵੋਟਰਾਂ ਨੂੰ ਨਹੀਂ ਸੀ ਢੋ ਰਹੇ, ਸਾਰੇ ਰੀਜਨ ਦੇ ਵਿੱਚ ਅਪੀਲ ਦੇ ਵਿੱਚ ਆਪਾਂ ਨੂੰ ਸਭ ਤੋਂ ਵੱਧ ਵੋਟਾਂ ਸਾਰੇ ਟਰਸਟੀਜ਼ ਦੇ ਮੁਕਾਬਲੇ ਪਈਆਂ ਸੀਗੀਆਂ, ਇੱਕ ਵੀ ਵੋਟਰ ਨੂੰ ਆਪਾਂ ਪੋਲਿੰਗ ਸਟੇਸ਼ਨ ਤੇ ਲੈ ਕੇ ਨਹੀਂ ਗਏ ਸੀ, ਸਾਰੇ ਭੈਣ ਭਰਾਵਾਂ ਨੇ ਆਪੇ ਜਾ ਕੇ ਪਾਈਆਂ ਸੀ। ਫਿਰ ਆਪਾਂ ਅਸੂਲ ਉਦੋਂ ਵੀ ਕਾਇਮ ਰੱਖਿਆ ਕਿ ਧਾਰਮਿਕ ਸਥਾਨਾਂ ਨੂੰ ਅਸੀਂ ਆਪਣੇ ਚੋਣ ਪ੍ਰਚਾਰ ਵਾਸਤੇ ਵਰਤਣਾ ਨਹੀਂ, ਉਹ ਇਹ ਦੋ ਤਿੰਨ ਜਿਹੜੇ ਅਸੂਲ ਆ ਨਾ ਵੀ ਲੀਡਰਸ਼ਿਪ ਨੂੰ ਕਹਿ ਲਓ ਵੀ ਆਪਣੇ ਆਪ ਤੋਂ ਸੁਧਾਰ ਕਰਨੇ ਪੈਂਦੇ ਆ, ਤੇ ਵੀ ਉਹ ਅਸੀਂ ਆਪਣੇ ਆਪ ਤੇ ਹੀ ਅਪਲਾਈ ਕੀਤੇ ਹੋਏ ਆ, ਸਮੇਂ ਦੇ ਅਨੁਕੂਲ ਚੱਲਦੇ ਆ, ਅਨੁਕੂਲ ਚੱਲ ਕੇ ਜਿਹੜਾ ਚ ਵੀ ਲੋਕਾਂ ਦੇ ਡੋਰ ਸਟੈਪ ਤੇ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਅਸੀਂ ਜਾ ਕੇ ਦੇਖਦੇ ਹਾਂ ਅਰਸ਼ ਵੀ ਲੋਕ ਕੰਮਾਂ ਕਾਰਾਂ ਚ ਇੰਨੇ ਭੈਣ ਭਰਾ ਬਿਜ਼ੀ ਆ, ਉਹਦੇ ਵਿੱਚ ਫਿਰ ਜਿਹੜੇ ਪੇਰੈਂਟਸ ਆ ਗ੍ਰੈਂਡ ਪੇਰੈਂਟਸ ਆ ਉਹਨਾਂ ਦੀ ਸਾਨੂੰ ਬੜੀ ਹੈਲਪ ਹੋ ਜਾਂਦੀ, ਕਿਉਂਕਿ ਉਹਨਾਂ ਤੱਕ ਅਸੀਂ ਆਪਾਂ ਨਾਲ ਸੁਨੇਹਾ ਪਹੁੰਚਾਇਆ ਉਹਨੇ ਆ, ਉਹ ਫਿਰ ਗਾਂ ਜਦੋਂ ਬੱਚੇ ਕੰਮਾਂ ਤੋਂ ਆਉਂਦੇ ਸ਼ਿਫਟਾਂ ਤੋਂ ਆਉਂਦੇ ਤੇ ਉਹ ਸਾਰਾ ਸ਼ੇਅਰ ਕੀਤਾ ਜਾਂਦਾ, ਪਰਿਵਾਰ ਚ ਡਿਸਕਸ ਕੀਤਾ ਜਾਂਦਾ, ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਆਪਣਾ ਸਤਪਾਲ ਸਿੰਘ ਜੌਲ ਦਾ ਇੱਕ ਲੰਬਾ ਟਰੈਕ ਰੈਕਰਡ ਹੈ, ਤਰ੍ਹਾਂ ਤਰ੍ਹਾਂ ਦੇ ਪ੍ਰੋਜੈਕਟਸ ਦੇ ਵਿੱਚ ਆਪਾਂ ਪ੍ਰਾਪਤੀਆਂ ਕੀਤੀਆਂ ਮਿਊਂਸੀਪਲੀ, ਪ੍ਰੋਵਿੰਸ਼ਲੀ, ਫੈਡਰਲੀ, ਸਾਲੋ ਸਾਲ ਫਾਈਟਸ ਜਿਹੜੀਆਂ ਉਹ ਕਰਕੇ, ਸੋ ਉਹਦੇ ਵਿੱਚ ਇਹ ਹੈ ਕਿ ਲੋਕਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਹੁਣ ਛਾਪ ਆ ਵੀ ਜੇ ਅਸੀਂ ਕਿਸੇ ਕੰਮ ਨੂੰ ਹੱਥ ਪਾਉਂਦੇ ਹਾਂ ਤੇ ਪਹਿਲੀ ਗੱਲ ਤੇ ਉਹ ਕੰਮ ਅਜਿਹਾ ਹੁੰਦਾ ਜਿਹਦੇ ਵਿੱਚ ਕਿ ਪਬਲਿਕ ਇੰਟਰਸਟ ਹੈ, ਲੋਕਾਂ ਦੀਆਂ ਇਹ ਮੁਸ਼ਕਲਾਂ ਹੱਲ ਕਰਕੇ ਤੇ ਅਸੀਂ ਜੀਵਨ ਆਸਾਨ ਕਰਨਾ ਹੁੰਦਾ, ਉਹਦੇ ਵਿੱਚ ਇਹ ਨਹੀਂ ਗਾ ਵੀ ਮੇਰਾ ਕੋਈ ਨਿੱਜੀ ਮਫਾਦ ਹੈ, ਲੋਕ ਆਪਾਂ ਨੂੰ ਅੰਡਰਸਟੈਂਡ ਕਰਦੇ ਆ ਜੋਬ ਦੇ ਸਿਲਸਿਲੇ ਦੇ ਵਿੱਚ ਵੀ ਕਿੰਨਾ ਇਹ ਪਹਿਲਾਂ ਆਊਟਕ੍ਰਾਈ ਹੁੰਦੀ ਸੀ ਜੋ ਆਪਾਂ ਗਏ ਤੇ ਜੋਬਸ ਦੇ ਸਿਲਸਿਲੇ ਚ ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਜੀ ਉਹ ਰਿਕਰੂਟਮੈਂਟ ਹਾਇਰਿੰਗ ਆ ਜਿਹੜੀ ਉਹ ਕਾਫੀ ਇੰਪਰੂਵ ਹੋਈ। ਇੱਦਾਂ ਮੈਨੂੰ ਲੱਗਦਾ ਵੀ ਜੋ ਕੁਛ ਆਪਾਂ ਇਹ ਅਪੀਲ ਰੀਜਨ ਲੈਵਲ ਤੇ ਹੁੰਦਿਆਂ ਟ੍ਰਸਟੀ ਕੀਤਾ, ਲੇਕਿਨ ਕਿ ਉਹੀ ਜਿਹੜਾ ਐਕਸਪੀਰੀਅੰਸ ਆ ਸਾਡਾ ਹੁਣ ਗਵਰਨੈਂਸ ਦਾ, ਉਹ ਜਾ ਕੇ ਜ਼ਰੂਰ ਅਪੀਲ ਰੀਜਨ ਦੇ ਵਿੱਚ ਕੋਰਸਪੋਂਡ ਕਰਦਾ, ਲੋਕ ਇਸ ਚੀਜ਼ ਨੂੰ ਭਲੀ ਬਾਤ ਅੰਡਰਸਟੈਂਡ ਕਰਦੇ ਆ ਸਾਡੀ ਕੈਪੇਬਿਲਿਟੀ ਨੂੰ, ਸਾਡੀ ਐਲੀਜੀਬਿਲਿਟੀ ਨੂੰ, ਸਾਡੀ ਕੰਪੀਟੈਂਸੀ ਨੂੰ, ਕੁਆਲੀਫਿਕੇਸ਼ਨ ਨੂੰ, ਸੋ ਲੋਕ ਜਿਹੜਾ ਜੋ ਕਿ ਅੰਡਰਸਟੈਂਡ ਕਰਦੇ ਹੋਣ ਕਿ ਇਹ ਜਿਹੜਾ ਜੋ ਕੋਈ ਭਰਵਾਂ ਸਹਿਯੋਗ ਮਿਲ ਰਿਹਾ, ਸੋ ਆਪ ਮੁਹਾਰੇ ਲੋਕਾਂ ਦਾ ਜਿਹੜਾ ਸਾਥ ਹੈ ਉਹ ਸਿਰਫ ਸਤਿਕਾਰ ਨਾਲ ਫਿਰ ਚੁੱਕਦਾ ਜੀ, ਮੈਂ ਤੇ ਬਹੁਤ ਬਹੁਤ ਧੰਨਵਾਦੀਆਂ ਭੈਣ ਭਰਾਵਾਂ ਦਾ।
10: ਜੋਲ ਸਾਹਿਬ ਟਾਈਮ ਸਾਨੂੰ ਵੈਸੇ ਥੋੜਾ ਜਿਹਾ ਆਗਿਆ ਨਹੀਂ ਦੇ ਰਿਹਾ ਜੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਪਤਾ ਕਰਾਂਗੇ, ਪਰੰਤੂ ਕੁਇਕਲੀ 1 ਮਿੰਟ ਦੇ ਵਿੱਚ ਤੁਸੀਂ ਆਪਣਾ ਜੋ ਸਾਡੇ ਜਿੰਨੇ ਵੀ ਵਾਰਡ 9-10 ਦੇ ਵਸਨੀਕ ਨੇ ਜਿਹੜੇ ਰੈਜੀਡੈਂਟਸ ਰਹਿ ਰਹੇ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ?
9: ਬਿਲਕੁਲ ਅਰਸ਼ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਰੰਗਲਾ ਪੰਜਾਬ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਵਾਰਡ 9-10 ਦੇ ਵਿੱਚ ਕੋਸ਼ਿਸ਼ ਕੀਤੀ ਜਾਵੇ ਕਿ ਐਡਵਾਂਸ ਪੋਲ ਦੇ 5 ਦਿਨ ਹੋਣਗੇ, 9 ਅਕਤੂਬਰ ਨੂੰ ਸ਼ੁਰੂ ਹੋ ਕੇ 10-11, 16-17 ਸੋ 10-11 ਅਕਤੂਬਰ ਨੂੰ ਸਾਡਾ ਜੋ ਹੈ ਗੌਰ ਰੋਡ ਤੇ ਗੌਰ ਮੀਡੋ ਰੀਕ੍ਰੀਏਸ਼ਨਲ ਸੈਂਟਰ ਦੇ ਵਿੱਚ ਤੇ 16-17 ਅਕਤੂਬਰ ਨੂੰ ਜਿਹੜਾ ਜੀ ਪੀ ਉਹ ਗੌਰ ਮੀਡੋ ਤੇ ਰੀਕ੍ਰੀਏਸ਼ਨਲ ਸੈਂਟਰ ਦੇ ਨਾਲ ਨਾਲ ਸੌਕਰ ਸੈਂਟਰ ਜੋ ਵਾਰਡ 9 ਦੇ ਵਿੱਚ ਹੈ ਉੱਥੇ ਵੀ ਜਿਹੜੀਆਂ ਵੋਟਸ ਪੈਣਗੀਆਂ। ਸੋ ਐਡਵਾਂਸ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਵੋਟ ਪਾ ਲਈ ਜਾਵੇ ਕਿਉਂਕਿ ਅਕਤੂਬਰ 26 ਨੂੰ ਜੇਕਰ ਜਮ੍ਹਾਂ ਹੋ ਗਿਆ ਤੇ ਉਹ ਆਖਰੀ ਮੌਕਾ ਹੋਵੇਗਾ। ਸੋ ਉਸ ਲਿਹਾਜ਼ ਨਾਲ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਹੋਵੇ, ਮਨ ਦੇ ਵਿੱਚ ਗੱਲਬਾਤ ਕਰਨੀ ਹੋਵੇ, ਸਹਿਯੋਗ ਦੇਣਾ ਹੋਵੇ ਕੰਪੇਨ ਦੇ ਵਿੱਚ 416-895-3384 416-895-3784 ਮੇਰਾ ਟੈਲੀਫੋਨ ਨੰਬਰ ਹੈ। ਮੈਨੂੰ ਕੋਈ ਇਸ਼ੂਜ਼ ਬਹੁਤੇ ਗਿਣਾਉਣ ਦੀ ਲੋੜ ਨਹੀਂ ਪੈਂਦੀ। ਜਦੋਂ ਸਕੂਲ ਬੋਰਡ ਟਰਸਟੀ ਇਲੈਕਟ ਹੋਏ ਸੀ ਮੈਂ ਕੋਈ ਇਸ਼ੂ ਗਿਣਾ ਕੇ ਨਹੀਂ ਸੀ ਗਿਆ, ਪਰ ਤੁਸੀਂ ਦੱਸੋ ਵੀ ਕਿਹੜਾ ਇਸ਼ੂ ਹੱਲ ਨਹੀਂ ਹੋਇਆ। ਸੋ ਫਿੰਗਰ ਟਿਪਸ ਦੇ ਮੇਰੇ ਜਰਨਲਿਜ਼ਮ ਦੇ ਵਿੱਚ ਮੇਰੀਆਂ ਉਂਗਲਾਂ ਤੇ ਗਿਣੇ ਹੋਏ ਸਾਰੀ ਤਰ੍ਹਾਂ ਦੇ ਇਸ਼ੂਜ਼ ਹੀ ਹੁੰਦੇ ਆ। ਸੋ ਸਾਰੀ ਤਰ੍ਹਾਂ ਦੇ ਇਸ਼ੂਜ਼ ਹੀ ਮੈਂ ਹੱਲ ਕਰਨ ਜਾਣਾ ਹੁੰਦਾ ਜੇ, ਇਸ ਕਰਕੇ ਕੋਈ ਚੋਣਵੇਂ ਜਿਹੜੇ ਰੋਜ਼ ਇਸ਼ੂਜ਼ ਦੀ ਗੱਲ ਚੱਲਦੀ ਹੈ ਉਹ ਮੇਰੇ ਮਨ ਤੇ ਮੈਨੂੰ ਪਤਾ ਹੈ ਤੇ ਜਾ ਕੇ ਆਪਾਂ ਨਿੱਠ ਕੇ ਪਹਿਲੇ ਦਿਨ ਤੋਂ ਜਿਹੜਾ ਜੀ ਵੀ ਕੰਮ ਉਹ ਕਰਨਾ ਸ਼ੁਰੂ ਕਰ ਦਿੰਦੇ ਹੁੰਦੇ ਜਦੋਂ ਓਪਰਚੁਨਿਟੀ ਮਿਲ ਜਾਵੇ।
10: ਆਲਰਾਈਟ, ਆਲਸੋ ਇੱਕ ਵਾਰੀ ਫਿਰ ਤਾਂ ਨੰਬਰ ਆਪਣਾ ਦੇ ਦਿਓ ਜੀ।
9: ਬਿਲਕੁਲ ਜੀ ਅਰਸ਼, 416-895-3384 ਆਪਣਾ ਟੈਲੀਫੋਨ ਨੰਬਰ ਹੈ ਜੀ।
10: ਬਹੁਤ ਬਹੁਤ ਧੰਨਵਾਦ, ਕੱਲ ਕਰਾਂਗੇ ਹੋਰ ਖੁੱਲ ਕੇ ਗੱਲਬਾਤ। ਥੈਂਕ ਯੂ ਸੋ ਮਚ ਜੋਲ ਸਾਹਿਬ।
9: ਥੈਂਕ ਯੂ
10: ਸੋ ਮਚ। ਇਹ ਸਨ ਸੀ ਵੀਰ ਸਤਪਾਲ ਸਿੰਘ ਜੋਲ, ਤੁਸੀਂ ਸੁਣਿਆ ਜੀ ਐਜ਼ ਅ ਕੈਂਡੀਡੇਟ ਰੀਜਨਲ ਕਾਉਂਸਲਰ ਫਾਰ ਵਾਰਡ 9-10। 26 ਅਕਤੂਬਰ ਨੂੰ ਜ਼ਰੂਰ ਜ਼ਰੂਰ ਗਾਇਜ਼ ਬੇਨਤੀ ਹੈ ਜੀ, ਇਸ ਵਾਰ ਅਗਰ ਤੁਸੀਂ ਚੇਂਜ ਚਾਹੁੰਦੇ ਹੋ ਤਾਂ ਜ਼ਰੂਰ ਵੋਟ ਪਾਓ ਜੀ। ਅਸੀਂ ਇਹੀ ਬਾਰ ਬਾਰ ਬੇਨਤੀ ਕਰਦੇ ਆ ਰਹੇ ਹਾਂ, ਵੋਟ ਪਾਉਣਾ ਇੱਕ ਤੁਹਾਡਾ ਇਕਲਾਕੀ ਫਰਜ਼ ਹੈ ਜੀ। ਯੂ ਹੈਵ ਟੂ ਵੋਟ, ਯੂ ਸ਼ੁੱਡ ਵੋਟ, ਬਿਕੋਜ਼ ਤੁਸੀਂ ਇੱਕ ਕੈਨੇਡੀਅਨ ਹੋ, ਤੁਹਾਡਾ ਰਾਈਟ ਹੈ, ਤੁਸੀਂ ਟੈਕਸ ਤਾਰਦੇ ਹੋ, ਤੁਸੀਂ ਸਰਕਾਰਾਂ ਨੂੰ ਪੈਸੇ ਦਿੰਦੇ ਹੋ ਜੀ। ਸੋ ਤੁਹਾਡਾ ਇੱਕ ਫਰਜ਼ ਹੈ ਕਿ ਤੁਸੀਂ ਜ਼ਰੂਰ 26 ਅਕਤੂਬਰ ਨੂੰ ਵੋਟ ਪਾਇਓ ਜੀ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 26 ਅਕਤੂਬਰ ਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਫੁੱਲ ਫਲੱਜ ਤੁਹਾਨੂੰ ਡਿਟੇਲ ਦੇ ਨਾਲ ਜੇਤੂਆਂ ਦਾ ਨਾਮ ਅਤੇ ਜਿਹੜੇ ਜਿਹੜੇ ਵੀ ਕੈਂਡੀਡੇਟਸ ਨੇ ਉਹਨਾਂ ਨਾਲ ਆਪਾਂ ਤੁਹਾਡੀ ਰੂਬਰੂ ਗੱਲਬਾਤ ਕਰਾਈਏ ਜੀ। ਓਕੇ, ਟਾਈਮ ਹੁਣ ਸਾਨੂੰ ਆਗਿਆ ਨਹੀਂ ਦੇ ਰਿਹਾ, ਸ਼ੁਕਰੀਆ, ਧੰਨਵਾਦ ਬਹੁਤ ਬਹੁਤ। ਸ਼ਾਮ ਨੂੰ ਹੁਣ 6 ਵਜੇ ਹੋਣਗੀਆਂ ਰੌਣਕਾਂ ਲੱਗਣਗੀਆਂ 6 ਤੋਂ 9, ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਹੋਸਟਿੰਗ ਕਰਨੀ ਹੈ, ਸਾਡੀ ਟੀਮ ਨਾਲ ਜੁੜਨਾ ਚਾਹੁੰਦੇ ਹੋ, ਤੁਸੀਂ ਆਪਣਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ। ਮੇਰਾ ਨੰਬਰ ਇੱਕ ਵਾਰੀ ਫਿਰ ਤੋਂ 416-303-1515 ਦਿਓ ਆ ਗਿਆ। ਹੈਵ ਅ ਵੰਡਰਫੁਲ ਵੰਡਰਫੁਲ ਡੇ, ਰੱਬ ਰੱਖਾ, ਸਤਿ ਸ੍ਰੀ ਅਕਾਲ।

0: This is CJMR, the voice of the city, part of White Oaks Communications Group, your trusted local radio provider for more than 70 years.
1: ਕਿੱਦਾਂ ਸੋਹਣਿਓ ਕਦੇ ਸਾਡੇ ਵੀ ਨੇੜੇ ਆ ਜਾਇਆ ਕਰੋ
2: ਚੱਲ ਵੇ ਚੱਲ ਮੂੰਹ ਵੇਖਿਆ ਆਪਣਾ

Your home for culture, community, and unity here on CJMR 1320.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: HK Movers, home, offices, apartments and delivery, big or small, we move it all.
2: HK Movers,
1: local and long distance, we also ship cars, Kailor transport and moving services.
2: For service with a smile, give us a call.
1: Call Mr. Harminder 416-524-6704.
2: 416-524-6704.
1: Visit 140 Advance Boulevard, Unit Number 10, Brampton.
3: Long distance moving specialist.
1: HK Movers.
4: HK Movers.
5: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320। ਘਰ ਹੋਵੇ ਜਾਂ ਆਫਿਸ, ਡਰਾਈਵਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, Pathways paving lay perfect hai Caledon paving.
6: Access ramps, excavation, grading, resurfacing, overlay farm, driveway paving. Is sab kar dene. Aaj hi contact karo Jasbal nu. It's 416-818-8900.
5: Or visit www.caledonpaving.com.

0: Mithaiyan, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Sukha Kang 416-679-9191.
1: Sweet Mahal.
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 5548 5968।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475481888 6475487818 Lotus Funeral Home।

0: ਦੁਨੀਆਦਾਰੀ ਵਿਚ ਹਰ ਬੰਦਾ ਬਸ ਆਪਣਾ ਫਾਇਦਾ ਲੱਭੇ, ਦੁਨੀਆਦਾਰੀ ਵਿਚ ਹਰ ਬੰਦਾ ਬਸ ਆਪਣਾ ਫਾਇਦਾ ਲੱਭੇ, ਸੌ ਦੇ ਚੱਕਰ ਪੈ ਜਾਵੇ ਜਦ ਬਣ ਜਾਵਣ ਨੱਬੇ। ਦੁਨੀਆਦਾਰੀ ਵਿਚ ਹਰ ਬੰਦਾ ਆਪਣਾ ਫਾਇਦਾ ਲੱਭੇ, ਸੌ ਦੇ ਚੱਕਰ ਚ ਪੈ ਜਾਵੇ ਜਦ ਬਣ ਜਾਵਣ ਨੱਬੇ। ਰੂਪ ਜਵਾਨੀ ਅਤੇ ਸੁਹੱਪਣ ਮੂੰਹ ਧੋਇਆ ਨਹੀਂ ਲੈਂਦਾ, ਇਕਣਾ ਨੂੰ ਨਾ ਜੱਚਦਾ ਰੇਸ਼ਮ ਤੇ ਇਕ ਨੂੰ ਖੱਦਰ ਫੱਬੇ। ਗੁਣ ਗੀਣਾ ਖਾਵਣ ਵਾਲੇ ਨੂੰ ਫਰਕ ਨਹੀਂ ਕੁਝ ਪੈਂਦਾ, ਢਿੱਡੀ ਪੀੜਾ ਹੋਵਣ ਜਿਹਨੇ ਕੱਚੇ ਛੋਲੇ ਚੱਬੇ। ਨੰਦਾ ਨੌ ਦਿਨ ਨੰਦੇ ਦੇ ਨੌ ਲੇਖਾ ਇਕੋ ਜਿਹਾ, ਮੰਜੀ ਤੇ ਸਿਰ ਕਿਧਰੇ ਧਰ ਲੋ ਲੱਕ ਯਾਰ ਆਉਂਦਾ ਏ ਗੱਬੇ। ਖੌਰੇ ਇਸ ਨੂੰ ਕਿਹੜਾ ਦੁੱਖ ਹੈ ਕਿਸ ਗੱਲ ਦਾ ਪਛਤਾਵਾ, ਯਾਰੋ ਇਸ ਨੂੰ ਪਿਆਰ ਕਰੋ ਜੇ ਕਿਤੇ ਦੀਵਾਨਾ ਲੱਭੇ, ਕਿਤੇ ਦੀਵਾਨਾ ਲੱਭੇ। ਇਕਬਾਲ ਦੀਵਾਨਾ ਸਾਹਿਬ ਦੀਆਂ ਇਹ ਸਤਰਾਂ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰੰਗਲਾ ਪੰਜਾਬ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ, ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। 6:10 ਤੇ ਲੋ ਪਹਿਲੀਆਂ ਖ਼ਬਰਾਂ ਤੁਹਾਡੇ ਲਈ ਪੇਸ਼ ਕਰਾਂਗੇ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ। ਵੋਇਸ ਆਫ ਸਿਟੀ 1320 AM ਤੇ ਮੈਂ ਤੁਹਾਡਾ ਦੋਸਤ ਹੋਸ ਦਲਬਾਗ ਸਿੰਘ ਚਾਵਲਾ ਖ਼ਬਰਾਂ ਨੂੰ ਸਪਾਂਸਰ ਕਰਨਗੇ ਲੋਟਸ ਫਿਊਨ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤੁਸੀਂ ਉਸਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਊ ਰੈਕਸਟਲ 3-4 ਵੱਲ ਕਿਚਨਰ ਦੇ ਵਿਚ ਵਾਕਿਆ ਨੇ। ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-8188 ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਲੁਧਿਆਣਾ ਟ੍ਰੇਡਿੰਗ ਇੰਕ ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ 24 ਘੰਟਿਆਂ ਦੇ ਅੰਦਰ ਆਪਣੇ ਇੰਡੀਆ ਦੇ ਖਾਤੇ ਵਿਚ ਤੁਸੀਂ ਪੈਸੇ ਦੇਖਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ 905-909-5453 ਤਕਾਲਾਂ ਪਈਆਂ ਨੇ, 6 ਨੇ ਘਰ ਦੇ ਵਿਚ ਜਾ ਰਹੇ ਹੋ ਤਾਂ ਜਾਂਦੇ ਜਾਂਦੇ ਬੱਚਿਆਂ ਵਾਸਤੇ ਪੀਜ਼ਾ ਲੈ ਕੇ ਜਾਣਾ ਚਾਹੋ, 2 ਫਿਲੋਸਫਰਜ਼ ਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ ਪੀਜ਼ਾ ਮਸ਼ੀਨ ਆਫਟਰ ਰੈਨੋਵੇਸ਼ਨ ਕੁਝ ਦਿਨਾਂ ਬਾਅਦ ਓਪਨ ਹੋ ਗਈ ਹੈ ਦੁਬਾਰਾ, 2 ਲਾਰਜ ਪੀਜ਼ਾਜ਼ ਵਿਦ ਤੁਹਾਡੇ ਮਨ ਪਾਉਂਦੀਆਂ 4 ਟੋਪਿੰਗ, ਵੈਜ ਨਾਨ ਵੈਜ ਦੋਨੋਂ ਕੋਈ ਲੈ ਸਕਦੇ ਹੋ, 2 ਡਿਪਿੰਗ ਸਾਸ $24 ਤੇ 99 ਦੇ ਵਿਚ ਪਿਕਅਪ ਕਰ ਸਕਦੇ ਹੋ, ਕੈਸ਼ ਡੀਲ ਹੈ। ਨੰਬਰ 905-490-1222 ਤੇ ਲੋਪੇਸ਼ ਨੇ ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ ਵੱਲੋਂ ਸਪਾਂਸਰ ਕੀਤੀਆਂ ਖ਼ਬਰਾਂ 905-677-4444 ਅਤੇ ਸਾਥ ਦੇ ਰਹੇ ਨੇ। ਇਸ ਹਿੱਸੇ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਵਿਚ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਟਾਪ ਚੁਆਇਸ ਇਲੈਕਟ੍ਰੋਨਿਕਸ ਅਤੇ ਸਵੀਟ ਮੈਲ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ। ਪਿਛ ਨੇ 94 ਖ਼ਬਰਾਂ ਸੁਖਰਾਜ ਕੰਗ 416-679-9999 ਵੱਲੋਂ ਸਪਾਂਸਰ ਕੀਤੀਆਂ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ। ਸੀਐਮ ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ। ਬੇਅਦਬੀ ਸੋਧ ਐਕਟ ਅਲਟੀਮੇਟਮ ਦੇ ਆਖਰੀ ਦਿਨ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ 7 ਮੈਂਬਰੀ ਕਮੇਟੀ ਦੀ ਸੂਚਨਾ। ਭਾਜਪਾ ਦਾ ਪੰਜਾਬ ਚੋਣਾਂ ਨੂੰ ਲੈ ਕੇ ਅੱਜ ਤੋਂ 2 ਦਿਨਾਂ ਮੰਥਨ ਸ਼ੁਰੂ। ਸਤਕਾਰ ਯੋਜਨਾ ਤਹਿਤ ਪੰਜਾਬ ਦੀਆਂ 36 ਲੱਖ ਤੋਂ ਵੱਧ ਔਰਤਾਂ ਦੇ ਖਾਤੇ ਚ ਆਏ 1260 ਕਰੋੜ ਰੁਪਏ। ਹੁਣ ਖਬਰਾਂ ਵਿਸਤਾਰ ਦੇ ਨਾਲ। ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਚ ਵੱਡੀ ਸਿਆਸੀ ਉਥਲ ਪੁਥਲ ਦੇਖਣ ਨੂੰ ਮਿਲੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤੈ। ਪਾਰਟੀ ਹਾਈ ਕਮਾਂਡ ਵੱਲੋਂ ਅਗਲੇ 24 ਤੋਂ 48 ਘੰਟਿਆਂ ਦੇ ਅੰਦਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਂ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਚੋਣਾਂ ਤੋਂ ਐਨ ਪਹਿਲੇ ਹੋ ਰਹੀ ਲੀਡਰਸ਼ਿਪ ਦੇ ਵਿਚ ਇਸ ਤਬਦੀਲੀ ਨੂੰ ਕਾਂਗਰਸ ਅੰਦਰਲੀ ਧੜੇਬੰਦੀ ਨਾਲ ਨਜਿੱਠਣ ਦੇ ਲਈ ਇਕ ਸੋਚੀ ਸਮਝੀ ਰਣਨੀਤੀ ਵਜੋਂ ਦੇਖਿਆ ਜਾ ਰਿਹੈ। ਹਾਈਕਮਾਂਡ ਹੁਣ ਅਜਿਹੇ ਆਗੂ ਦੀ ਭਾਲ ਕਰ ਰਹੀ ਹੈ ਜੋ ਵੱਖ ਵੱਖ ਧੜਿਆਂ ਵਿਚਕਾਰ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਸੁਲਝਾਵੇ ਅਤੇ ਪਾਰਟੀ ਵਰਕਰਾਂ ਨੂੰ ਇਕਜੁੱਟ ਰੱਖਣ ਦੇ ਸਮਰੱਥ ਹੋਵੇ। ਦੱਸ ਦਈਏ ਕਿ ਅਸਤੀਫਾ ਪੰਜਾਬ ਕਾਂਗਰਸ ਦੇ ਅੰਦਰ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਤੋਂ ਬਾਅਦ ਆਇਆ, ਖਾਸ ਕਰਕੇ ਰਾਜਾ ਵੜਿੰਗ ਦਾ ਸਮਰਥਨ ਕਰਨ ਵਾਲੇ ਧੜੇ ਤੇ ਚੰਨੀ ਦੇ ਨਾਲ ਜੁੜੇ ਲੋਕਾਂ ਦੇ ਵਿਚਕਾਰ। ਇਸ ਸਾਲ ਦੇ ਸ਼ੁਰੂ ਚ ਹੀ ਕਾਂਗਰਸ ਨੇ ਵੱਖ ਵੱਖ ਧੜਿਆਂ ਵਿਚਕਾਰ ਸੰਤੁਲਨ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰਖਿਆ ਤੇ ਚੰਨੀ ਨੂੰ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਇਆ ਗਿਆ। ਹਾਲਾਂਕਿ ਇਹ ਪ੍ਰਬੰਧ ਸੂਬਾ ਇਕਾਈ ਦੇ ਅੰਦਰ ਮਤਭੇਦਾਂ ਨੂੰ ਹੱਲ ਕਰਨ ਚ ਅਸਫਲ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਇਜਾਜ਼ਤ ਨਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਸਿੰਘ ਪੰਨੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਨੂੰ ਜਾਪਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਨਜ਼ੂਰੀ ਨਾ ਮਿਲਣ ਪਿੱਛੇ ਕੁਝ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਐ। ਹਾਲਾਂਕਿ ਉਨ੍ਹਾਂ ਕੋਲ ਇਸ ਸਬੰਧੀ ਵਿਸਤਾਰਤ ਜਾਣਕਾਰੀ ਮੌਜੂਦ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਜਾਜ਼ਤ ਨਾ ਮਿਲਣ ਕਾਰਨ ਮੁੱਖ ਮੰਤਰੀ ਹੁਣ ਜਾਪਾਨ ਨਹੀਂ ਜਾਣਗੇ। ਦਸਿਆ ਜਾ ਰਿਹੈ ਕਿ ਭਗਵੰਤ ਮਾਨ ਨੇ ਜਾਪਾਨ ਦੌਰੇ ਦੌਰਾਨ ਹਾਕੀ ਦਾ ਫਾਈਨਲ ਮੈਚ ਦੇਖਣਾ ਸੀ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਯਾਤਰਾ ਦੀ ਮਨਜ਼ੂਰੀ ਨਾ ਮਿਲਣ ਕਾਰਨ ਇਹ ਦੌਰਾ ਰੱਦ ਹੋ ਗਿਐ। ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਚ ਚਰਚਾ ਤੇਜ਼ ਹੋ ਗਈ ਹੈ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515
1: ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਿਤ ਕੀਤੇ 2 ਮਹੀਨੇ ਦੇ ਸਮੇਂ ਦੇ ਆਖਰੀ ਦਿਨ ਪੰਜਾਬ ਸਰਕਾਰ ਨੇ ਇਸ ਸਬੰਧੀ ਕਮੇਟੀ ਬਣਾਉਣ ਦੀ ਸੂਚਨਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਹੈ। ਇਸ ਸਬੰਧ ਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੁਮਾਇੰਦੇ ਵੱਲੋਂ ਇਸ ਸਬੰਧੀ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸੌਂਪਿਆ ਗਿਆ। ਇਸ ਦੀ ਪੁਸ਼ਟੀ ਸ੍ਰੀ ਅਕਾਲ ਤਖ਼ਤ ਸਕੱਤਰੇਤ ਦੇ ਸੂਤਰਾਂ ਵੱਲੋਂ ਕੀਤੀ ਗਈ ਹੈ। ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਇਸ ਪੱਤਰ ਦੇ ਵਿਚ ਇਸ ਸਬੰਧੀ ਗਠਿਤ ਕੀਤੀ 7-ਮੈਂਬਰੀ ਕਮੇਟੀ ਤੇ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਦਾ ਜ਼ਿਕਰ ਸ਼ਾਮਲ ਹੈ। ਸਰਕਾਰ ਵੱਲੋਂ ਬਣਾਈ ਗਈ 7-ਮੈਂਬਰੀ ਕਮੇਟੀ ਸੋਧ ਐਕਟ ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 5-ਮੈਂਬਰੀ ਕਮੇਟੀ ਨਾਲ ਤਾਲਮੇਲ ਕਰੇਗੀ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਗਟਾਏ ਗਏ ਇਤਰਾਜ਼ਾਂ ਦੇ ਮਾਮਲੇ ਤੇ ਚਰਚਾ ਕੀਤੀ ਜਾ ਸਕੇ। ਸਰਕਾਰ ਵੱਲੋਂ ਬਣਾਈ ਗਈ 7-ਮੈਂਬਰੀ ਕਮੇਟੀ ਦੇ ਵਿਚ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਸੇਵਾ ਮੁਕਤ ਜਸਟਿਸ ਜਸਪਾਲ ਸਿੰਘ, ਸੇਵਾ ਮੁਕਤ ਜਸਟਿਸ ਗੁਰਬੀਰ ਸਿੰਘ, ਸੇਵਾ ਮੁਕਤ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਔਲਖ ਅਤੇ ਕਾਨੂੰਨ ਅਧਿਕਾਰੀ ਪ੍ਰੀਤ ਇੰਦਰਪਾਲ ਸਿੰਘ ਸ਼ਾਮਲ ਨੇ। ਇਸ ਕਮੇਟੀ ਦੇ ਨੋਡਲ ਅਧਿਕਾਰੀ ਹਰਜੀਤ ਸਿੰਘ ਸੰਧੂ ਨੂੰ ਬਣਾਇਆ ਗਿਐ ਜੋ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਦੇ ਨਾਲ ਤਾਲਮੇਲ ਕਰਨਗੇ। ਸੂਬੇ ਦੇ ਵਿਚ ਨਸ਼ੇ ਦੇ ਖਿਲਾਫ਼ ਆਪਣੀ ਮੁਹਿੰਮ ਖਤਮ ਕਰਨ ਤੋਂ ਬਾਅਦ ਭਾਜਪਾ ਅੱਜ ਤੋਂ 2027 ਦੀਆਂ ਪੰਜਾਬ ਚੋਣਾਂ ਦੀ ਰਣਨੀਤੀ ਬਾਰੇ 2 ਦਿਨਾਂ ਅਹਿਮ ਮੰਥਨ ਸ਼ੁਰੂ ਕਰੇਗੀ। ਹਰਿਆਣਾ ਦੇ ਪੰਚਕੁਲਾ ਦੇ ਵਿਚ ਰੈੱਡ ਬਿਸ਼ਪ ਰਿਜ਼ੋਰਟ ਵਿਖੇ ਅੱਜ ਤੇ ਪਲਕ ਨੂੰ ਹੋਣ ਵਾਲੀਆਂ ਇਨ੍ਹਾਂ ਵਿਚਾਰ ਚਰਚਾਵਾਂ ਦੀ ਅਗਵਾਈ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ ਐਸ ਸੰਤੋਸ਼ ਕਰਨਗੇ ਜੋ ਕਿ ਕੌਮੀ ਪੱਧਰ ਤੇ ਭਾਜਪਾ ਤੇ ਆਰ ਐਸ ਐਸ ਦੇ ਵਿਚਕਾਰ ਮੁੱਖ ਆਗੂ ਤੇ ਕੜੀ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 36 ਲੱਖ ਤੋਂ ਵੱਧ ਔਰਤਾਂ ਨੂੰ ਵਿੱਤੀ ਸਹਾਇਤਾ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ ਜਿਸ ਦੇ ਨਾਲ ਉਨ੍ਹਾਂ ਦੇ ਖਾਤਿਆਂ ਦੇ ਵਿਚ 1260 ਕਰੋੜ ਤੋਂ ਵੱਧ ਦੀ ਰਕਮ ਟਰਾਂਸਫਰ ਹੋਵੇਗੀ। ਅੱਜ ਗੋਇੰਦਵਾਲ ਸਾਹਿਬ ਵਿਖੇ ਇਕ ਰਾਜ ਪੱਧਰੀ ਸਮਾਗਮ ਕੀਤਾ ਗਿਆ ਜਿੱਥੇ ਮਾਨ ਆਪਣੀ ਸਰਕਾਰ ਦੀਆਂ ਪ੍ਰਮੁੱਖ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 36 ਲੱਖ ਤੋਂ ਵੱਧ ਔਰਤਾਂ ਨੂੰ 3 ਮਹੀਨੇ ਦੀ ਵਿੱਤੀ ਸਹਾਇਤਾ ਰਾਸ਼ੀ ਜਾਰੀ ਕਰ ਰਹੇ ਸਨ। ਇਜ਼ਰਾਇਲ ਜਾਰੀ ਉਡਾਨ ਦੇ ਵਿਚ ਆਪਣੇ ਕਪਤਾਨ ਨੂੰ ਚਾਕੂ ਮਾਰਨ ਵਾਲੇ ਓਮਾਨੀ ਕੋ ਪਾਇਲਟ ਦੀ ਪਛਾਣ ਦੇ ਮਕਸਦ ਅਣਪਛਾਤੇ ਬਣੇ ਹੋਏ ਨੇ। ਹਾਲਾਂਕਿ ਵੀਰਵਾਰ ਨੂੰ ਜਾਂਚਕਰਤਾਵਾਂ ਵੱਲੋਂ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਜੱਦੋਜਹਿਦ ਕੀਤੀ ਗਈ। ਇਸ ਹਾਦਸੇ ਕਾਰਨ ਜਹਾਜ਼ ਖਤਰਨਾਕ ਤਰੀਕੇ ਨਾਲ ਹੇਠਾਂ ਟੇਕਿਆ ਸੀ ਅਤੇ ਇਸ ਨੂੰ ਸਾਊਦੀ ਅਰਬ ਚ ਉਤਰਨ ਲਈ ਮਜਬੂਰ ਹੋਣਾ ਪਿਆ। UAE ਤੋਂ ਇਜ਼ਰਾਇਲ ਦੇ ਸ਼ਹਿਰ ਤਲ ਅਵੀਵ ਜਾ ਰਹੇ 174 ਲੋਕਾਂ ਨੂੰ ਫਲਾਈ ਦੁਬਈ ਦੀ ਉਡਾਨ ਦੇ ਵਿਚ ਸਵਾਰ ਇਜ਼ਰਾਇਲੀ ਯਾਤਰੀਆਂ ਨੇ ਦਸਿਆ ਹੈ ਕਿ ਕਿਵੇਂ ਲਹੂ ਲੁਹਾਨ ਭਾਰਤੀ ਕਪਤਾਨ ਨੇ ਉਨ੍ਹਾਂ ਨੂੰ ਅੰਦਰ ਆਉਣ ਲਈ ਕਾਕਪਿਟ ਦਾ ਦਰਵਾਜ਼ਾ ਖੋਲਣ ਚ ਕਾਮਯਾਬੀ ਹਾਸਲ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਕੋ ਪਾਇਲਟ ਨਾਲ ਹੱਥੋ ਪਾਈ ਕੀਤੀ ਅਤੇ ਜਹਾਜ਼ ਇੰਨੇ ਤਿੱਖੇ ਤਰੀਕੇ ਨਾਲ ਉਤਾਰਿਆ ਉਸ ਨੂੰ ਸਥਿਰ ਕੀਤਾ ਕਿ ਜਹਾਜ਼ ਦਾ ਰਡਾਰ ਮੁੜ ਤੋਂ ਉਖੜ ਗਿਆ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
0: ਖਬਰਾਂ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਕੈਲਡਨ ਸਬਜ਼ੀ ਫਾਰਮ। ਤਾਜ਼ੀਆਂ ਸਬਜ਼ੀਆਂ ਜਿੱਥੇ ਮਿਲਦੀਆਂ ਨੇ, ਹਰ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਇੱਥੇ ਕੈਨੇਡੀਅਨ ਫਾਰਮਾਂ ਦੇ ਵਿੱਚ ਬੀਜੀਆਂ ਜਾਂਦੀਆਂ ਨੇ, ਬੜੀ ਮਿਹਨਤ ਲਗਨ ਨਾਲ ਤਿਆਰ ਹੁੰਦੀਆਂ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਛੋਟੀਆਂ ਵੱਡੀਆਂ ਸ਼ਿਮਲਾ ਮਿਰਚਾਂ, ਲਾਲ ਟਮਾਟਰ ਅਤੇ ਇਲਾਵਾ ਇਸ ਦੇ ਤੁਹਾਨੂੰ ਜਿਹੜੀ ਹੈ ਸਾਗ ਬਣਿਆ ਬਣਾਇਆ ਮਿਲਦਾ। ਤੁਸੀਂ ਮੱਕੀ ਦੀ ਰੋਟੀ ਨਾਲ ਗੰਦਲਾਂ ਵਾਲਾ ਸਾਗ ਬਣਿਆ ਬਣਾ ਲੈ ਸਕਦੇ ਹੋ, ਘਰ ਲਿਆ ਕੇ ਬਣਾਉਣਾ ਉਹ ਵੀ ਬੜਾ ਰੀਜ਼ਨੇਬਲ ਰੇਟ ਤੇ ਹੈ। ਅਤੇ ਮੂਲੀਆਂ 5-7.5 ਡਾਲਰ ਦੀਆਂ, ਐਗ ਪਲਾਂਟ ਤੁਸੀਂ ਲੈ ਸਕਦੇ ਹੋ, ਬਲੈਕ ਬਿਊਟੀ 1 ਡਾਲਰ ਦਾ ਬਤਾਉ। ਅਤੇ ਇਹਦੇ ਨਾਲ ਜਿਹੜੀ ਹੈ ਛੱਲੀਆਂ ਤੁਸੀਂ ਜਿਹੜੀਆਂ ਮੱਕੀ ਦੀਆਂ ਲੈ ਕੇ ਆਉਣੀਆਂ ਨੇ। ਕੈਲਡਨ ਸਬਜ਼ੀ ਫਾਰਮ, ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਕੱਚ ਦੇ ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਤੁਸੀਂ ਲੈ ਸਕਦੇ ਹੋ। 1250 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ ਕੈਲਡਨ ਦੇ ਏਰੀਏ ਵਿਚ, ਨੰਬਰ 905-840-9000 ਕਾਬੇ ਹੋਮਕੇ ਟੈਨ ਕੌਠਲ ਬੁਲੇਵਾਰ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਕਾਵਿਆ ਹੋਮੋਕੇਅਰ ਤੇ ਸੰਪਰਕ ਕੀਤਾ ਜਾ ਸਕਦੈ। ਜਿਵੇਂ ਜਿਵੇਂ ਡਾਇਗਨੋਜ਼ ਕਰਕੇ ਤੁਹਾਨੂੰ ਉਹ ਮੈਡੀਸਨ ਦੇਣਗੇ ਉਵੇਂ ਤੁਸੀਂ ਮੈਡੀਸਨ ਲੈਂਦੇ ਜਾਓਗੇ ਤਾਂ ਕੁਝ ਹੀ ਦਿਨਾਂ ਦੇ ਵਿਚ ਤੁਹਾਡਾ ਸਰੀਰ ਨੌ ਬਰਨਾ ਹੋ ਜਾਵੇਗਾ। ਕਾਵਿਆ ਹੋਮੋਕੇਅਰ ਮੀਤਾ ਓਜ਼ਾ ਜੀ 647-2779 HK ਮੂਵਰਸ ਐਂਡ ਸਟੋਰੇਜ ਜੀਟੀ ਦਾ ਬੈਸਟ ਲੋਕਲ ਅਤੇ ਲੌਂਗ ਡਿਸਟੈਂਸ ਮੂਵਰਸ ਹੈ। ਲੰਬੇ ਅਰਸੇ ਤੋਂ ਪਰਖਿਆ ਹੋਇਆ ਨਾਮ ਹੈ। ਰੈਜੀਡੈਂਸ਼ੀਅਲ ਕਮਰਸ਼ੀਅਲ ਮੂਵ ਲੌਂਗ ਡਿਸਟੈਂਸ ਲੇਬਰ ਸਰਵਿਸ ਜੰਕਰ ਮੂਵ ਸਪੈਸ਼ਲ ਮੂਵਿੰਗ ਪੈਕੇਜ ਸਰਵਿਸ ਕਾਰਗੋ ਸਰਵਿਸ ਸਟੋਰੇਜ ਸਰਵਿਸ ਆਲ ਓਵਰ ਕੈਨੇਡਾ ਦੇ ਵਿਚ ਸੇਵਾਵਾਂ ਲੈਣ ਲਈ 140 ਐਡਵਾਂਸ ਬੁਲੇਵਾਰਡ ਜੂਟ ਨੰਬਰ 10 ਨੰਬਰ 2 ਕੌਲਵੀਰ ਹਰਮਿੰਦਰ ਹੈਰੀ ਜੀ 416-524-6704 ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ। 4550 ਈਬਨਜ਼ ਰੋਡ ਬਰੈਂਪਟਨ 510 ਸ਼ਾਰਲਸ ਬੁਲੇਵਾਰਡ ਬਰੈਂਪਟਨ ਦੰਦ ਲਗਾਉਣੇ ਪਟਾਉਣੇ ਲਿਸ਼ਕਾਉਣੇ ਚਮਕਾਉਣੇ ਰੂਟ ਕਨਾਲ ਬ੍ਰਿਜਸ ਆਦਿ ਦੇ ਕੰਮਾਂ ਲਈ ਹਾਈ ਐਂਡ ਦੀ ਲੈਬ ਅਤੇ ਪ੍ਰੋਫੈਸ਼ਨਲ ਡਾਕਟਰਾਂ ਦੀ ਟੀਮ ਸਾਰੀਆਂ ਰਿਸੋਰਸ ਕੰਪਨੀ ਨਾਲ ਡੀਲ ਕਰਦੇ। ਨੰਬਰ ਟੂ ਕਾਲ 905-794-5667 ਆਓ ਇਕ ਹਫ਼ਤੇ ਵਿਚ ਤੁਸੀਂ ਆਪਣੇ ਵਾਸ਼ਰੂਮ ਘਰ ਦੇ ਤਿਆਰ ਕਰਾਉਣੇ ਨੇ ਤਾਂ ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਨੂੰ ਮਿਲੋ। ਐਸਟੀਮੇਟ ਬਿਲਕੁਲ ਫ੍ਰੀ, ਸਿਰਫ 7 ਦਿਨ ਲੈਂਦੇ ਨੇ। ਸਿੰਪਲ ਤੋਂ ਲੈ ਕੇ ਹਾਈ ਐਂਡ ਦਾ ਵਾਸ਼ਰੂਮ ਜਕਿਊਜ਼ੀ ਲਾਉਣਾ ਹੈ, ਸੋਨਾ ਲਾਉਣਾ ਹੈ, ਸਟੀਮਰ ਲਾਉਣਾ ਹੈ, ਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ। 647-648-1847 ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਪੀਜ਼ਾ ਮਸ਼ੀਨ ਆਫਟਰ ਰੈਨੋਵੇਸ਼ਨ। ਪੀਜ਼ਾ ਮਸ਼ੀਨ ਦੀ 2 ਫਿਲੋਸਫਰਸ ਟੇਲ ਵਾਲੀ ਬ੍ਰਾਂਚ ਜਿਹੜੀ ਹੈ ਇਕੋ ਇਕ ਬ੍ਰਾਂਚ ਹੈ ਜੀ ਹੁਣ ਉਨ੍ਹਾਂ ਦੀ, ਉਹ ਤੁਹਾਡੇ ਲਈ ਖੁੱਲੀ ਹੋਈ ਹੈ ਤੇ ਉਥੋਂ 2 ਲਾਰਜ ਪੀਜ਼ਾਜ਼ ਵਿਦ ਆਪਣੇ ਮਨ ਪਾਉਂਦੀਆਂ ਵੈਜ ਨਾਨ ਵੈਜ 4 ਟੋਪਿੰਗ ਨਾਲ ਤੁਸੀਂ $24 ਤੇ 99 ਸੈਂਟ ਦੇ ਵਿਚ ਪਿਕ ਕਰ ਸਕਦੇ ਹੋ ਵਿਦ 2 ਡਿਪਿੰਗ ਸਾਸ। ਪੀਜ਼ਾ ਮਸ਼ੀਨ 905-490-122-9954-1292 ਤੇ ਕਾਲ ਕਰ ਸਕਦੇ ਹੋ। IPTV ਬਾਕਸ ਦੀ ਸਰਵਿਸ ਪ੍ਰੋਵਾਈਡ ਕਰਦੇ ਹਾਂ ਜੀ। 12 ਮਹੀਨਿਆਂ ਦਾ $100 ਤੇ 2 ਦਿਨ ਦਾ ਟ੍ਰਾਇਲ ਫ੍ਰੀ ਹੈ। 647-554-5859-647-554-5859 ਔਰ 3 ਅਕਤੂਬਰ ਦਿਨ ਸ਼ਨੀ ਅਤੇ ਐਤਵਾਰ ਸੈਟਰਡੇ ਸੰਡੇ ਨੂੰ ਜਿੱਥੇ ਅਕਤੂਬਰ 3 ਨੂੰ ਰੇਡੀਓ ਸਰਖਾਬ ਤੁਹਾਡੀ ਐਵਰੀ ਸੈਟਰਡੇ ਸੰਡੇ CJMR 1320 AM ਤੇ ਸਾਡੀ ਟੀਮ ਦੇ ਵਿਚ ਸ਼ਾਮਲ ਹੋਣ ਵਾਲੀ ਇਹ ਪਹਿਲੀ ਜੋੜੀ ਹੈ ਜਿਨ੍ਹਾਂ ਨੇ ਅਫੀਸ਼ੀਅਲ ਕੰਟਰੈਕਟ ਸਾਈਨ ਕੀਤੇ ਨੇ ਤੇ ਉਨ੍ਹਾਂ ਨੂੰ ਤੁਸੀਂ ਆਪਣੀ ਸੈਟਰਡੇ ਅਤੇ ਸੰਡੇ ਪੁਰਾਣੀ ਜਿਹੜੀ ਉਨ੍ਹਾਂ ਦੀ ਟਾਈਮਿੰਗ ਤੇ ਸੁਣੋਗੇ। ਸੋ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਵਧੇਰੇ ਜਾਣਕਾਰੀ ਲਈ ਵੀਰ ਗੁਰਮਿੰਦਰ ਸਿੰਘ ਆਲੂਵਾਲੇ ਜਾਂ ਪਰਮਜੀਤ ਸਿੰਘ ਜੀ ਨੂੰ ਬਿਰਦੀ ਸਾਹਿਬ ਨੂੰ ਕਾਲ ਕਰ ਸਕਦੇ ਹੋ। ਸਮੋਸਾ ਸਵੀਟਸ ਐਂਡ ਫੈਕਟਰੀ ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਖਿੱਚ ਲਈਆਂ ਨੇ ਔਰ ਸਮੋਸਾ ਸਵੀਟਸ ਐਂਡ ਫੈਕਟਰੀ 10970 ਏਅਰਪੋਰਟ 10615 ਬਰਿਆਮੀ ਰੋਡ 1850 ਆਲਮੇ ਰੋਡ ਅਲੀਡ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ ਤੁਸੀਂ ਹਰਪਾਲ ਸੰਧੂ ਜੀ ਨੂੰ ਕਾਲ ਕਰ ਸਕਦੇ ਹੋ। ਖਾਲਸ ਸ਼ੁੱਧ ਖੋਏ ਦੀਆਂ ਬੜੀਆਂ ਮਿਠਿਆਈਆਂ ਜਿਹੜੀਆਂ ਨੇ ਉਨ੍ਹਾਂ ਦਾ ਕੋਈ ਸਾਨੀ ਨਹੀਂ ਕਹਿਣਾ ਔਰ ਇਹਦੇ ਨਾਲ ਸਮੋਸੇ ਵਰਲਡ ਫੇਮਸ ਨੇ ਅਤੇ ਭਾਜੀ ਮਠਿਆਈ ਤੁਸੀਂ ਵਨ ਸਵਨੀ ਲੈਣੀ ਆ ਹੋਲਸੇਲ ਦੀਆਂ ਕੀਮਤਾਂ ਤੇ ਹੈੱਡ ਆਫਿਸ 416-213-1165 ਤੁਹਾਡਾ ਕੋਈ ਵੀ ਵਪਾਰ ਹੈ ਤੁਸੀਂ ਇਸ ਮਾਧਿਅਮ ਦੇ ਰਾਹੀਂ ਉਸਦੀ ਪ੍ਰਮੋਸ਼ਨ ਚਾਹੁੰਦੇ ਹੋ ਦਿਨੋਂ ਖੁਸ਼ੀ ਹੋਵੇਗੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ। ਨੰਬਰ ਮੇਰਾ ਹੈ 416-716-7794 ਅੱਜ ਅਫੀਸ਼ੀਅਲ ਤੌਰ ਤੇ ਰੇਡੀਓ CJMR 1320 AM ਦੇ ਡਿਕਸੀ ਡੈਰੀ ਦੇ ਨਜ਼ਦੀਕ ਜੋ ਡਰੀ ਰੋਡ ਤੇ ਆਫਿਸ ਅਸੀਂ ਬਣਾ ਰਹੇ ਹਾਂ ਸਟੂਡੀਓ ਬਣਾ ਰਹੇ ਉਹਦੇ ਵਿਚ ਸੇਵਾ ਫੂਡ ਬੈਂਕ ਦੇ ਸਰਦਾਰ ਕੁਲਬੀਰ ਸਿੰਘ ਜੀ ਨੇ ਵਿਜਿਟ ਕੀਤਾ ਤੇ ਸਾਨੂੰ ਬੈਸਟ ਵਿਸ਼ਿਸ਼ ਦਿੱਤੀਆਂ ਨੇ। ਉਨ੍ਹਾਂ ਨੇ ਸਟੂਡੀਓ ਦਾ ਟੂਰ ਵੀ ਕੀਤਾ ਤੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਮੌਕੇ ਤੇ ਜੋ ਸ਼ੁਰੂਆਤ CJMR 1320 AM ਤੇ ਰੇਡੀਓ ਥਾਨ ਦੀ ਹੋਈ ਸੀ ਉਸ ਸਬੰਧੀ ਵੀ ਜਿਹੜੇ ਨੇ ਵਿਚਾਰ ਚਰਚਾ ਕੀਤੀ ਗਈ ਹੈ। ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਲਵੀਰ ਜੀ ਬੜੇ ਖੁਸ਼ ਹੋਏ ਕਿ ਇੱਕ ਤਾਂ ਸੋਹਣੀ ਢੁਕਵੀਂ ਲੋਕੇਸ਼ਨ ਹੈ ਉਸ ਲੋਕੇਸ਼ਨ ਤੇ ਉਸ ਦਿਨ ਜਦੋਂ ਅਸੀਂ ਰੇਡੀਓ ਥਾਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਦੇ ਮੌਕੇ ਤੇ ਕਰਾਂਗੇ। ਇੱਕ ਤਾਂ ਜਿੰਨੇ ਵੀ ਦੋਸਤ ਮਿੱਤਰ ਸਨੇਹੀ ਸਾਡੇ ਨੇ ਸਾਰਿਆਂ ਨੂੰ ਇਨਵੀਟੇਸ਼ਨ ਵੀ ਦਿੱਤਾ ਜਾਵੇਗਾ ਤੇ ਉਸ ਦਿਨ ਤੁਸੀਂ ਉਧਰ ਦੀ ਲੰਘਦੇ ਹੋਵੋਗੇ ਤੇ ਰੁਕ ਵੀ ਸਕੋਗੇ ਸਾਡੇ ਸਟੂਡੀਓ ਦੇ ਵਿਚ ਡਿਕਸੀ ਡਰਿਊ ਤੇ ਅਸੀਂ ਐਡਰੈਸ ਵੀ ਬੋਲੇ ਚੱਲਾਂਗੇ ਵੈਸੇ ਸਾਈਨ ਲੱਗੇ ਹੋਏ ਨੇ ਸੀ ਜਮਾਤ 1320 ਖੁੱਲੀ ਡੁੱਲੀ ਪਾਰਕਿੰਗ ਹੈ ਕੁਲਬੀਰ ਜੀ ਦੱਸ ਰਹੇ ਸੀ ਕਿ ਆਪਾਂ ਕਿ ਇੱਥੇ ਸੱਦਾ ਪੱਤਰ ਦੇਵਾਂਗੇ ਤੇ ਜੇ ਕਿਸੇ ਨੇ ਲੰਘਦੇ ਵੜਦੇ ਕੋਈ ਕੈਸ਼ ਰਾਈਟ ਵੇ ਪੈਸੇ ਦੇਣੇ ਨੇ ਸਾਡੀ ਟੀਮ ਉਥੇ ਬੈਠੀ ਹੋਏਗੀ ਸੇਵਾ ਫੂਡ ਬੈਂਕ ਦੀ ਰਸੀਦ ਵੀ ਤੁਹਾਨੂੰ ਦੇ ਦੇਣਗੇ ਤੇ ਨਾਲ ਦੀ ਨਾਲ ਜੇ ਤੁਸੀਂ ਚੈੱਕ ਡਰਾਪ ਕਰਨੇ ਚੈੱਕ ਵੀ ਡਰਾਪ ਕਰ ਦੋਗੇ ਉਥੇ ਨਾਲ ਦੀ ਨਾਲ ਜੇਕਰ ਤੁਸੀਂ ਕੋਈ ਆਪਣੇ ਮਨ ਭਾਉਂਦਾ ਕੋਈ ਵੀ ਫੂਡ ਲੈ ਕੇ ਆਉਣਾ ਜਿਹੜਾ ਉਹ ਦੱਸਣਗੇ ਉਹ ਵੀ ਤੁਸੀਂ ਉਥੇ ਡਰਾਪ ਕਰ ਦੋ ਕਿ ਪਿੱਛੇ ਡੌਕ ਹੈਗਾ ਸਾਡੇ ਕੋਲ ਉਹਦੇ ਵਿਚ ਕਾਫ਼ੀ ਵੱਡਾ ਪ੍ਰਬੰਧ ਕੀਤਾ ਜਾਵੇਗਾ ਸੋ ਤੁਹਾਡੇ ਸਹਿਯੋਗ ਦੇ ਨਾਲ ਐਰਕੀ ਜੰਗੀ ਪੱਧਰ ਤੇ ਇਕ ਵਾਰੀ ਫਿਰ ਤੋਂ ਵਾਪਸ ਆਇਆ ਜੀ ਅੱਠਾਂ ਮਹੀਨਿਆਂ ਬਾਅਦ ਸੀ ਜੇ ਐਮ ਆਰ 1320 ਭਾਈਚਾਰੇ ਦਾ ਪਰਖਿਆ ਹੋਇਆ ਸਟੂਡੀਓ ਤੇ ਉਸ ਨੂੰ ਲੈ ਕੇ ਅੱਜ ਗੱਲਾਂ ਬਾਤਾਂ ਹੋਈਆਂ ਨੇ ਕੁਲਬੀਰ ਜੀ ਕਾਫ਼ੀ ਖੁਸ਼ ਨਜ਼ਰ ਆਏ ਨੇ ਤੇ ਅਸੀਂ ਵੀ ਪੂਰਾ ਸਾਥ ਦੇਵਾਂਗੇ ਜਿੰਨੇ ਵੀ ਸਾਡੇ ਪ੍ਰੋਡਿਊਸਰ ਡਾਇਰੈਕਟਰ ਸਾਡੇ ਨਾਲ ਜੁੜ ਜਾਣਗੇ ਜਾਂ ਜੁੜਨ ਵਾਲੇ ਨੇ ਰਲ ਕੇ ਇਕ ਵੱਡਾ ਕਾਫਲਾ ਬਣਾ ਕੇ ਇਕ ਵਾਰੀ ਫਿਰ ਤੋਂ ਜਗਤ ਬਾਬਾ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਦੇ ਮੌਕੇ ਤੇ ਜੋ ਸੀ ਜੇ ਐਮ ਆਰ 1320 ਏ ਐਮ ਤੇ ਰੇਡੀਓ ਥਾਨ ਸੇਵਾ ਫੂਡ ਬੈਂਕ ਲਈ ਸ਼ੁਰੂ ਕੀਤਾ ਸੀ ਉਸ ਨੂੰ ਰਲ ਕੇ ਆਪਾਂ ਸਾਰਿਆਂ ਨੇ ਅਗਾਂਹ ਤੋਰਨਾ ਤੇ ਤੁਹਾਡੇ ਵੱਲੋਂ ਭਰਵੇਂ ਹੁੰਗਾਰੇ ਦੀ ਸਾਨੂੰ ਹਮੇਸ਼ਾ ਆਸ ਹੈ ਰਹੇਗੀ ਤੇ ਰਹੀ ਹੈ ਤੇ ਉਮੀਦ ਵੀ ਹੈ ਕਿ ਤੁਸੀਂ ਇਸ ਵਾਰ ਵੀ ਸਾਡਾ ਪੂਰਾ ਮਾਨ ਤਾਨ ਰੱਖੋਗੇ ਬ੍ਰੇਕ ਤੋਂ ਬਾਅਦ ਅਗਲੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਰਿਹਾ ਪ੍ਰੋਗਰਾਮ ਨਾਲ ਜੁੜ ਲਈ ਬਹੁਤ ਬਹੁਤ ਸ਼ੁਕਰੀਆ
4: ਰੀਅਲ ਨਿਊਜ਼ ਰੀਅਲ ਇੰਪੈਕਟ ਸ਼ੋਇੰਗ ਯੂ ਰੀਅਲ ਵਰਲਡ ਸੀਜੀਐਮਆਰ 1320
5: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਰੂਆ ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਲੋਇਰਸ
7: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ ਪਲੀਜ਼ ਲੈਟ ਅਸ ਨੋ ਵੀ ਕੈਨ ਹੈਲਪ
6: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 647-793-6889
8: ਜੀ ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ ਭਲਾ ਇੰਡੀਆ ਤੋਂ ਆਈ
9: ਓ ਨਾ ਜੀ ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ
10: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ
8: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ
10: ਅਵੇਲੇਬਲ ਐਟ ਆਲ 3 ਲੋਕੇਸ਼ਨ ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ ਕਾਲ ਐਟ 416-213-1165 416-213-1165 ਸਮੋਸਾ ਐਂਡ ਸਵੀਟ ਫੈਕਟਰੀ
11: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
13: ਇਹ ਹੈ ਟਾਟਾ ਆਟੋ ਇਲੈਕਟ੍ਰਿਕ ਦਾ ਇੱਥੇ ਹਰ ਤਰ੍ਹਾਂ ਦੀ ਕਾਰ ਵੈਨ ਟਰੱਕ ਅਤੇ ਐਕਸਯੂਵੀ ਦੇ ਸਟਾਰਟਰ ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ ਟਾਟਾ ਆਟੋ ਇਲੈਕਟ੍ਰਿਕ ਦਾ ਸਟਾਰਟਰ ਅਲਟਰਨੇਟਰ ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ ਮਿਲੋ ਘਰ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555 ਟਾਟਾ ਆਟੋ ਇਲੈਕਟ੍ਰਿਕ
14: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
15: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
16: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ ਕੀ ਹੈ?
17: ਓ ਯਾਰ ਕਾਵਿਆ, ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
18: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
19: 6477769 ਔਰ ਵਿਜ਼ਿਟ 10 Cotterill Boulevard, ਯੂਨਿਟ 104, ਬ੍ਰੈਂਪਟਨ।
20: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 roof। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰੈਂਪਟਨ। ਕਾਲ 9059288557 ਅਨਾਜ ਮਾਰਟ।
21: ਬੈਡ, ਡਾਇਨਿੰਗ ਟੇਬਲ, ਸੋਫਾ, ਕਰ ਲਈ ਲੈਣਾ ਜਾਂ ਦੇਣਾ ਤੋਹਫਾ?
22: ਹਾਈ ਐਂਡ ਡਿਜ਼ਾਈਨ ਐਂਡ ਕੁਆਲਿਟੀ, ਯਾਨੀ ਹਾਈ ਪੁਆਇੰਟ ਫਰਨੀਚਰ, ਕਸਟਮ ਮੇਡ, ਕੈਨੇਡੀਅਨ ਮੇਡ, ਇੰਪੋਰਟਡ ਫਰਨੀਚਰ ਲਈ ਅੱਜ ਹੀ ਵਿਜ਼ਿਟ ਕਰੋ ਹਾਈ ਪੁਆਇੰਟ ਫਰਨੀਚਰ,
21: 7550 ਕਿੰਬਲ ਸਟ੍ਰੀਟ, ਮਿਸੀਸਾਗਾ। ਕਾਲ 6473820।
23: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
24: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
25: ਤਾਜ਼ੇ ਸਵਾਦ ਦੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 4167498333, ਯਾਨੀ 4164793883। ਜੇ ਵਧੀਆ ਸਵਾਦ ਲਾ ਚਾਈਨੀਜ਼ ਹੈ ਖਾਣਾ, ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
26: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
27: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ, 6476481847, 6476481847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
28: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
29: ਉਹ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
28: ਸੱਚੀ?
29: ਓ ਮੁੱਚੀ,
28: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
29: ਇਹਨਾਂ ਕੋਲ ਸਾਲਾਂ ਦਾ ਤਜਰਬਾ।
28: ਹੁਣ ਐਡਰੈਸ ਵੀ ਲਿਖਾ।
29: ਲੈ ਲਿਖ ਲਾ, 1 Good Mark Place, ਇਟੋਬੀਕੋਕ, ਯੂਨਿਟ 5।
28: ਕਾਲ 6477 706 9257 6477 706 9257।
27: ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ।
30: ਇਸ ਹੋਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲਿਏ ਲਵ ਸਾਥ ਕੋ ਆਪਣਾ ਸਾਥੀ ਬਣਾਓ।
31: ਲਵ

0: नाव साउथ से केटरिंग करवाओ और ऑथेंटिक साउथ इंडियन फ्लेवरफुल डिशेस का मजा उठाओ। इडली, करी, सांबर, उत्पम, डेजर्ट्स और बहुत कुछ। विजिट lovesouth.ca।
1: लव साउथ इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स। इत्थों तुसी हर कंपनी दे हर साइज दा टेलीविजन, फ्रिज, स्टोव, डिशवाशर, लॉन्ड्री लई वाशर एंड ड्रायर दे नाल अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अपलायंसेस लगवाना चाहुंदे हो, डिलीवरी ऑन टाइम लैण लई चेते रखो। टॉप चॉइस इलेक्ट्रॉनिक्स 16 इंटरमल ड्राइव एट एयरपोर्ट रोड इन ब्रैम्पटन। नंबर 9057990045 0045। टॉप चॉइस इलेक्ट्रॉनिक्स। नुड़करो के तुहाड़े शहर दे विच खुले होम फिक्स तो तुसी अपने घर दी रेनोवेशन लई हर तरह दी जरूरतां पूरियां कर सकदे हो। हार्डवुड, लैमिनेट, वक वक तरह दी फ्लोरिंग, पोर्चलिन टाइल्स, सिरामिक टाइल्स, फॉसेट्स, पलमिंग एक्सेसरी, डोर, विंडो, ड्राइवर्स, खिड़कियां, दरवाजे आदि रहना चाहुंदे हो तां होम फिक्स ते आओ। 2657 डंडा स्ट्रीट, वेस्ट मिसिसागा, 20 डेल्टा पार्क बुलेवार्ड, ब्रैम्पटन, और कॉल 9057962555 9057962555। इफ यू नीड योर होम फिक्स, call Home Fixer.
2: Real news, real impact, showing you real world. CJMR 1320, the voice of the city.
3: जे बिजनेस दा करना चाहुंदे हो प्रचार, तां रंगला पंजाब रेडियो ते IPTV ते प्रमोशन लई आज ही कॉल लाओ सरकार। 416-716-7094, Monday to Friday, 11 AM to 12 PM and 6 PM to 10 PM. To see 24/7 IPTV TV, apne business di promotion kara sakte ho. Aaj hi call karo 416-716-7094.
1: Tusi sun rahe ho Chawla News Network Toronto, CNN Toronto.
4: Jada mitti chon hi rakhi, ਚੁਗਿਰਦੇ ਨਾਲ ਵਾਹ ਰੱਖੀ। ਜੜਾਂ ਮਿੱਟੀ ਚ ਹੀ ਰੱਖੀ, ਚੁਗਿਰਦੇ ਨਾਲ ਵਾਹ ਰੱਖੀ, ਬੜੇ ਤੂਫਾਨ ਚੱਲਣਗੇ, ਡਰੀ ਨਾ, ਹੌਸਲਾ ਰੱਖੀ। ਸਾਡੇ ਇੱਕ ਚੋਣ ਵਾਲੇ ਨੇ, ਉਹਨਾਂ ਨੇ 17 ਲਿਖ ਕੇ ਭੇਜੀਆਂ ਨੇ ਕਿਸੇ ਲੇਖਕ ਦੀਆਂ, ਦੋ ਤਿੰਨ ਕਵਿਤਾਵਾਂ, ਮੈਂ ਉਸ ਵੀਰ ਦਾ ਧੰਨਵਾਦੀ ਹਾਂ। ਜੜਾਂ ਮਿੱਟੀ ਚੋਂ ਹੀ ਰੱਖੀ, ਚੁਗਿਰਦੇ ਨਾਲ ਵਾਹ ਰੱਖੀ, ਬੜੇ ਤੂਫਾਨ ਚੱਲਣਗੇ, ਡਰੀ ਨਾ, ਹੌਸਲਾ ਰੱਖੀ। ਵਗੇ ਲੂੰ ਬਲ ਰਿਹਾ ਅੰਬਰ ਕਿਤੇ, ਸੜ ਨਾ ਜਾਣ ਪੰਛੀ। ਵਗੇ ਲੂੰ ਬਲ ਰਿਹਾ ਅੰਬਰ ਕਿਤੇ, ਸੜ ਨਾ ਜਾਣ ਪੰਛੀ, ਨਵੀਂ ਅੱਖ ਦੀ ਹੀ ਨਹੀਂ ਕਾਫੀ, ਘਟਾਵਾਂ ਦਾ ਪਤਾ ਰੱਖੀ। ਦਵਾ ਦੀ ਆੜ ਹੇਠ ਜੋ ਲੂਣ ਪਾ ਦਿੰਦੇ ਨੇ ਜ਼ਖਮਾਂ ਤੇ, ਦਵਾ ਦੀ ਆੜ ਵਿਚ ਜੋ ਲੂਣ ਪਾ ਦਿੰਦੇ ਨੇ ਜ਼ਖਮਾਂ ਤੇ, ਇਨ੍ਹਾਂ ਬਹੁਤ ਚਿਹਰਿਆਂ ਵਾਲੇ ਹਕੀਮਾਂ ਤੋਂ ਬਚਾ ਰੱਖੀ। ਵਹਾਅ ਨੂੰ ਬਦਲ ਦੇਵੇਂਗਾ ਜਦੋਂ ਤੂੰ ਕਾਫਲਾ ਬਣਿਆ, ਵਹਾਅ ਨੂੰ ਬਦਲ ਦੇਵੇਂਗਾ ਜਦੋਂ ਤੂੰ ਕਾਫਲਾ ਬਣਿਆ, ਇਰਾਦਾ ਪਰਬਤਾਂ ਵਾਂਗੂ ਲਹੂ ਨੂੰ ਖੌਲਦਾ ਰੱਖੀ। ਤੇਰੇ ਮੱਥੇ ਚ ਚਾਨਣ ਹੈ ਝੁਕੀਨਾ ਹਨੇਰਿਆਂ ਅੱਗੇ, ਤੇਰੇ ਮੱਥੇ ਚ ਚਾਨਣ ਹੈ ਝੁਕੀਨਾ ਹਨੇਰਿਆਂ ਅੱਗੇ, ਮਿਲੇ ਜੇ ਮੋਹ ਵਫਾ ਆਦਰ ਸਦਾ, ਨੀਵੀਂ ਨਿਗਾਹ ਰੱਖੀ, ਨੀਵੀਂ ਨਿਗਾਹ ਰੱਖੀ। ਕੁਲਵਿੰਦਰ ਬਛੋਵਾਲਾ ਸਾਹਿਬ ਦੀਆਂ ਲਿਖੀਆਂ ਹੋਈਆਂ 17 ਸਾਡੇ ਇੱਕ ਚੋਣ ਵਾਲੇ ਨੇ ਸਾਨੂੰ ਭੇਜੀਆਂ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ। ਉਮੀਦ ਕਰਦੇ ਉਹਨਾਂ ਨੇ ਸੁਣ ਲਈਆਂ ਹੋਣਗੀਆਂ, ਕੁਝ ਹੋਰ ਵੀ ਨੇ ਅਗਲੇ ਹਿੱਸੇ ਦੇ ਵਿਚ ਸਾਂਝੀਆਂ ਕਰਾਂਗੇ। ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ। ਪਹਿਲਾਂ ਵਿਸ਼ੇਸ਼ ਪੀਰੀਅਡ ਤੁਸੀਂ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ ਸੁਣਿਆ ਤੇ ਹੁਣ ਮੈਂ ਤੁਹਾਡੀ ਸੇਵਾ ਦੇ ਵਿਚ ਖ਼ਬਰਾਂ ਲੈ ਕਰਕੇ ਹਾਜ਼ਰ ਹਾਂ। ਚਰਨਜੀਤ ਸਿੰਘ ਜੋਗੀ ਹੁਣਾਂ ਦੀ ਜ਼ਬਾਨੀ, ਹਿੰਦੀ ਸਮਾਚਾਰ ਅੰਜੂ ਜੀ, ਅਕੀਦਾ ਸਾਹਿਬ, ਮਿੰਟੂ ਗੁਰਸਰੀਆ ਜੀ ਹਾਜ਼ਰ ਹੋਣਗੇ। ਖ਼ਬਰਾਂ ਮੇਰੇ ਕੋਲ ਦੋ ਹਿੱਸਿਆਂ ਦੇ ਵਿਚ ਹੋਣਗੀਆਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਹਿੱਸੇ ਨੂੰ ਸਪਾਂਸਰ ਕਰਨਗੇ ਕਟਾਰੀਆ ਟੂਰਸ ਐਂਡ ਟਰੈਵਲ। ਨੋਟ ਕਰੋ ਕਿ ਜੇਕਰ ਤੁਸੀਂ ਕਿਸੇ ਵੀ ਦੇਸ਼ ਜਾਣਾ, ਮੈਂ ਹਰ ਰੋਜ਼ ਕਹਿੰਦਾ ਕਿ ਆਪਣਾ ਪਾਸਪੋਰਟ ਚੈੱਕ ਕਰੋ, ਪਾਸਪੋਰਟ ਵੈਲਿਡ ਹੈ। ਵੀਜ਼ਾ ਕਿਸੇ ਵੀ ਦੇਸ਼ ਵਿਚ ਜਾਣਾ, ਜੇ ਤੁਸੀਂ ਕੈਨੇਡੀਅਨ ਹੋ ਕਿਸੇ ਵੀ ਦੇਸ਼ ਦੇ ਵਿਚ ਜਾਣਾ, ਤਾਂ ਵੀ ਤੁਸੀਂ ਉਸ ਦੇਸ਼ ਦੇ ਬਾਰੇ ਜਾਣਕਾਰੀ ਆਪ ਵੀ ਪਤਾ ਰੱਖੋ। ਵੈਸੇ ਟਰੈਵਲ ਏਜੰਟ ਕਹਿੰਦੇ ਹੁੰਦੇ ਨੇ ਕਿ ਤੁਹਾਡਾ ਪਾਸਪੋਰਟ ਵੈਲਿਡ ਹੈ, ਵੀਜ਼ਾ ਹੈ, ਇਹ ਜ਼ਰੂਰ ਚੈੱਕ ਕਰਨਾ ਸਾਡਾ ਵੀ ਫਰਜ਼ ਹੈ। ਉਸ ਤੋਂ ਪਹਿਲਾਂ ਕਿ ਅਸੀਂ ਟਿਕਟ ਬੁੱਕ ਕਰਾ ਲਈਏ, ਪਹਿਲਾਂ ਇਹ ਸਾਡਾ ਕੰਮ ਹੈ, ਇਹ ਚੈੱਕ ਕਰਨਾ ਫਰਜ਼ ਬਣਦਾ। ਟੋਰਾਂਟੋ ਟੂ ਦਿੱਲੀ 1 ਵੇ ਜਿਹੜੀ ਟਿਕਟ ਹੈ ਜੀ ਉਹ 1000 ਤੇ 125 ਡਾਲਰ ਦੀ ਮਿਲੇਗੀ ਤੇ ਰਿਟਰਨ ਤੁਹਾਨੂੰ ਜਿਹੜੀ ਹੈ ਉਹ 1745 ਦੀ ਮਿਲੇਗੀ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1 ਵੇ 1395 ਤੇ ਰਿਟਰਨ 2195 ਦੀ ਹੈ। ਪਾਕਿਸਤਾਨ ਟੋਰਾਂਟੋ ਟੂ ਕਰਾਚੀ 1330 1 ਵੇ ਮਿਲੇਗੀ ਤੇ ਰਿਟਰਨ ਤੁਹਾਨੂੰ ਜਿਹੜੀ ਹੈ 2300 ਦੀ ਮਿਲੇਗੀ। ਇਸਲਾਮਾਬਾਦ 1 ਵੇ ਜਿਹੜੀ ਹੈ ਜੀ ਉਹ 1449 ਦੀ ਹੈ ਤੇ ਰਿਟਰਨ 2390 ਦੀ ਹੈ। ਡੋਮਿਨਿਕਨ ਰਿਪਬਲਿਕ ਪੈਕੇਜ ਵਕੇਸ਼ਨ ਸਾਰਾ ਕੁਝ ਰਹਿਣ ਸਹਿਣ ਖਾਣ ਪੀਣ ਆਉਣ ਜਾਣ ਇਨਕਲੂਡ ਹੁੰਦਾ 1280 ਤੇ ਮੈਕਸੀਕੋ 1199। ਓਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟਰੈਵਲ ਇੰਸ਼ੋਰੈਂਸ ਜਾਂ ਕਿਸੇ ਵੀ ਸੰਦਰਭ ਚ ਗੱਲਬਾਤ ਕਰਨੀ ਹੈ ਸਵੇਰ ਦੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 ਡੇਜ਼ ਕਾਲ ਕਰਨ ਲਈ ਨੰਬਰ ਹੈ 2883 Dairy Road @Airport Road 4550 ਈਬਨੇਜ਼ਰੋ ਨੰਬਰ 905-678-1200 IPTV ਬਾਕਸ ਦੀ ਸਰਵਿਸ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਜਿੱਥੇ ਵੀ ਤੁਸੀਂ ਸਾਨੂੰ ਸੁਣ ਦੇਖ ਰਹੇ ਹੋ। ਘਰੇ ਬੈਠਿਆਂ ਹੀ ਇਹ ਸਵਿਚ ਹੋ ਜਾਂਦਾ ਜੀ ਬਾਕਸ ਸਾਡੇ ਨਾਲ ਤੁਸੀਂ ਸਾਡੀ ਟੀਮ ਨੂੰ ਸਟਰੋਂਗ ਕਰ ਸਕਦੇ ਹੋ ਸਾਡੇ ਨਾਲ ਜੁੜ ਸਕਦੇ ਹੋ ਔਰ ਨਾਲ ਦੀ ਨਾਲ 12 ਮਹੀਨੇ ਉੱਕਾ ਪੁੱਕਾ ਤੇ $100 ਪੇਮੈਂਟ ਤੁਸੀਂ ਈ ਟਰਾਂਸਫਰ ਵੀ ਕਰ ਸਕਦੇ ਹੋ। ਨੰਬਰ ਟੂ ਕਾਲ 2 ਦਿਨ ਦਾ ਟਰਾਇਲ ਫ੍ਰੀ ਹੈ 6475585 9647 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 ਤਾਂ ਦੱਸ ਦਵਾਂ ਕਿ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਆ ਰਿਹਾ ਹੈ। ਅੱਜ ਸਾਡੇ ਜੋ ਡਿਕਸੀ ਡਰਿਊ ਦੇ ਨਜ਼ਦੀਕ CGMR 1320 AM ਦਾ ਜਿੰਨੇ ਵੀ ਪ੍ਰੋਡਿਊਸਰ ਡਾਇਰੈਕਟਰ ਸਾਨੂੰ ਜੁਆਇਨ ਕਰਨ ਵਾਲੇ ਨੇ ਜਾਂ ਕਰ ਚੁੱਕੇ, ਉਨ੍ਹਾਂ ਵਾਸਤੇ ਇਕ ਸਾਂਝਾ ਜਿਹੜਾ ਆਫਿਸ ਬਣ ਰਿਹਾ, ਸਟੂਡੀਓ ਬਣ ਰਿਹਾ ਸਟੇਟ ਆਫ ਦੀ ਆਰਟ। ਉਥੇ ਕੁਲਵੀਰ ਸਿੰਘ ਜੀ ਆਏ, ਉਨ੍ਹਾਂ ਨੇ ਵਿਜਿਟ ਕੀਤਾ ਤੇ ਬਹੁਤ ਸਾਰੀਆਂ ਬੈਸਟ ਵਿਸ਼ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ ਉਨ੍ਹਾਂ ਨੇ। ਔਰ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਜਿਹਦਾ ਆਗਾਜ਼ ਇੱਥੇ ਰੇਡੀਓਥਾਨ CGMR 1320 AM ਤੇ ਕੋਈ 15 ਵਰੇ ਪਹਿਲਾਂ ਕੀਤਾ। ਲੱਖਾਂ ਡਾਲਰ ਆਪਾਂ ਇਕੱਤਰ ਕੀਤੇ ਨੇ, ਮਿਲੀਅਨਸ ਆਫ ਡਾਲਰ ਅਤੇ ਪਤਾ ਨਹੀਂ ਟਨਾਂ ਦੇ ਟਨ ਜਿਹੜਾ ਫੂਡ ਕਥਾ ਕੀਤਾ, ਉਸ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਨੇ। ਤੇ CGMR 1320 AM ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਵੀ ਘੰਟੇ ਸਾਡੇ ਕੋਲ ਹੋਣਗੇ ਅਸੀਂ ਰੇਡੀਓ ਥਾਨ ਕਰਨ ਜਾ ਰਹੇ ਹਾਂ ਇਕ ਵਾਰੀ ਫਿਰ ਤੋਂ। ਔਰ ਤੁਹਾਡਾ ਪਿਆਰ ਮੁਹੱਬਤ ਸਤਿਕਾਰ ਮਿਲਿਆ ਹੈ, ਅਗਾਂਹ ਵੀ ਤੁਹਾਕੋਂ ਕਰਦੇ ਹਾਂ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਇੱਜ਼ਤ ਮਾਣ ਸਤਿਕਾਰ ਦਿੰਦੇ ਰਹੋਗੇ। ਪਲੱਸ ਇਹ ਵੀ ਨੋਟ ਕਰੋ ਕਿ ਜਿਹੜਾ ਸਟੂਡੀਓ ਹੈ ਉਹਦੀ ਬੜੀ ਖੁੱਲੀ ਡੁੱਲੀ ਪਾਰਕਿੰਗ ਹੈ ਤੇ ਖੁੱਲਾ ਡੁੱਲਾ ਸਟੂਡੀਓ ਹੈ। ਔਰ ਕੁਲਬੀਰ ਜੀ ਕਹਿ ਰਹੇ ਸਨ ਕਿ ਜੇ ਕਿਸੇ ਨੇ ਰਾਈਟ ਵੇ ਆ ਕੇ ਉਥੇ ਮਿਲਣਾ ਹੋਵੇ, ਕੁਝ ਕਹਿਣਾ ਹੋਵੇ, ਉਨ੍ਹਾਂ ਲਈ ਵੀ ਆਪਾਂ ਮੰਚ ਖੁੱਲਾ ਕਰਾਂਗੇ। ਨਾਲ ਉਥੇ ਜੇ ਕਿਸੇ ਨੇ ਕੋਈ ਚੈੱਕ ਦੇਣੇ ਨੇ ਜਾਂ ਆਪਣੀ ਸੇਵਾ ਦੇਣੀ ਹੈ ਉਹ ਵੀ ਦੇ ਸਕਣਗੇ, ਉਥੇ ਇੱਕ ਪ੍ਰਬੰਧ ਕਰ ਦਿੱਤਾ ਜਾਵੇਗਾ। ਪਲੱਸ ਡੌਕ ਲੱਗਾ ਹੋਇਆ ਪਿੱਛੇ ਕਾਫੀ ਵੱਡਾ ਹੈ ਸਟੂਡੀਓ, ਉਹਦੇ ਵਿੱਚ ਫੂਡ ਵੀ ਕਿਸੇ ਨੇ, ਕਿਉਂਕਿ ਸਰਦੀ ਹੁੰਦੀ ਹੈ ਉਸ ਵਕਤ ਕਿਸੇ ਨੇ ਕੋਈ ਪਹੁੰਚਾਉਣਾ ਹੋਵੇਗਾ ਤਾਂ ਉਹ ਵੀ ਪ੍ਰਬੰਧ ਜਿਹੜਾ ਹੈ ਇਹ ਸੇਵਾ ਵੀ ਕਰਾਂਗੇ। ਸੋ ਇਸ ਲਈ ਸਾਰਿਆਂ ਦਾ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਹੋਰ ਵੀ ਇਨਫੋਰਮੇਸ਼ਨ ਜਿਹੜੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸੇਵਾ ਫੂਡ ਵੱਲੋਂ ਗਾਲਾ ਹਰ ਸਾਲ ਦੀ ਤਰ੍ਹਾਂ ਹੁੰਦਾ, ਉਸ ਦੀਆਂ ਵੀ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਹੋ ਰਹੀਆਂ ਨੇ ਸਾਡੇ ਵੱਲੋਂ। ਸੇਵਾ ਫੂਡ ਬੈਂਕ ਦੇ ਜਿੰਨੇ ਵੀ ਵਲੰਟੀਅਰ ਸੇਵਾਦਾਰ ਨੇ ਸਾਰਿਆਂ ਲਈ ਬਹੁਤ ਸਾਰੀਆਂ ਬੈਸਟ ਵਿਸ਼ਿਸ਼ ਤੇ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਦੀਆਂ ਐਡਵਾਂਸ ਦੇ ਵਿੱਚ ਆਪ ਸਭ ਲੋਕਾਈ ਨੂੰ, ਮਨੁੱਖਤਾ ਨੂੰ, ਸਾਂਝੀਵਾਲਤਾ ਦੇ ਉਸ ਮਸੀਹੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦੇ ਨਾਲ ਲੋਪੇਸ਼ ਨੇ ਚੋਣਵੀਆਂ ਖ਼ਬਰਾਂ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
4: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਪੇਸ਼ ਨੇ ਚੋਣਵੀਆਂ ਖ਼ਬਰਾਂ। ਨੋਬਲ ਅਤੇ ਪਰਸਨ ਆਫ ਦਾ ਈਅਰ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਮ ਦੀ ਚਰਚਾ ਜ਼ੋਰਾਂ ਸ਼ੋਰਾਂ ਤੇ ਹੋ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 2026 ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ਦੇ ਬਾਵਜੂਦ ਆਪਣੇ ਦੇਸ਼ ਦਾ ਮਜ਼ਬੂਤੀ ਦੇ ਨਾਲ ਬਚਾਅ ਕਰਕੇ ਵਿਸ਼ਵ ਪੱਧਰ ਤੇ ਆਪਣੀ ਪਛਾਣ ਬਣਾਈ ਹੈ। ਇਸ ਰੁਖ ਕਾਰਨ ਉਨ੍ਹਾਂ ਨੂੰ ਹੁਣ ਨੋਬਲ ਸ਼ਾਂਤੀ ਪੁਰਸਕਾਰ ਅਤੇ ਟਾਈਮ ਮੈਗਜ਼ੀਨ ਦੇ ਪਰਸਨ ਆਫ ਦਾ ਈਅਰ ਵਰਗੇ ਵਕਾਰੀ ਸਨਮਾਨ ਲਈ ਦਾਅਵੇਦਾਰ ਮੰਨਿਆ ਜਾ ਰਿਹਾ। ਇਹ ਕਲਾਕਾਰ ਨਹੀਂ ਹੋਵੇਗਾ, ਸਾਡੇ ਕੈਨੇਡੀਅਨ ਭਾਈਚਾਰੇ ਲਈ ਕੈਨੇਡਾ ਵਾਸਤੇ ਵੀ ਮਾਣ ਵਾਲੀ ਗੱਲ ਹੈ। ਭਵਿੱਖਬਾਣੀ ਕਰਨ ਵਾਲੇ ਜੁੜੇ ਬਾਜ਼ਾਰ ਵਿਚ ਕਾਰਨੀ ਦੇ ਦੋਵੇਂ ਸਨਮਾਨ ਜਿੱਤਣ ਦੀਆਂ ਸੰਭਾਵਨਾ ਬਾਰੇ ਅੰਦਾਜ਼ੇ ਲਗਾ ਰਹੇ ਹਨ। ਅਮਰੀਕੀ ਭਵਿੱਖਬਾਣੀ ਵਿਜ਼ਾਰ ਕਲਸੀ ਦੇ ਕੱਲ ਕਾਰਨੀ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਸੰਭਾਵੀ ਜੇਤੂਆਂ ਦੀ ਸੂਚੀ ਵਿਚ ਮੋਹਰੇ ਰਹੇ ਹਨ। ਕਾਰਨੀ ਅਤੇ ਟਰੰਪ ਵਿਚਕਾਰ ਵਪਾਰ ਯੁੱਧ ਵਧਦਾ ਜਾ ਰਿਹਾ ਹੈ। ਅਮਰੀਕਾ ਨੇ ਅਰਬਾਂ ਡਾਲਰ ਦੇ ਕੈਨੇਡੀਅਨ ਸਨਮਾਨ ਤੇ 50% ਟੈਰਫ ਲਗਾਏ ਹਨ ਅਤੇ ਕੈਨੇਡਾ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਟਰੰਪ ਨੇ ਕੈਨੇਡੀਅਨ ਨੇਤਾਵਾਂ ਨੂੰ ਟਰੈਕ ਤੇ ਆਉਣ ਦੀ ਅਪੀਲ ਕੀਤੀ ਹੈ ਤੇ ਮੌਜੂਦਾ ਟੈਰਫਾਂ ਦੇ ਨਾਲ ਬਹੁਤ ਮਾੜੇ ਨਤੀਜਿਆਂ ਦੀ ਚੇਤਾਵਨੀ ਦਿੱਤੀ ਹੈ। ਟਰੰਪ ਨੂੰ ਦੋ ਵਾਰ ਅਮਰੀਕੀ ਵਕਾਰੀ ਪੱਤਰਿਕਾ ਟਾਈਮ ਦਾ ਪਰਸਨ ਆਫ ਦਾ ਈਅਰ ਚੁਣਿਆ ਗਿਆ ਹੈ। ਉਸਨੇ ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣ ਦੀ ਵੀ ਬਾਰ ਬਾਰ ਸ਼ਿਕਾਇਤ ਕੀਤੀ ਹੈ ਤੇ ਜੁਲਾਈ ਵਿਚ ਉਸਨੇ ਕਿਹਾ ਸੀ ਕਿ ਉਹ ਇਸ ਸਨਮਾਨ ਦੇ ਹੱਕਦਾਰ ਹਨ। ਮੰਗ ਕੇ ਸਨਮਾਨ ਲੈ ਰਿਹਾ ਜੀ ਬੰਦਾ। ਟਾਈਮ ਨੇ ਕਾਰਨੀ ਨੂੰ 2026 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕ

ਦਸਤਖਤ ਕੀਤੇ ਨੇ, ਜਿਸ ਵਿਚ ਸੰਘੀ ਸਰਕਾਰ ਨੂੰ ਅਧਿਕਾਰਤ ਸੰਚਾਰਾਂ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਲਈ ਸੁਪਰ ਇੰਟੈਲੀਜੈਂਸ SI ਸ਼ਬਦ ਦੀ ਵਰਤੋਂ ਕਰਨ ਦਾ ਨਿਰਦੇਸ਼ ਦਿੱਤਾ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਸੁਪਰ ਇੰਟੈਲੀਜੈਂਸ ਸ਼ਬਦ ਇਸ ਤੇਜ਼ੀ ਨਾਲ ਵਿਕਸਿਤ ਹੋ ਰਹੀ ਤਕਨਾਲੋਜੀ ਦੀਆਂ ਸਮਰਥਾਵਾਂ ਨੂੰ ਬਿਹਤਰ ਢੰਗ ਨਾਲ ਦਰਸਾਉਂਦਾ ਜੋ ਮਨੁੱਖੀ ਬੁੱਧੀ ਦੇ ਵਿਅਕਤੀਗਤ ਨੂੰ ਪਹਿਲੂਆਂ ਦੀ ਨਕਲ ਜਾਂ ਸਵੈਚਾਲਨ ਤੋਂ ਪਰੇ ਵੱਧ ਰਹੀ ਹੈ। ਟਰੰਪ ਨੇ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਇਹ ਨਕਲੀ ਨਹੀਂ ਹੈ, ਅਸੀਂ ਸਾਰੇ ਇਸ ਦੇ ਸਹਿਮਤ ਹਾਂ। 2022 ਵਿਚ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿਚ 29 ਸਾਲਾ ਪੰਜਾਬੀ ਬਲਜੀਤ ਸਿੰਘ ਨੂੰ ਕਿਊਬਕ ਦੀ ਅਦਾਲਤ ਨੇ ਸਜ਼ਾ ਸੁਣਾਤੀ ਹੈ 6 ਸਾਲ ਦੀ ਕੈਦ। ਡਰਾਈਵਰ ਬਲਜੀਤ ਸਿੰਘ ਨੇ ਇਕ ਔਰਤ ਅਤੇ ਉਸਦੇ ਨਾਬਾਲਗ ਪੁੱਤਰ ਦੀ ਜਾਨ ਲੈਣ ਅਤੇ ਹੋਰ 10 ਨੂੰ ਜ਼ਖਮੀ ਕਰਨ ਵਾਲੇ ਹਾਦਸੇ ਸਬੰਧੀ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦਾ ਦੋਸ਼ ਕਬੂਲਿਆ ਸੀ। ਉਹ ਟਰੱਕ ਚਲਾਉਂਦੇ ਹੋਏ ਆਪਣੇ ਮੋਬਾਈਲ ਫੋਨ ਤੇ ਆਨਲਾਈਨ ਗੇਮ ਖੇਡ ਰਿਹਾ ਸੀ। ਅਦਾਲਤ ਨੇ ਉਸ ਨੂੰ 10 ਸਾਲ ਤੱਕ ਵਾਹਨ ਚਲਾਉਣ ਤੋਂ ਵੀ ਰੋਕ ਦਿੱਤਾ। ਉਧਰ ਇਜ਼ਰਾਈਲ ਜਾ ਰਹੀ ਫਲਾਈ ਦੁਬਈ ਚਰਚਾ ਦੇ ਵਿਚ ਹੈ। ਉਸਦੇ ਉਡਾਨ ਦੇ ਪਾਇਲਟ ਨਾਲ ਇਰਾਨ ਨਾਲ ਸਬੰਧ ਹੋਣ ਦਾ ਡਰ ਹੈ ਟਰੰਪ ਨੂੰ। ਟਰੰਪ ਨੇ ਕਿਹਾ ਕਿ ਜੇ ਹਮਲਾ ਪਿੱਛੇ ਇਰਾਨ ਹੋਇਆ ਤਾਂ ਉਸ ਨੂੰ ਸਬਕ ਸਿਖਾਇਆ ਜਾਵੇਗਾ। ਫਲਾਈ ਦੁਬਈ ਨੂੰ ਕਰੈਸ਼ ਕਰਾਉਣ ਦੀ ਪਹਿਲਾਂ ਹੀ ਲਿਖੀ ਗਈ ਸੀ ਸਕ੍ਰਿਪਟ, ਸ਼ੱਕ ਕੀਤਾ ਜਾ ਰਿਹਾ ਕਿਸ ਦੇ ਇਸ਼ਾਰੇ ਤੇ ਹੋਇਆ ਹਮਲਾ। UAE ਨੇ ਦਿੱਤੇ ਜਾਣ ਦੇ ਆਦੇਸ਼, ਓਮਾਨੀ ਪਾਇਲਟ ਦੀ ਕੀਤੀ ਜਾਵੇਗੀ ਜਾਂਚ। ਸੰਯੁਕਤ ਅਰਬ ਅਮੀਰਾਤ ਨੇ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈ ਦੁਬਈ ਫਲਾਈਟ FZ1073 ਨੂੰ ਕਰੈਸ਼ ਕਰਨ ਦੀ ਸਾਜਿਸ਼ ਤੋਂ ਬਾਅਦ ਵਾਪਰੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। UAE ਦੀ ਵਿਸ਼ੇਸ਼ ਮੁਕੱਦਮੇਬਾਜ਼ੀ ਟੀਮ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਘਟਨਾ ਕਿਸੇ ਅੱਤਵਾਦੀ ਗਤੀਵਿਧੀ ਨਾਲ ਜੁੜੀ ਹੋਈ ਸੀ ਜਾਂ ਪਹਿਲਾਂ ਤੋਂ ਸੋਚੀ ਸਮਝੀ ਸਾਜਿਸ਼ ਨਾਲ, ਅਤੇ ਹਮਲੇ ਦਾ ਹੁਕਮ ਕਿਸ ਨੇ ਦਿੱਤਾ ਸੀ। ਜਾਂਚਕਰਤਾ ਮਾਮਲੇ ਦੇ ਸਾਰੇ ਪਹਿਲੂਆਂ ਅਤੇ ਮਨੋਰਥਾਂ ਦੀ ਜਾਂਚ ਕਰਨਗੇ, ਜਿਸ ਵਿਚ ਕੋਈ ਵੀ ਸੰਭਾਵੀ ਅੱਤਵਾਦੀ ਗਤੀਵਿਧੀ ਪਹਿਲਾਂ ਤੋਂ ਸੋਚੀ ਸਮਝੀ ਸਾਜਿਸ਼ ਜਾਂ ਕੋਈ ਬਾਹਰੀ ਨਿਰਦੇਸ਼ ਸ਼ਾਮਲ ਹਨ। ਦ ਟਾਈਮਜ਼ ਆਫ ਇਜ਼ਰਾਈਲ ਦੇ ਅਨੁਸਾਰ ਸਾਊਦੀ ਅਰਬ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ੀ ਓਮਾਨੀ ਪਾਇਲਟ ਦੀ ਮੁੱਢਲੀ ਜਾਂਚ ਕਰੇਗਾ, ਫਿਰ ਉਸ ਨੂੰ ਹੋਰ ਜਾਂਚ ਲਈ ਸੰਯੁਕਤ ਅਰਬ ਅਮੀਰਾਤ ਭਾਵ UAE ਨੂੰ ਸੌਂਪ ਦਿੱਤਾ ਜਾਵੇਗਾ। ਇਕ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਹੈ ਕਿ ਇਜ਼ਰਾਈਲ ਨੂੰ ਸਾਊਦੀ ਅਰਬ ਦੀ ਜਾਂਚ ਪੂਰੀ ਹੋਣ ਤੋਂ ਬਾਅਦ UAE ਦੀ ਜਾਂਚ ਤੋਂ ਮਹੱਤਵਪੂਰਨ ਅਤੇ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ। ਉਧਰ 180 ਇਸੇ ਹੀ ਜਹਾਜ਼ ਦੇ ਵਿਚ ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਦੀ ਦੁਨੀਆਂ ਭਰ ਦੇ ਵਿਚ ਚਰਚਾ ਹੋਈ ਹੈ, ਹੀਰੋ ਮੰਨਿਆ ਜਾ ਰਿਹਾ ਹੈ। ਸਿਮਤ ਮਾਸ਼ਰ ਨੂੰ ਇਜ਼ਰਾਈਲ ਕਰੇਗਾ ਸਨਮਾਨ। ਗੁਰੂਗ੍ਰਾਮ ਦੇ ਵਿਚ ਇਸ ਨੇ ਟ੍ਰੇਨਿੰਗ ਲਈ ਸੀ, ਸਪਾਈਸ ਜੈਟ ਛੱਡ ਕੇ 2022 ਚੋਂ ਜੁਆਇਨ ਕੀਤੀ ਸੀ ਫਲਾਈ ਦੁਬਈ। ਮੁੰਬਈ ਦੇ ਪਾਇਲਟ ਜਿਹੜੇ ਮਸ਼ਾਰ ਨੇ ਉਹ ਹੀਰੋ ਬਣੇ ਨੇ ਵਿਸ਼ਵ ਦੇ ਵਿਚ। ਨਿਤਿਨ ਯਾਹੂ ਅਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤੀ ਫਲਾਈ ਦੁਬਈ ਪਾਇਲਟ ਦੀ ਹੀਰੋ ਵਜੋਂ ਪ੍ਰਸ਼ੰਸਾ ਕੀਤੀ ਹੈ। ਫਲਾਈ ਦੁਬਈ ਦੀ ਉਡਾਣ ਦੌਰਾਨ ਪਾਇਲਟ ਸਮੇਂ ਤੇ ਕੁਹਾੜੀ ਨਾਲ ਹਮਲਾ ਹੋਇਆ ਸੀ। ਆਖਿਰ ਪਲੇਨ ਦੇ ਵਿਚ ਕਿਉਂ ਰਖਿਆ ਜਾਂਦਾ ਇਹ ਖਤਰਨਾਕ ਹਥਿਆਰ? ਕਾਕਪਿਟ ਵਿਚ ਕੁਹਾੜੀ ਕਿਉਂ? ਅੰਤਰਰਾਸ਼ਟਰੀ ਹਵਾਬਾਜ਼ੀ ਨਿਯਮਾਂ ਦੇ ਤਹਿਤ ਹੁੰਦਾ। ਜਹਾਜ਼ ਵਿਚ ਫੈਕਟਰੀ ਪੱਧਰ ਤੇ ਹੀ ਇਕ ਕਰੈਸ਼ ਐਕਸ ਐਮਰਜੈਂਸੀ ਕੁਹਾੜੀ ਲਗਾਈ ਜਾਂਦੀ ਹੈ ਅਤੇ ਹਰੇਕ ਵਪਾਰਕ ਜਹਾਜ਼ ਤੇ ਇਸ ਦੀ ਮੌਜੂਦਗੀ ਲਾਜ਼ਮੀ ਹੈ। ਦਹਾਕਿਆਂ ਤੋਂ ਇਸ ਨੂੰ ਹਾਦਸੇ ਦੀ ਸਥਿਤੀ ਵਿਚ ਵਰਤਣ ਲਈ ਐਮਰਜੈਂਸੀ ਔਜ਼ਾਰਾਂ ਵਜੋਂ ਲਗਾਇਆ ਜਾਂਦਾ ਰਿਹਾ ਹੈ। ਪਹਿਲਾਂ ਇਹ ਕੁਹਾੜੀਆਂ ਮੁੱਖ ਕੈਬਨ ਵਿਚ ਰੱਖੀਆਂ ਜਾਂਦੀਆਂ ਸਨ, ਪਰ 25 ਸਾਲ ਪਹਿਲਾਂ ਅਮਰੀਕਾ ਵਿਚ ਹੋਏ 9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਇਨ੍ਹਾਂ ਨੂੰ ਕਾਕਪਿਟ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਹੁਣ ਇਹ ਔਜ਼ਾਰ ਕਾਕਪਿਟ ਪਾਇਲਟ ਦੀ ਆਸਾਨ ਪਹੁੰਚ ਦੇ ਅੰਦਰ ਰੱਖਿਆ ਜਾਂਦਾ ਹੈ। ਉਧਰ ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਭਾਵ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਰਾਹੀਂ ਤੁਸੀਂ ਦੇਖ ਸੁਣ ਰਹੇ ਹੋ। ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ। ਗੈਰ ਕਾਨੂੰਨੀ ਰਹਿ ਰਹੇ ਪ੍ਰਵਾਸੀਆਂ ਨੂੰ ਹਿਰਾਸਤ ਚ ਰੱਖਣ ਦੀ ਨੀਤੀ ਨੂੰ ਦਿੱਤੀ ਗਈ ਹੈ ਚੁਣੌਤੀ। ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੀ ਉਸ ਇਮੀਗ੍ਰੇਸ਼ਨ ਨੀਤੀ ਨਾਲ ਜੁੜੇ ਵਿਵਾਦ ਦੀ ਸੁਣਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਹੈ, ਜਿਸ ਤਹਿਤ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਦੇਸ਼ ਨਿਕਾਲੇ ਦੀ ਕਾਰਵਾਈ ਦੌਰਾਨ ਲਾਜ਼ਮੀ ਤੌਰ ਤੇ ਹਿਰਾਸਤ ਵਿਚ ਰੱਖਿਆ ਜਾ ਸਕਦੈ। ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਨਾਲ ਸਬੰਧਤ ਇਹ ਮਾਮਲਾ ਹੁਣ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੱਕ ਪਹੁੰਚ ਗਿਆ ਹੈ। ਇਸ ਮਾਮਲੇ ਵਿਚ ਹੇਠਲੀਆਂ ਅਦਾਲਤਾਂ ਦੇ ਫੈਸਲੇ ਵੱਖ ਵੱਖ ਰਹੇ ਹਨ ਅਤੇ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਹੱਕਾਂ ਲਈ
ਕੰਮ ਕਰਨ ਵਾਲੇ ਕਈ ਮੁਕੱਦਮੇ ਦਾਇਰ ਕੀਤੇ ਗਏ ਹਨ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਨੀਤੀ ਖਿਲਾਫ ਫੈਸਲੇ ਨੂੰ ਚੁਣੌਤੀ ਦੇਣ

0: ਵਾਲੀ ਟਰੰਪ ਪ੍ਰਸ਼ਾਸਨ ਦੀ ਅਪੀਲ ਸਵੀਕਾਰ ਕੀਤੀ ਹੈ। ਅਦਾਲਤ ਨੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੌਰਾਨ ਇਸ ਮਾਮਲੇ ਦੀ ਸੁਣਵਾਈ ਕਰਨੀ ਹੈ। ਅਮਰੀਕੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਜੁਲਾਈ 2025 ਵਿਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਇਨ੍ਹਾਂ ਤਹਿਤ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਹੀ ਦੇਸ਼ ਨਿਕਾਲੇ ਦੀ ਕਾਰਵਾਈ ਪੂਰੀ ਹੋਣ ਤੱਕ ਬਿਨਾਂ ਬੌਂਡ ਸੁਣਵਾਈ ਦੇ ਲਾਜ਼ਮੀ ਤੌਰ ਤੇ ਹਿਰਾਸਤ ਵਿਚ ਰੱਖਣ ਦੀ ਗੱਲ ਕਹੀ ਗਈ ਸੀ। ਅਜਿਹੀਆਂ ਕਾਰਵਾਈਆਂ ਨੂੰ ਪੂਰਾ ਹੋਣ ਵਿਚ ਕਈ ਮਹੀਨੇ ਜਾਂ ਕਈ ਸਾਲ ਵੀ ਲੱਗ ਸਕਦੇ ਹਨ। ਇਹ ਹਦਾਇਤ ਲਗਭਗ 3 ਦਹਾਕਿਆਂ ਤੋਂ ਚੱਲ ਰਹੀ ਉਸ ਮਾਮਲੇ ਤੋਂ ਵੱਖਰੀ ਸੀ ਜਿਸ ਤਹਿਤ ਅਮਰੀਕਾ ਵਿਚ ਪਹਿਲਾਂ ਤੋਂ ਰਹਿ ਰਹੇ ਕੁਝ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਅਦਾਲਤ ਵਿਚ ਆਪਣਾ ਮਾਮਲਾ ਚੱਲਣ ਦੌਰਾਨ ਬਾਂਡ ਤੇ ਰਿਹਾ ਕੀਤਾ ਜਾ ਸਕਦਾ ਸੀ। ਖਬਰਾਂ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਰਾਹੀਂ ਤੁਸੀਂ ਸੁਣ ਰਹੇ ਹੋ। ਮਹਾਰਾਸ਼ਟਰ ਤੇ ਰਾਏਗੜ੍ਹ ਦੇ ਦਿਵਿਆਗਰ ਬੀਚ ਤੇ ਇਕ ਵੱਡਾ ਹਾਦਸਾ ਹੋਇਆ ਹੈ। ਪੂਨੇ ਦੇ 8 ਵਿਦਿਆਰਥੀ ਜੋ ਮਸ਼ਹੂਰ ਸੈਰ ਸਪਾਟਾ ਸਥਾਨ ਦਿਵੇਗਰ ਬੀਚ ਦੀ ਯਾਤਰਾ ਕਰ ਰਹੇ ਸਨ, ਸਮੁੰਦਰ ਵਿਚ ਇਹ ਮਸੂਮ ਬੱਚੇ ਡੁੱਬ ਗਏ। ਰਿਪੋਰਟਾਂ ਦੇ ਅਨੁਸਾਰ ਪੂਨੇ ਜ਼ਿਲ੍ਹੇ ਦੇ ਅਲਾਦ ਵਿਚ ਸਥਿਤ ਵਿਨਰਜ਼ ਅਕੈਡਮੀ ਨਾਮਕ ਇਕ ਨਿੱਜੀ ਕੋਚਿੰਗ ਕਲਾਸ ਦੇ 42 ਵਿਦਿਆਰਥੀ ਪਿਕਨਿਕ ਲਈ ਦਿਵੇਗਰ ਆਏ ਸਨ, ਜਿਨ੍ਹਾਂ ਵਿਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਵੀ ਸ਼ਾਮਲ ਸਨ। ਸਮੂਹ ਦੇ ਇਨ੍ਹਾਂ ਵਿਚੋਂ 8 ਵਿਦਿਆਰਥੀ ਸਮੁੰਦਰ ਵਿਚ ਤੈਰਨ ਚਲੇ ਗਏ। ਪਾਣੀ ਦਾ ਪੱਧਰ ਅਚਾਨਕ ਬਦਲ ਗਿਆ ਅਤੇ ਤੇਜ਼ ਕਰੰਟ ਅਤੇ ਉੱਚੀਆਂ ਲਹਿਰਾਂ ਨੇ ਸਾਰੇ 8 ਵਿਦਿਆਰਥੀਆਂ ਨੂੰ ਡੂੰਘੇ ਪਾਣੀ ਵਿਚ ਵਹਾ ਦਿੱਤਾ ਅਤੇ ਇਨ੍ਹਾਂ ਦੇ ਡੁੱਬ ਕੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਇਸ ਘਟਨਾ ਸਮੇਂ ਸਬੰਧੀ ਅਧਿਆਪਕਾਂ ਅਤੇ ਸਮੂਹ ਦੇ ਨਾਲ ਆਏ ਹੋਰ ਵਿਦਿਆਰਥੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਵਕਤ ਇਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਫਿਰ ਖ਼ਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰਾਂਗੇ। ਅਗਰ ਤੁਹਾਡਾ ਕੋਈ ਵਪਾਰ ਹੈ, ਤੁਸੀਂ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਸਾਨੂੰ ਖੁਸ਼ੀ ਹੋਵੇਗੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ। ਮੰਡੇ ਟੂ ਫਰਾਈਡੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਸ਼ਾਮ ਨੂੰ 6 ਵਜੇ ਤੋਂ ਲੈ ਕੇ ਫਿਲਹਾਲ 9 ਵਜੇ ਤੱਕ। ਜਿਉਂ ਹੀ ਸਾਡਾ ਟੈਸਟਿੰਗ ਪੀਰੀਅਡ ਸ਼ੁਰੂ ਹੋ ਗਿਆ, ਅਸੀਂ ਫਿਰ 6 ਤੋਂ 10 ਆ ਜਾਵਾਂਗੇ। ਥੋੜਾ ਜਿਹਾ ਇੰਤਜ਼ਾਰ ਬਾਕੀ। ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਪੂਰੇ ਵਿਸ਼ਵ ਦੇ ਵਿਚ ਮਨਾਇਆ ਜਾਂਦਾ, ਉਥੇ ਮੈਂ ਇਕ ਵਾਰੀ ਫਿਰ ਦਸ ਦਵਾਂ ਕਿ ਸੇਵਾ ਫੂਡ ਬੈਂਕ ਵੱਲੋਂ ਇਕ ਵਾਰੀ ਫਿਰ ਤੋਂ ਰਲ ਕੇ CGMR 1320 ਤੁਹਾਡੇ ਸਹਿਯੋਗ ਦੇ ਨਾਲ, ਸਾਡੇ ਚੋਣ ਵਾਲੇ ਦੇ ਸਹਿਯੋਗ ਦੇ ਨਾਲ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਵਾਲੇ ਦਿਨ ਉਸ ਦਿਨ ਰੇਡੀਓਥਾਨ ਕੀਤਾ ਜਾ ਰਿਹਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ। ਸੋ ਤੁਹਾਡਾ ਸਾਥ ਚਾਹੀਦਾ, ਤੁਹਾਡਾ ਪਿਆਰ ਚਾਹੀਦਾ, ਤੁਹਾਡੀ ਮੁਹੱਬਤ ਚਾਹੀਦੀ ਹੈ। ਔਰ ਜਦੋਂ ਸਾਡਾ ਸਟੂਡੀਓ ਤਿਆਰ ਹੋ ਜਾਵੇਗਾ ਮਿਸੀ ਸਾਗਾ ਦੇ ਵਿਚ, ਡਿਕਸੀ ਡਿਊ ਦੇ ਨਜ਼ਦੀਕ ਸਾਈਨ ਲੱਗੇ ਹੋਏ ਨੇ, ਉਥੇ ਉਸ ਦਿਨ ਆਪਾਂ ਰਲ ਕੇ ਸਾਰਿਆਂ ਨੇ ਇਹ ਰੇਡੀਓਥਾਨ ਕਰਨਾ ਹੈ। ਸੋ ਪ੍ਰੋਗਰਾਮ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦੀ ਹੈ। ਤੁਹਾਡੇ ਵੱਲੋਂ ਬਹੁਤ ਸਾਰੀਆਂ ਫੋਨ ਕਾਲ ਸਾਨੂੰ ਵੱਖ ਵੱਖ ਵਿਸ਼ਿਆਂ ਤੇ ਮਿਲਦੀਆਂ ਨੇ, ਵੱਖ ਵੱਖ ਵਿਸ਼ਿਆਂ ਤੇ ਮਿਲ ਕੇ ਤੁਸੀਂ ਸਾਡੇ ਨਾਲ ਗੱਲਬਾਤ ਵੀ ਕਰ ਰਹੇ ਹੋ, ਹੌਸਲਾ ਵੀ ਦੇ ਰਹੇ ਹੋ, ਚੜ੍ਹਦੀ ਕਲਾ ਵਾਲੀਆਂ ਗੱਲਾਂ ਵੀ ਕਹਿ ਰਹੇ ਹੋ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੋ ਅਸੀਂ ਲੱਗੇ ਹੋਏ ਹਾਂ ਜੀ ਪੂਰੀ ਮਿਹਨਤ ਲਗਨ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ। ਤੁਹਾਡਾ ਪਿਆਰ ਬਹੁਤ ਮਿਲਿਆ, ਬਹੁਤ ਸਤਿਕਾਰ ਇੱਜ਼ਤ ਮਾਣ ਤੁਸੀਂ ਦਿੱਤਾ, ਕੋਈ ਕਮੀ ਨਹੀਂ ਹੈ। ਬਾਕੀ ਵਹੀ ਹੋਤਾ ਹੈ ਜੋ ਮਨਜੂਰੇ ਖੁਦਾ ਹੋਤਾ ਹੈ, ਮਦਈ ਲਾਖ ਚਾਹੇ ਬੁਰਾ ਨਹੀਂ ਹੋਤਾ, ਮਦਈ ਜੋ ਮਰਜ਼ੀ ਸੋਚੀ ਜਾਵੇ, ਹੋਣਾ ਉਹੀ ਹੈ ਜੋ ਰੱਬ ਨੂੰ ਮਨਜੂਰ ਹੈ, ਜੋ ਉਹਨੂੰ ਮਨਜੂਰ ਹੈ। ਉਹਨੂੰ ਮਨਜੂਰ ਸੀ ਇਹ ਚਾਬੀਆਂ ਸਾਨੂੰ ਮਿਲ ਗਈਆਂ, ਕਿਸੇ ਹੋਰ ਨੂੰ ਵੀ ਮਿਲ ਸਕਦੀਆਂ ਸੀ। ਹੋ ਸਕਦਾ ਅਸੀਂ ਘੇਸਲ ਮਾਰ ਜਾਂਦੇ ਜਾਂ ਬਿੱਡ ਕਿਸੇ ਹੋਰ ਨੂੰ ਮਿਲ ਜਾਂਦੀ, ਇਹ ਫਿਰ ਵੀ ਚੱਲਣਾ ਸੀ, ਇਹ ਚੱਲਣਾ ਸੀ ਤੇ ਚੱਲ ਪਿਆ। ਚਲੋ ਇਹ ਕਮਿਊਨਿਟੀ ਨੂੰ ਮਿਲ ਗਿਆ, ਤੁਹਾਡੇ ਵੱਲੋਂ ਪਿਆਰ ਮੁਹੱਬਤ ਸਤਿਕਾਰ ਜੋ ਮਿਲ ਰਿਹਾ ਉਸ ਲਈ ਬਹੁਤ ਬਹੁਤ ਸ਼ੁਕਰੀਆ। ਕੋਸ਼ਿਸ਼ ਕਰਾਂਗੇ ਇਸ ਨੂੰ ਚੰਗੇ ਤਰੀਕੇ ਨਾਲ, ਜਿਵੇਂ 70 ਸਾਲਾਂ ਤੋਂ CGMR 1320 AM ਚਲਾਉਂਦਾ ਆ ਰਿਹਾ, ਇਸ ਨੂੰ ਹੋਰ ਅਗਾਂਹ ਤੋਰੀਏ ਤੇ ਵਧੀਆ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਹੈ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਤੁਸੀਂ ਐਜ਼ ਏ ਹੋਸਟ ਸਾਨੂੰ ਸੁਣ ਰਹੇ ਹੋ, ਤੁਹਾਡੇ ਕੋਲ ਇਸ ਖੇਤਰ ਦੀ ਨੌਲੇਜ ਹੈ, ਸਾਨੂੰ ਹੋਸਟ ਵੀ ਚਾਹੀਦੇ ਨੇ, ਅਸੀਂ ਉਨ੍ਹਾਂ ਨੂੰ ਪੇ ਵੀ ਕਰਾਂਗੇ, ਚੰਗੀ ਚੋਖੀ ਪੇ ਉਨ੍ਹਾਂ ਨੂੰ ਸਾਰਾ ਜਿਹੜਾ ਹੈ ਪੇ ਕੀਤਾ ਜਾਵੇਗਾ। ਜੇ ਕਿਸੇ ਨੇ ਹੋਸਟ ਕਰਨਾ, ਐਜ਼ ਏ ਹੋਸਟ ਜੁਆਇਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਪਰਸਨਲ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ। ਮੇਰਾ ਨੰਬਰ ਹੈ 4167167794। ਬਹੁਤ ਸਾਰੀ ਨੌਲੇਜ ਇੱਥੇ ਕਮਿਊਨਿਟੀ ਦੇ ਵਿੱਚ, ਬਹੁਤ ਵਧੀਆ ਵਧੀਆ ਇੰਟੈਲੀਜੈਂਟ ਸਾਡੇ ਨਾਲੋਂ ਕਿਤੇ ਸੂਝਵਾਨ ਜਿਹੜੇ ਨੇ ਸੁਹਿਰਦ ਆਏ ਹੋਏ ਨੇ, ਮੇਲ ਫੀਮੇਲ ਕੋਈ ਵੀ ਹੋਸਟ ਕਰਨਾ ਚਾਹੁੰਦਾ, ਉਨ੍ਹਾਂ ਨੂੰ ਪੂਰਾ ਸਟੇਟ ਆਫ ਦੀ ਆਰਟ ਸਟੂਡੀਓ ਜਿਹੜਾ ਮਿਲੇਗਾ ਔਰ ਪੂਰੀਆਂ ਸੁੱਖ ਸਹੂਲਤਾਂ ਮਿਲਣਗੀਆਂ। ਔਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਏ ਹੋਸਟ, ਇੰਡੀਪੈਂਡੈਂਟ ਸ਼ੋਅ ਸ਼ੁਰੂ ਕਰਨਾ ਚਾਹੁੰਦੇ ਹੋ, ਯੂਅਰ ਮੋਸਟ ਵੈਲਕਮ ਹੈ। ਜੋ ਆ ਗਿਆ ਸੋ ਆ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਆਲਸ ਤਾਂ ਉਨੇ ਹੀ ਹੋਣੇ ਨੇ ਨਾ। ਤੋ ਉਹਨਾਂ ਦੇ ਜਿਹੜੀ ਆਪਣੀ ਸੀਟ ਮਲ ਗਿਆ ਮਲ ਗਿਆ। ਸੋ ਸਾਨੂੰ ਕੁਝ ਹੋਸਟ ਵੀ ਚਾਹੀਦੇ ਨੇ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਮੇਰਾ ਨੰਬਰ ਹੈ 4167167794। ਤੁਸੀਂ ਜੇ ਇਸ ਵਕਤ ਫੋਨ ਕਰੋਗੇ ਤਾਂ ਮੈਸੇਜ ਛੱਡ ਦਿਓ, ਵਟਸਐਪ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਜੇਕਰ ਤੁਸੀਂ ਅਰਸ਼ ਨੂੰ ਕਾਲ ਕਰਨਾ ਤਾਂ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਲਵਾਂਗੇ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
2: ਗ੍ਰਿਡਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ ਬ੍ਰੈਮਟਨ ਕਾਲ 905-450-6464
3: Lali Sweet and a Restaurant Lali Sweet and a Restaurant
4: Sat Sri Akal ji mera naam hai ga Gurdeep Singh Nanua I am a lawyer at Nanua and UFA Lawyers
5: If you are involved in a motor vehicle accident a slip and fall or any kind of accident that results in personal injury please let us know we can help
4: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 6477936889
2: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ
6: wide range of services wisdom tooth root canal denture
7: for dental extraction cleaning gum treatment and implant
2: SM Springdale Dental Center 2260 Bovate Drive East Brampton Bovate Jingusi Dental Center 811 Bovate Drive Unit 17 Brampton call 905-789-8266
8: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
9: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
11: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ
12: HK Movers, home, offices, apartments and delivery, big or small, we move it all.
13: HK Movers,
12: local and long distance,
13: we also ship cars,
12: Kailor Transport and moving services.
13: For service with a smile, give us a call.
12: Call Mr. Harminder 416-524-6704.
13: 416-524-6704.
12: Visit 140 Advance Boulevard, Unit Number 10, Brampton.
13: Long distance moving specialist.
12: HK Movers.
14: HK Movers.
15: ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਡ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ਰੋ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ
16: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ
17: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ
16: ਬ੍ਰੈਂਪਟਨ ਕਾਲ 905-928-8557 ਅਨਾਜ ਮਾਰਟ
18: ਸੋਲਿਡ ਬੰਪਰ ਚਮਕਾ ਮਾਰੇ ਮਠਾਰੂ ਬਿਲਡਿੰਗ ਤੋਂ ਪਵਾ ਲੋ ਸਾਰੇ
14: Mataru Welding, Wow, Moose Bumper, Deer Bumper, Diesel Tank Lock, Driller Ram, Tire Rack, Driller Repair, Aluminium Plate Bumper.
18: Call Sunny Mataru
14: 647-4605-6355.
18: Mataru Welding, Unit 1, 98 Rutherford.
19: Mataru Welding, Mataru Welding.
20: वाह भाभी जी मुबारकां तुहाडा घर ते बहुत शानदार है कारपेट्स वुडन सब कमाल दे ने लगदा है काफी खर्चा कीता है
21: ए कमाल है जी जीटीए फ्लोरिंग दा अफोर्डेबल प्राइस ते क्वालिटी दा सामान वड्डे शोरूम ते आओ हार्डवुड कारपेट लैमिनेट टाइल्स दी खूबसूरत ते लार्ज वैरायटी पाओ कॉल करो नवबरार नु 905-605-4005 905-605-6605
22: जीटीए फ्लोरिंग कनाडा
23: जीटीए फ्लोरिंग कनाडा
24: वाह गिल साहब ऑफिस टाइम ते काम दे विच एनी क्रिएटिविटी उपरो एनी सारी एनर्जी ना इस हेल्दी हेल्थ दा राज की है
25: ओ यार काव्या होमो केयर होम्योपैथी फॉर बेटर हेल्थ
26: जेकर तुसी अपनी बीमारी दे हल किसी होर पैथी नाल ना कर पाए होवो ता एक बार होम्योपैथी दे माहर मीता ओजा नाल जरूर कंसल्ट करो बीमारी पावे कोई भी होवे कॉल करो
14: 6477602779 और विजिट 10 कॉटरेल बुलेवार्ड यूनिट 104 ब्रैम्पटन
27: शहर दी आवाज दिला दी पुकार योर सिटी योर वॉइस योर रेडियो स्टार आ गया फेर तो एक बार तुहाडा अपना CJMR 1320 CJMR 1320
28: CNN Toronto Chawla News Network Toronto

0: CNN Toronto Chawla News Network Toronto
1: Chawla News Network Toronto di sham di mehfil tusi hun tak do khabran de vishesh bulletin sun chuke ho agle khabran hindi samachar tuhan naal sanjhiya karnge madam anju sikka ji parantu us to pehla ohna da karde ha swagat welcome ji GN
2: thank you dilbagh ji listeners viewers mere lo sat sri akal ji
1: ਸਵਾਗਤ ਹੈ ਰੰਗਲਾ ਪੰਜਾਬ ਦੀ ਅੱਜ ਦੀ ਇਸ ਮਹਿਫਲ ਦੇ ਵਿਚ ਆਪ ਸਭ ਦਾ ਬਰਾਏਕਰਮ ਬਰਾਏ ਮਿਹਰਬਾਨੀ ਜਿਸ ਮਾਧਿਅਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਡੇ ਤੇ ਅਹਿਸਾਨ ਕਰ ਦਿਆ ਕਰੋ ਇੱਕ ਜਣੇ ਨੂੰ ਜ਼ਰੂਰ ਦੱਸ ਦਿਆ ਕਰੋ ਕਿ ਤੁਸੀਂ ਸੁਣਦੇ ਹੋ ਜੇ ਨਹੀਂ ਸੁਣਦੇ ਤਾਂ ਦੱਸਿਆ ਕਰੋ ਜਿੰਨੇ ਵਜੇ ਇਹ ਟਾਈਮ ਆਉਂਦਾ ਤਾਂ ਕਿ ਉਹ ਵੀ ਸਾਡੇ ਨਾਲ ਜੁੜ ਸਕਣ ਤੇ ਹੋ ਸਕਦਾ ਕਿ ਉਨ੍ਹਾਂ ਦੀ ਇਨਫਰਮੇਸ਼ਨ ਦੇ ਵਿਚ ਵੀ ਤੁਹਾਡੇ ਵਾਂਗੂ ਅਸੀਂ ਵਾਅਦਾ ਕਰ ਸਕੀਏ ਦਸ ਜਣਿਆਂ ਦਾ ਕਾਫਲਾ ਹੈ ਸਾਡਾ ਮੈਂ ਦੋਸਤ ਤੁਹਾਡਾ ਹੋਸਟ ਦਿਲਬਾਗ ਸਿੰਘ ਚਾਵਲਾ ਪਿਛਲੇ ਲਗਭਗ 30 ਵਰ੍ਹਿਆਂ ਤੋਂ 25 ਵਰ੍ਹਿਆਂ ਤੋਂ ਉੱਤੇ ਸਾਥ ਦੇ ਰਹੇ ਨੇ ਮੈਡਮ ਮੰਜੂ ਸਿੱਕਾ ਜੀ ਵਨ ਮੈਨ ਸ਼ੋਅ ਟੈਕਨੀਸ਼ੀਅਨ ਸਾਡੇ ਸਵੇਰੇ ਗੁੱਡ ਮਾਰਨਿੰਗ ਸ਼ੋਅ ਅਰਸ਼ ਚਾਵਲਾ ਤੇ ਕਰਨ ਧੁਨਾ ਦੋ ਤੋਂ ਦੋ ਚਾਰ ਹੋ ਗਏ ਰੀਮਾ ਗੁਗਲਾਨੀ ਜੀ ਅਤੇ ਚਰਨਜੀਤ ਸਿੰਘ ਜੋਗੀ 6 ਅਤੇ ਉਸ ਤੋਂ ਇਲਾਵਾ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਮਿੰਟੂ ਗੁਰੂਸਰੀਆ ਜੀ ਰਣਜੀਤ ਰਾਣਾ ਜੀ ਅਤੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਟੋਟਲ 10 ਬੰਦੇ ਨੇ ਸਾਡੀ ਟੀਮ ਦੀ ਕੋਸ਼ਿਸ਼ ਹੈ ਕਿ ਹਰ ਐਂਗਲ ਤੋਂ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਦੇਸ਼ ਵਿਦੇਸ਼ ਦੀਆਂ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੀਆਂ ਖ਼ਬਰਾਂ ਕੋਸ਼ਿਸ਼ ਕਰਦੇ ਹਾਂ ਕਿ ਹਰ ਐਂਗਲ ਤੋਂ ਤੁਹਾਨੂੰ ਸਾਂਝੀਆਂ ਕੀਤੀਆਂ ਜਾਣ ਤੇ ਲਓ ਹੁਣ ਸਾਡੇ ਦੇਸ਼ ਦੇ ਵਿਚ ਨਾਰਥ ਅਮਰੀਕਾ ਦੇ ਵਿਚ ਕੈਨੇਡਾ ਦੇ ਵਿਚ ਕੀ ਕੁਝ ਹੋ ਰਿਹਾ ਉਹਦੀ ਜਾਣਕਾਰੀ ਪਰੰਤੂ ਵੈਦਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਨੂੰ ਪੀਜ਼ਾ ਮਸ਼ੀਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਆਫਟਰ ਰੈਨੋਵੇਸ਼ਨ ਉਨ੍ਹਾਂ ਨੇ ਹੁਣ ਆਪਣੀ ਦੁਬਾਰਾ ਓਪਨਿੰਗ ਕਰ ਦਿੱਤੀ ਹੈ ਬੜਾ ਹੀ ਟੇਸਟੀ ਪੀਜ਼ਾ ਹੈ ਉਸ ਨੂੰ ਅਵਾਰਡ ਵਿਨਰ ਟੀਮ ਦਾ ਵੀ ਖਿਤਾਬ ਮਿਲਿਆ 2 large pizzas ਵਿਦ 4 topping 2 dipping sauce ਨਾਲ $24.99 ਦੇ ਵਿਚ ਤੁਸੀਂ ਕਰਾਰਾ ਕਰਾਰਾ ਪੀਜ਼ਾ ਇਕ ਵਾਰੀ ਜ਼ਰੂਰ ਖਾ ਕੇ ਵੇਖੋ ਤੁਸੀਂ ਉਨ੍ਹਾਂ ਦੇ ਪੀਜ਼ੇ ਦੇ ਮਰੀਜ਼ ਹੋ ਜਾਵੋਗੇ 2 philosopher's tale ਬਰੈਂਪਟਨ ਹਾਸਪਿਟਲ $24.99 ਦੇ ਵਿਚ 2 large pizzas ਰੱਜ ਕੇ ਖਾਓ ਜੀ ਅੱਜ ਕੱਲ ਤਾਂ ਕਾਫੀ ਦਾ ਕੱਪ ਲੈਣ ਜਾਓ ਤਾਂ 3-4 ਲੱਗ ਜਾਂਦੇ ਨੇ ਪਰ ਇੱਥੇ 2 large pizzas ਵਿਦ 4 topping 2 dipping sauce $24.99 ਨੰਬਰ 905-490-1222 ਪੀਜ਼ਾ ਮਸ਼ੀਨ
2: ਜੀ ਵੈਦਰ ਰਿਪੋਰਟ ਰਾਈਟ ਨਾ 21 degrees centigrade ਟੈਂਪਰੇਚਰ ਹੈਗਾ ਕੱਲ ਦਾ ਹਾਈਸਟ 19 ਲੋਵੈਸਟ 10 ਹੋਵੇਗਾ ਔਰ ਕਲਾਉਡੀ ਐਂਡ ਮਿਕਸਡ ਆਫ ਸਨ ਐਂਡ ਸ਼ਾਈਨ ਦੋਨੋਂ ਹੀ ਰਹਿਣਗੇ ਕੱਲ
1: ਬ੍ਰੇਕ ਤੋਂ ਬਾਅਦ ਹਿੰਦੀ ਸਮਾਚਾਰ ਪੇਸ਼ ਕਰਨਗੇ ਮੈਡਮ ਮੰਜੂ ਸਿੱਕਾ ਜੀ ਖਜ਼ਾਨਾ ਜਦੋਂ ਵੀ ਤੁਸੀਂ ਗਹਿਣਾ ਗੱਟਾ ਲੈਣਾ ਹੋਵੇ ਅਸ਼ੋਕ ਜਿਲ੍ਹਾ ਤੇ ਆ ਸਕਦੇ ਹੋ ਅਸ਼ੋਕ ਜਿਲ੍ਹਾ 7198 ਏਅਰਪੋਰਟ ਔਰ ਰੈਡੋ ਬੈਚਸ ਡਾਇਮੰਡ ਦੀ ਜੁਲਰੀ ਡਾਇਮੰਡ ਰਿੰਗ ਡਾਇਮੰਡ ਬੈਂਗਲ ਬ੍ਰੈਸਲੇਟ ਡਾਇਮੰਡ ਦੇ ਨੈਕਲੈਸ ਡਾਇਮੰਡ ਦੇ ਈਅਰਿੰਗ ਵੈਡਿੰਗ ਬੈਂਡ ਅੰਗੇਜਮੈਂਟ ਰਿੰਗ ਕਹਿ ਕੇ ਯਾਦਗਾਰੀ ਤੋਹਫਾ ਤਿਆਰ ਕਰਨ ਲਈ 7198 ਏਅਰਪੋਰਟ ਨੰਬਰ 905-6742-4290 ਥਿਆਲਾ ਸੁਪਰ ਮਾਰਕੀਟ ਜੋ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਨੇ ਰੰਗਲਾ ਪੰਜਾਬ ਦੇ ਜਿੱਥੇ ਆਪਣੇ ਖੇਤਾਂ ਦੇ ਵਿਚ ਕੁਝ ਉਗਾਈ ਜਾਂਦੀਆਂ ਸਬਜ਼ੀਆਂ ਮੂਲੀਆਂ ਵੀ ਰੱਖਦੇ ਨੇ ਆਪਣੇ ਇਸ ਸਟੋਰ ਤੇ ਉਹ ਵੈਸੇ ਹੋਲਸੇਲ ਕਰਦੇ ਨੇ 3899 ਟਰਲਾਨੀ ਸਰਕਲ 1 block ਸਾਊਥ ਆਫ ਡੈਰੀ ਮਿਸੀ ਸਾਗਾ ਕੁਆਲਿਟੀ ਦਾ ਜ਼ਬਰਦਸਤ ਸਮਾਨ ਗਰੋਸਰੀ ਦਾ ਲੈਣ ਲਈ ਥਿਆਲਾ ਸੁਪਰ ਮਾਰਕੀਟ 905-824-9960 ਡੈਰੀ ਐਰਨਮਿਲ ਵਿੰਡਜ਼ਰ ਚਰਚਲ 401 ਦਾ ਏਰੀਆ ਪੈਂਦਾ ਥਿਆਲਾ ਸੁਪਰ ਮਾਰਕੀਟ
2: ਜੀ ਨਨੂਆ ਐਂਡ ਯੂਫੀ ਲਾਇਰਸ ਦੀ ਬਹੁਤ ਹੀ ਪ੍ਰੋਫੈਸ਼ਨਲ ਟੀਮ ਫਾਰ ਆਲ ਯੋਰ ਲੀਗਲ ਇਸ਼ੂਜ਼ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜਿਵੇਂ ਪਰਸਨਲ ਇੰਜਰੀ ਲਿਟੀਗੇਸ਼ਨ ਐਕਸੀਡੈਂਟ ਬੈਨੀਫਿਟਸ ਜਾਂ ਫਿਰ ਤੁਸੀਂ ਇੰਪਲਾਇਮੈਂਟ ਲਾਅ ਕਮਰਸ਼ੀਅਲ ਲਿਟੀਗੇਸ਼ਨ ਤਹਿਤ ਗੱਲਬਾਤ ਕਰਨਾ ਚਾਹੁੰਦੇ ਹੈਗੇ ਹੋ ਤਾਂ ਫਿਰ ਕਾਲ ਕਰੋ ਉਹਨਾਂ ਦੀ ਟੀਮ ਨੂੰ ਇੰਗਲਿਸ਼ ਪੰਜਾਬੀ ਹਿੰਦੀ ਤੇ ਉਰਦੂ ਵਿਚ ਵੀ ਗੱਲਬਾਤ ਕਰਦੇ ਨੇ ਨੰਬਰ ਟੂ ਕਾਲ ਦੈਮ 6477936889 ਨਨੂਆ ਐਂਡ ਯੂਫੀ ਲਾਇਰਸ
1: ਇਨਫਿਨਿਟੀ ਟੈਂਟ ਐਂਡ ਕੋਰ ਟੈਂਟ ਟੇਬਲ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾਜ ਫਲੋਵਰਸ ਡੈਕੋਰੇਸ਼ਨ ਜੰਪਿੰਗ ਬਲੂਨ ਸਲਾਈਡ ਮੱਚ ਮੱਚ ਮੋਰ ਇਨਫਿਨਿਟੀ ਟੈਂਟ ਐਂਡ ਕੋਰ ਘਰ ਨੂੰ ਹੀ ਬੈਂਕਟ ਹਾਲ ਵਰਗਾ ਬਣਾਉਣਾ ਫਰੰਟ ਜਾਂ ਬੈਕਯਾਰਡ ਤੇ ਮੀਂਹ ਕਣੀ ਹਨੇਰੀ ਦਾ ਕੋਈ ਵੀ ਤੁਪਕਾ ਤੁਹਾਡੇ ਮਹਿਮਾਨਾਂ ਤੇ ਨਹੀਂ ਪਵੇਗਾ ਦਿਲਪ੍ਰੀਤ ਬਲ ਪੂਰੇ ਜਗੜਬੰਦ ਦਾ ਕੰਮ ਕਰਦੇ ਨੇ 647-007-08-0079 ਟੋਪ ਚਾਈਸ ਇਲੈਕਟ੍ਰੋਨਿਕ 16 ਇੰਟ ਮੋਲਟਾਈ ਬਰੈਂਪਟਨ 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਵਾਕਿਆ ਨੇ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਾਇਜ ਹਾਈ ਐਂਡ ਦੇ ਅਪਲਾਇੰਸਿਸ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਟਾਪ ਚੋਇਸ ਨੰਬਰ 905-7490045-9050 ਰਿਡ ਸਪਨੇਚਰ 5200 ਡਿਕਸੀ ਮੈਥਿਸਨ ਤੇ ਜੈਸਮੈਨ ਰੋਹਿਤ ਦਾ ਪੈਗਾਮ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਟਿਕਟ ਮਿਲ ਜਾਵੇ ਉਹਦੀ ਪੈਰਵਾਈ ਕਰਾਉਣਾ ਚਾਹੁੰਦੇ ਸੋਰੀ ਰਿਡ ਸਪਨੇਚਰ ਦੇ ਜੈਸਮੈਨ ਰੋਹਿਤ ਦਿਮਾਗ ਕਿਤੇ ਹੋਰ ਹੈ ਬੋਲ ਕਿਤੇ ਹੋਰ ਆਖੇਮਾਂ ਦੇ ਜਾ ਚੁੱਕਾ ਵਧੀਆ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਕਹਿੰਦੇ ਲੈ ਕੇ ਆਉਣਾ ਚਾਹੁੰਦੇ ਹੋ ਫਾਈਨੈਂਸਿੰਗ ਔਨ ਦੀ ਸਪੋਟ ਡਿਲੀਵਰੀ ਔਨ ਟਾਈਮ ਰਿਟਸ 905-232-7499 ਸ਼ਬਦਾਂ ਦੀ ਹੇਰ ਫੇਰ ਲਿਖੇ ਮੰਦੇ ਜਾ ਚੁੱਕਾ। ਅਗਲਾ ਪੈਂਫਲੇਟ ਸਾਹਮਣੇ ਸੀ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਦਾ। ਜੀ ਹਾਂ, ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲਿਕੋ ਲਾਇਸੈਂਸ ਐਕਟ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ, ਹਰ ਤਰ੍ਹਾਂ ਦੀ ਟਿਕਟਾਂ ਦੀ ਪੈਰਵਾਈ ਲਈ ਟ੍ਰੈਫਿਕ ਕੋਡ ਐਡਵੋਕੇਟ ਜੇ ਕਲਾਸ ਕੋਟੀ ਸਾਹਿਬ ਨੂੰ ਕਾਲ ਕਰ ਲੈਣਾ 80V ਹੋਰੰਟੇਰੀਓ ਸਟਰੀਟ ਬਫਲੋ ਪਲਾਜ਼ਾ, ਨੰਬਰ 416-716-3464-416-716-3461 ਅਤੇ ਟਰੱਕਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਫੇਅਰ ਪ੍ਰਾਈਜ ਟਰੱਕ ਰਿਪੇਅਰ, ਇੰਜਨ ਟਰਾਂਸਮਿਸ਼ਨ ਰੀਬਿਲਟ ਐਂਡ ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰਿਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, ਏ ਟੂ ਜੈਡ ਸਰਵਿਸ, ਟਰੱਕਾਂ ਦੀ ਹਰ ਤਰ੍ਹਾਂ ਦੀ ਮੁਰੰਮਤ ਲਈ 14 ਸਾਲ ਦਾ ਐਕਸਪੀਰੀਅੰਸ, ਵੀ ਸੁੱਖਾ ਢੇਸੀ ਤੇ ਹੈਪੀ ਬੜਿਆਲ ਜੀ ਦਾ। ਤੁਹਾਡੇ ਟਰੱਕਾਂ ਦੀ ਮੁਰੰਮਤ ਕਰਨ ਲਈ ਵਨ ਗੁੱਡ ਮਾਰਕ ਪਲੇਸ ਈਟੋਬੀਕੋ 647-9957-06927-07-0692-57 ਤੇ ਕਾਲ ਕਰ ਸਕਦੇ ਹੋ।
2: ਸੰਧੂ ਡੈਂਟਿਸਟ ਦੀ ਗੱਲ ਕਰਦੇ ਹਾਂ ਜੀ, ਦੋ ਲੋਕੇਸ਼ਨ ਨੇ ਗੋਰ ਐਬਨਜ਼ਰ, ਲੋਕੇਸ਼ਨ 4550 ਰੋਡ ਬ੍ਰੈਮਟਨ, ਅਤੇ ਸ਼ਾਲਿਸ ਲੋਕੇਸ਼ਨ 510 ਸ਼ਾਲੇ ਬੁਲੇਵਾਰਡ ਆਲਸੋ ਇਨ ਬ੍ਰੈਮਟਨ। ਐਨੀ ਟਾਈਪ ਆਫ ਡੈਂਟਲ ਟ੍ਰੀਟਮੈਂਟ ਤੁਸੀਂ ਕਰਾਉਣਾ ਚਾਹੁੰਦੇ ਹੋ, ਇਮਪਲਾਂਟਸ, ਗਮ ਸਰਜਰੀਜ਼, ਡੈਂਚਰਸ, ਰੂਟ ਕਨਾਲ ਟ੍ਰੀਟਮੈਂਟ, ਦੰਦਾਂ ਦੀ ਵਾਈਟਨਿੰਗ, ਪੋਲਿਸ਼ਿੰਗ, ਬਲੀਚਿੰਗ ਕਰਾਉਣੀ ਚਾਹੁੰਦੇ ਹੈਗੇ ਹੋ, ਤਾਂ ਫਿਰ ਕੰਟੈਕਟ ਕਰੋ ਉਹਨਾਂ ਦੀ ਟੀਮ ਨੂੰ, ਸੰਧੂ ਡੈਂਟਿਸਟਰੀ, ਜਿੱਥੇ ਦੋਨੋਂ ਹੀ ਲੋਕੇਸ਼ਨ ਦੇ ਡੈਂਟਿਸਟ ਅਵੇਲੇਬਲ ਨੇ। ਨੰਬਰ ਟੂ ਕਾਲ ਦੈਮ 905-455-8585।
1: ਹਿੰਦੀ ਸਮਾਚਾਰ ਤੁਹਾਡੇ ਲਈ ਪੇਸ਼ ਕਰਨ ਲੱਗੇ ਹਾਂ, ਜਿਸ ਨੂੰ ਅਨਾਜ ਮਾਰਟ ਨੇ ਗ੍ਰੈਂਡ ਓਪਨਿੰਗ ਤੋਂ ਲੈ ਕੇ ਲੋਕਾਂ ਦੇ ਢੇਰਾਂ ਹੀ ਡਾਲਰ ਬਚਾ ਦਿੱਤੇ ਨੇ। ਅਨਾਜ ਮਾਰਟ 6141 ਬੇਫੀਲਡ ਰੋਡ, ਯੂਨਿਟ 42A ਬਰੈਂਪਟਨ ਦੇ ਵਿਚ ਤੁਹਾਡੇ ਦਰਵਾਜ਼ੇ ਖੋਲ ਚੁੱਕਾ ਹੈ, ਤੇ ਤੁਸੀਂ ਹਰ ਗਰੋਸਰੀ ਦੀ ਆਈਟਮ ਤੇ ਇਸ ਏਰੀਏ ਦੇ ਵਿਚ ਢੇਰ ਸਾਰੀ ਸੇਵਿੰਗ ਕਰਨ ਲਈ ਆਲਵੇਜ਼ ਰਿਮੈਂਬਰ ਅਨਾਜ ਮਾਰਟ। ਅਨਾਜ ਮਾਰਟ ਦਾ ਨੰਬਰ ਹੈ 9059288557, 905-985-8557 ਤੇ ਲਓ ਉਨ੍ਹਾਂ ਦੇ ਸਹਿਯੋਗ ਦੇ ਨਾਲ ਪੇਸ਼ ਨੇ ਚੋਣਵੀਆਂ ਖ਼ਬਰਾਂ। ਸਪਾਂਸਰ ਬਾਏ NRI ਮੈਰਿਜ ਬਿਊਰੋ। ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ? ਹਰ ਜਾਤ, ਹਰ ਮਜ਼ਹਬ, ਹਰ ਧਰਮ, ਹਰ ਜਾਤ ਦੇ ਵਿਚ ਨਾਲ ਨਾਲ ਹਰ ਦੇਸ਼ ਦੇ ਵਿਚ, ਹਰ ਗਲੀ ਦੇ ਵਿਚ, ਹਰ ਮੁਹੱਲੇ ਦੇ ਵਿਚ, ਹਰ ਉਮਰ ਦੇ, ਹਰ ਰੰਗ ਰੂਪ ਦੇ ਰਿਸ਼ਤੇ ਹੀ ਰਿਸ਼ਤੇ, ਰਿਸ਼ਤੇ ਹੀ ਰਿਸ਼ਤੇ ਨੇ। NRI ਮੈਰਿਜ ਬਿਊਰੋ, ਨੰਬਰ ਟੂ ਕਾਲ 647-888-6000 ਤੇ ਕਾਲ ਕੀਤੀ ਜਾ ਸਕਦੀ ਹੈ। ਸਟਾਰਟਰ ਅਲਟਰਨੇਟਿਵ ਜਨਰੇਟਰ ਰੀਬਿਲ ਕਰਨ ਦੇ ਚੈਂਪੀਅਨ ਗੜਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਤੇ ਅਮਰੀਕ ਸਿੰਘ ਵੱਲੋਂ ਸਪਾਂਸਰ ਕੀਤਾ ਜਾਂਦਾ ਪ੍ਰੋਗਰਾਮ। ਨੰਬਰ 416-740-5555। ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੇ ਸਵੀਟ ਮਹਿਲ ਦੇ ਸੁਖਰਾਜ ਕੰਕ ਸਪਾਂਸਰ ਕਰਦੇ ਨੇ ਖ਼ਬਰਾਂ ਨੂੰ। 416-670-9699 ਲੋਪੇਸ਼ ਨੇ ਅੰਜੂ ਸਿੱਕਾ ਜੀ ਦੀ ਜਵਾਨੀ, ਹਿੰਦੀ ਸਮਾਚਾਰ ਕੁਝ ਇਸ ਪ੍ਰਕਾਰ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
4: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ, CJMR 1320
2: ਐਮ ਫ੍ਰੀਕੁਐਂਸੀ ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ ਰੰਗਲਾ ਪੰਜਾਬ। ਮੈਂ ਆਪਕੀ ਹੋਸਟ ਹੈ ਦੋਸਤਾਂ, ਜੋ ਸਿੱਖਾ ਪੇਸ਼ੇ ਖਿਦਮਤ ਹੈ ਆਪਕੀ ਨਜ਼ਰ ਮੇਂ। ਆਜ ਕੇ ਮੁੱਖ ਸਮਾਚਾਰ, ਸਬਸੇ ਪਹਿਲੇ ਆਈਏ ਬਾਤ ਕਰਤੇ ਕਲ ਜੋ ਖਬਰੋਂ ਮੇਂ ਹਮਨੇ ਕਵਰ ਕੀਆ ਥਾ, ਬੌਂਡਿਡ ਟਰੱਕ ਥਾ जो कैनेडा यूएस बॉर्डर क्रॉस करना था, उसको न्यू ब्रांसविक में अल्कोहल और दूध की सप्लाई के लिए उसको वहां पर कैनेडा बॉर्डर पर रोका गया। तो उसमें विकास वकांती, मैनेजर ऑफ कैम्बालो वैल्यू फूड्स हैं, उन्होंने कहा कि ट्रक में करीब करीब $20,000 का लेकर था, जो कि उनके डेस्टिनी के लिए था, उनके स्टोर के लिए आना था। कहा मैं इस बात से बहुत ज्यादा परेशान हूं कि अगर मुझे ऐसे ही रहा, यूएस से जाकर अगर बॉर्डर से रोका गया तो मुझे फेरी का इस्तेमाल करना पड़ेगा। अगर मुझे फेरी का इस्तेमाल करना पड़ा तो मेरे लिए अपने बिजनेस को कंटिन्यू करना नामुमकिन हो जाएगा। सिर्फ यही नहीं, बहुत सारे ऐसे बिजनेसेस हैं जो कि बैन ऑन प्रोडक्ट्स जो कि यूएस बॉर्डर से क्रॉस करते जाते हैं, काफी डिफिकल्ट टाइम में जा रहे हैं। इसके साथ साथ ट्रेड रिप्रेजेंटेटिव्स का कहना है कि अमेरिका के पास इस वक्त डिफिकल्ट इश्यूज हैं जो कि रिजॉल्व करने के लिए कैनेडा के साथ ट्रेड मैटर्स में, जो कि रिजॉल्व नहीं हो रही हैं। ग्रियर एंड कैनेडा के इंटरनेशनल ट्रेड मिनिस्टर कैनेडा के मनिंदर सिद्धू ने कॉन्वर्सेशन की अपने समिट के साथ ही G20 ट्रेड मिनिस्टर्स मीटिंग में, और कहा कि उन्होंने इश्यूज रेज किए कैनेडा अमेरिका के ट्रेड के साथ जो चल रही है इस वक्त, और साथ साथ दूसरे मैटर्स भी डिस्कस किए एज द वर्ल्ड ट्रेड ऑर्गेनाइजेशन में बदलाव और रिफॉर्म्स आ रहे हैं। रिपोर्टर्स के साथ बातचीत करते ग्रियर ने कहा कि पॉइंट्स हैं दोनों कंट्रीज में काफी अहम मुद्दे जिनको रिजॉल्व करना बहुत ज्यादा जरूरी है। नेक्सस एप्लीकेंट हैं, अगर आप नेक्सस के लिए अप्लाई करते हैं बॉर्डर क्रॉस करने के लिए या फिर ऑलरेडी आपके पास है, तो तब्दीली आ रही है कुछ रूल्स में। कैनेडा यूएस बॉर्डर एजेंसीज ने अनाउंस किया बदलाव नेक्सस एप्लीकेंट्स के लिए। न्यू डेडलाइन कैनेडियन अप्लाइंग फॉर नेक्सस ट्रैवल कार्ड्स अनाउंस हुई है बाय कनाडा बॉर्डर सर्विस एजेंसीज के लिए. आइए जानते हैं क्या बदलाव है. स्टार्टिंग April 1, 2027 एप्लीकेंट्स को स्केड्यूल करना पड़ेगा उनका एनरोलमेंट इंटरव्यू विद इन 2 साल के अंदर अंदर जब उनको कंडीशनल अप्रूवल मिल जाता है. उसके बाद कनाडा बॉर्डर सर्विस एजेंसी ने कहा है थर्सडे को अपनी न्यूज रिलीज में. इसके साथ ही साथ ये अपडेट जो आया 5 साल के टाइम फ्रेम में सीबीएसई ने टेम्पररी एक्सटेंड किया था क्योंकि COVID-19 पैंडेमिक की वजह से वहां पर डिलेज चल रही थी. कनेडियन सीनियर्स के लिए बहुत ही एक पॉजिटिव उम्मीद है. टेक्नोलॉजी उनको और ज्यादा आसान बना देगी कि वो अपने घर में ही अपने वृद्ध एज जो है उसको स्पेंड करेंगे. जी हाँ, ऐसी टेक्नोलॉजी में डिफरेंट टेक्नोलॉजी में चीजें आ रही हैं, इक्विपमेंट्स आ रहे हैं जिनको वो इस्तेमाल करेंगे. हालांकि प्राइस टैग इनका करीब करीब $5,300 का है लेकिन आपकी इंश्योरेंस कंपनीज उनको कवर करेंगी. डिवाइस है विक्टर स्मार्ट केन फ्रॉम एमटेक टेक्नोलॉजीज जो कि लाइट स्टिक है चलने फिरने के लिए. और जितने वहां पे व्हील चेयर्स हैं उनमें भी जो बदलाव आ रहे हैं वो सीनियर्स को आरामदेह जिंदगी की प्रॉमिस करते हैं. कनाडा का पहला एवर प्रोजेक्ट नेशनल इंटरेस्ट को लेकर अंडर प्राइम मिनिस्टर मार्क कार्नी के साथ जो है वो आज रिवील किया है. कनेडियन सरकार ने डेजिग्नेट किया एक प्रपोजल जो कि होगा न्यू ऑयल पाइपलाइन टू द वेस्ट कोस्ट जो कि टाइटल उसका टाइटल है पैसिफिक लिंक. ये पहला ऐसा प्रोजेक्ट है नेशनल इंटरेस्ट का अंडर प्राइम मिनिस्टर मार्क कार्नीज बिल्डिंग कनाडा एक्ट. और मॉन्ट्रियल में एक अस्पताल में पॉसिबल केस ऑफ इबोला डिटेक्ट किया गया मॉन्ट्रियल अस्पताल ने आज बताया है. टेनेसी सरकार का कहना है कि क्रिस्टा पाइक जिसकी हम फांसी की बात और या एग्जीक्यूशन की बात मैंने कल की थी उसका फेल हो जाना एक काफी चिंता का विषय. और इस वक्त जो है वो इसके रिव्यू किया जा रहा है कि क्या गलती होगी एग्जीक्यूशन के दौरान. अन्य खबरों में आप सबके लिए ऑन्टेरियो की औरत के ऊपर इल्जाम है कि उसने मदद की थी एक उस व्यक्ति की जिसके ऊपर इल्जाम था और शूटर को उसने भागने में मदद की है. और एयर कनाडा के पायलट ज्वाइन करें को पायलट के सन को स्पेशल रिटायरमेंट फ्लाइट के ऊपर. हैमिल्टन के एक व्यक्ति को चार्ज किया गया फेटल घातक हिट एंड रन मिसिसागा में जो हुआ था उसकी बदौलत. जीटीए गैस प्राइसेस बढ़ेंगे अप टू 14 सेंट्स पर लीटर बाय द वीकेंड एनालिस्ट की एक रिपोर्ट के अकॉर्डिंग. और इसके साथ रेजिडेंट्स ने कहा कि टोरंटो पार्क जो है वो अनयूजेबल है. वहां पर काफी ज्यादा जो काम चल रहे हैं उसकी वजह से आवाज भी आती है और हमारे बच्चों को और हमको बहुत परेशानी होती है. टोरंटो के जो वहां पे आसपास के वसनीक हैं निवासी हैं उनका कहना है कि बहुत ज्यादा वो दिक्कत में जा रहे हैं. व्हीकल रजिस्ट्रेशन फ्रॉड स्कीम लिंक हुई है करीब करीब $100,000 वर्थ ऑफ अनपेड 407 बिल्स को लेकर पील पुलिस का खुलासा. यह था खबरों का खास बुलेटिन आप सबकी खिदमत में. देख रहे हैं आप सुन रहे हैं आप रेडियो प्रोग्राम रंगला पंजाब में आपकी होस्ट एंड दोस्त अंजू सिक्का.
4: रियल न्यूज रियल इम्पैक्ट शोइंग यू रियल वर्ल्ड CJMR 1320 द वॉइस ऑफ द सिटी.
5: जीना या मरना इंसान दे हथ नहीं परंतु इस संसार तो तुर गए प्राणी दा उस दियां धार्मिक रौ रीतां दे नाल उस नूं विदा करना साडे वस है. अपनी संस्कृति अपनी धार्मिक रौ रीतां मुताबक अंतम रस्मां वेले याद रखो रैक्सडेल दे विच लोटस फ्यूनरल होम जिथे अंतम दर्शना तो लैके दाह संस्कार दियां रस्मां इको ही छत थले हुंदियां हन. लोटस फ्यूनरल होम दा सारा स्टाफ तुहाडी भाषा पंजाबी हिंदी भी बोलदा है. वधेरे जानकारी लई कॉल करो सरदार हरमिंदर सिंह हंसी 6475471888
6: इंतजार हुण खत्म होया. रीमैक्स गोल्ड रियल्टी दे गौडी खुमान लैके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका. पेश है कैल्डन कमर्शियल सेंटर हाईवे 10 अते हाईवे 410 दे प्राइम इंटरसेक्शन ते 15 acres विच बन रहा एक नवा कमर्शियल डिवेलपमेंट. रिटेल अते ऑफिस यूनिट्स हुण सेल लई अवेलेबल हन. कैल्डन दी इस नवी कमर्शियल डेस्टिनेशन विच अपनी स्पेस अज ही पक्की करो. अपनी यूनिट अज ही बुक करन लई साडी टीम नाल कॉन्टैक्ट करो.

0: स्वीट महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर 1133 क्रेडिट स्टोन रोड वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: बाबा जी मेरा व्याह नहीं हो रहा, कोई मंत्र तो फूको बच्चे थे।
3: 647-888-6000।
2: बाबा जी आ केड़ा मंत्र है?
3: बच्चा ए नंबर चमत्कारी है, जिन्हें मिलाया ओदी समझो व्याह दी तैयारी है।
2: पक्की गल बाबा जी?
3: बाबे दा घर भी एना नहीं बसाया है, NRI मैरिज ब्यूरो।
4: हर कास्ट अते हर प्रोफाइल दे रिश्ते ले परोसे दा नाम NRI मैरिज ब्यूरो। कॉल 647-888-6000 और विजिट NRIMB.com।
5: सियाने कहंदे ने व्याह दा लड्डू जो खाए ओ पछताए, जो ना खाए ओ भी पछताए।
6: पर एक लड्डू खा के कोई नहीं पछताउंदा, ओ है जी स्वीट महल दा लड्डू,
5: जिस विच है प्यार दी मिठास, कई सालां दा विश्वास, खालस समग्री नाल तैयार ताजिया मिठाइयां अते खाने।
7: थोड़ा खाओ वधिया खाओ, स्वीट महल नाल जश्न मनाओ।
8: या आज ही पहुंचो 680 रेक्सडेल बुलेवार्ड, यूनिट 9, नियर हाईवे 427, 416-679-9191।
9: हाय मेरे तो पैर ही पुंजे नहीं लग रहे, मेरी निक्की भैन दा व्याह, मैं तो अपने सारे चा पूरे करांगी।
10: क्यों नहीं चन करे, कहे ता सिर तो पैर तक सोने च बढ़ा दें।
9: ठीक है जी, चलो फिर सब तो वध वैरायटी वाले अशोक ज्वेलर कोल, उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट, रानी हार, छापा, मुंदरियां, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
10: हां नाले मैं साड़ी दियां बाहां भी तां बिंगियां करनियां ने, 12 चूड़ियां ओनू भी ले दांगे।
9: तो मेरे जीजे ली घड़ी?
10: आहो अशोक ज्वेलर कोले रेडो दियां, रोलेक्स दियां सारियां घड़ियां हुंदियां ने।
9: चलो फिर छेती चलो, अशोक ज्वेलर 7198 एयरपोर्ट रोड मालचन, इन अशोक प्लाजा, फोन नंबर है 9056714290।
11: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
12: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ।
13: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟਰੈਕਟਿਵ ਟੈਂਟਸ ਅਵੇਲੇਬਲ ਨੇ।
12: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079।
14: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ।
15: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ
16: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
14: SM ਸਪ੍ਰਿੰਗਡੇਲ ਡੈਂਟਲ ਸੈਂਟਰ, 2260 ਬੋਵੇ ਡਰਾਈਵ ਈਸਟ, ਬ੍ਰੈਂਪਟਨ। ਬੋਵੇ ਜਿੰਗੂਸੀ ਡੈਂਟਲ ਸੈਂਟਰ, 811 ਬੋਵੇ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
17: रोज दे खाने तो हो गया बोर,
18: ट्राई करना चाहते हो कुछ होर?
19: ताजे स्वादले चाइनीज खाने ले आज ही पहुंचो एशिया गार्डन चाइनीज रेस्टोरेंट, 2648 इस्लिंगटन एवेन्यू, इटोबीको। फोन नंबर 416-749-8333, यानी 416-749-8333। जे वधिया स्वादला चाइनीज है खाना ता एशिया गार्डन चाइनीज रेस्टोरेंट ही आना।
10: एशिया गार्डन चाइनीज रेस्टोरेंट।
8: जे बिजनेस दा करना चाहते हो प्रचार, तां रंगला पंजाब रेडियो ते IPTV ते प्रमोशन ली आज ही कॉल लाओ सरकार, 416-716-7094, मंडे टू फ्राइडे 11 AM टू 12 PM एंड 6 PM टू 10 PM। तुसी 24/7 IPTV ते भी अपने बिजनेस दी प्रमोशन करा सकते हो, आज ही कॉल करो 416-716-7094।
5: पंजाबी दिल, अंग्रेजी वाइब, CJMR इज बैक अलाइव, CJMR 1320 आ गया होए, छा गया होए।
16: ਕਿਤਾ ਜੀ ਸਾਡੀ ਗੱਲਬਾਤ ਬਹੁਤ ਹੀ ਜਲਦ ਸ਼ੁਰੂ ਹੋਏਗੀ, ਜਿਸ ਨੂੰ ਸਪੋਂਸਰ ਕਰਨੇ ਓਰੇਕਲ ਕੰਸਟਰਕਸ਼ਨ, ਕੰਪਲੀਟ ਐਕਸਟੀਰੀਅਰ ਕੰਸਟਰਕਸ਼ਨ। ਔਰ ਜੇਕਰ ਤੁਸੀਂ ਲੈਂਡਸਕੇਪਿੰਗ ਵਧੀਆ ਤਰੀਕੇ ਦੇ ਨਾਲ ਫਰੰਟ ਯਾਰਡ ਦੀ ਜਾਂ ਫਿਰ ਬੈਕ ਯਾਰਡ ਦੀ ਕਰਵਾਉਣਾ ਚਾਹੁੰਦੇ ਹੋ, ਪੂਲਸ ਦੀ ਲੈਂਡਸਕੇਪਿੰਗ ਕਰਨਾ ਚਾਹੁੰਦੇ ਹੈਗੇ ਹੋ, ਆਪਣੇ ਘਰ ਦੀ ਜਿਹੜੀ ਲੋਨ ਹੈਗੀ ਉਹਦੀ ਘਾਸ ਨੂੰ ਬਦਲਣਾ ਹੈਗਾ, ਆਊਟਡੋਰ ਲਿਵਿੰਗ ਸਪੇਸ ਵਧੀਆ ਬਣਾਉਣਾ ਚਾਹੁੰਦੇ ਹੋ, ਯਾਨੀ ਕਿ ਪ੍ਰਾਪਰਟੀ ਨੂੰ ਪੂਰਾ ਤਬਦੀਲ ਕਰਨਾ ਚਾਹੁੰਦੇ ਹੋ, ਤਾਂ ਫਿਰ ਕਾਲ ਕਰੋ ਉਹਨਾਂ ਦੀ ਬਹੁਤ ਹੀ ਪ੍ਰੋਫੈਸ਼ਨਲ ਸਰਵਿਸ ਵਾਲੀ ਟੀਮ, ਜੋ ਕਿ ਕੁਆਲਿਟੀ ਵਰਕ ਅਤੇ ਬੌਂਡਿਡ ਅਤੇ ਇਨਸ਼ੋਰਡ ਹੈਗੀ ਹੈ। ਕਾਲ ਜੌਨ, ਯੂ ਆਰ ਗੈਟਿੰਗ ਗੁੱਡ ਰੇਟਸ ਨਾਓ, ਕਿਉਂਕਿ ਸਮਰ ਸੀਜ਼ਨ ਐਂਡ ਹੈ, ਇਸ ਕਰਕੇ ਖਾਸ ਸਪੈਸ਼ਲ ਡੀਲਸ ਚੱਲ ਰਹੀਆਂ ਨੇ। ਨੰਬਰ 416-474-6836 ਤੇ ਕਾਲ ਕਰ ਸਕਦੇ ਹੋ। Top Chess Electronics, 16 Intermodal Drive, Brampton, 5461 Highway 6 North in Guelph. Appliances at the Electricals, to see buy karna chahunde Electronics, tab fir pahuncho. Top Chess Electronics, number 905-799-0045. Kaafi humo kirdi Meeta Ozaji Khandani Humpad Gold Medalist ne arthritis, infertility, skin issues, thyroid disorders varge bimariye ne ta kaafi humo kirdi Meeta Ozaji de naal raabta kaim karo. 647-760-2779. HK Movers and Storage, GTA, the best local at the long distance movers. Ne. Storage services also available. Speciality moving, packing services, cargo services, labor only services, chonde hegeo, ya phir junk removal services. Ta phir services are provided all over Canada. Call them at 416-524-6704. The renovation washroom specialist, Bhupinder ji. Washroom specialist, the team, thode karde vich aakar, jo time daste ne, usi din, ਤੁਹਾਡਾ ਕੰਮ ਕੰਪਲੀਟ ਕਰਕੇ ਆਪਣੀ ਟੀਮ ਚਲੀ ਜਾਂਦੀ ਹੈ ਜੀ ਔਰ ਤੁਸੀਂ ਆਪਣੇ ਵਾਸ਼ਰੂਮ ਅਪਗ੍ਰੇਡ ਕਰਾਉਣਾ ਜਾਂ ਫਿਰ ਸਪੈਸ਼ਲ ਹਾਈ ਐਂਡ ਐਗਜ਼ੀਕਿਊਟਿਵ ਸਟਾਈਲਸ ਵਾਸ਼ਰੂਮ ਬਣਵਾਉਣਾ ਚਾਹੁੰਦੇ ਹੋ ਟੀਮ ਦੀ ਅਪੀਲ ਰੈਨੋਵੇਸ਼ਨ ਟੀਮ ਦੇ ਨਾਲ ਨੰਬਰ 647-648-1847 ਤੇ ਰਾਬਤਾ ਕਾਇਮ ਕਰ ਸਕਦੇ ਹੋ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਇੰਜਨ ਰਿਬਿਲਡ ਟਰਾਂਸਮਿਸ਼ਨ ਰਿਬਿਲਡ ਐਂਡ ਰਿਪੇਅਰ ਡੀਪੀਐਫ ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਦੇ ਨਾਲ ਸੋਫਟਵੇਅਰ ਸੋਲਿਊਸ਼ਨ ਦੇ ਨਾਲ ਏ ਟੂ ਜ਼ੀ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ ਇਹਨਾਂ ਦੀ ਟੀਮ Number to call them 647-706-9257.
20: Punjab di shan, Rajniti da tura, Riyasti shahar Patiala, Jitho chudange saade naal, Gurnam Singh Akida.
21: Welcome back, CJMR 1320 AM, Chawla News Network, Toronto, to see sun rahe ho. ਪ੍ਰੋਗਰਾਮ ਦੇ ਵਿਚ ਲਓ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨਾਲ ਗੱਲਬਾਤ ਕਰਾਂਗੇ ਗੱਲਬਾਤ ਦੇ ਵਿਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਡਾਇਰੈਕਟ ਨੰਬਰ ਹੈ 905-813-1320 ਇਸ ਤੇ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ ਲਿਖ ਕੇ ਭੇਜੋਗੇ ਸਵਾਲ ਵਟਸਐਪ ਰਾਹੀਂ 416-716-7794 ਯੂਟਿਊਬ ਫੇਸਬੁੱਕ ਰਾਹੀਂ ਤੁਸੀਂ ਸੁਣ ਦੇਖ ਰਹੇ ਹੋ ਥੱਲੇ ਬਹੁਤ ਸਾਰੇ ਕਮੈਂਟਸ ਹੁੰਦੇ ਨੇ ਅਸੀਂ ਲਾਈਵ ਸ਼ੋਅ ਕਰ ਰਹੇ ਹੁੰਦੇ ਹਾਂ ਲਾਈਵ ਟੀਵੀ ਕਰ ਰਹੇ ਹੁੰਦੇ ਹਾਂ ਯੂਟਿਊਬ ਕੱਲਾ ਚੈਨਲ ਨਹੀਂ ਸਾਡਾ ਨਾ ਇੰਸਟਾਗ੍ਰਾਮ ਦਾ ਹੈ ਇਹ CRTC ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ CJMR 1320 AM ਤੇ ਪਿਛਲੇ 30 ਸਾਲ ਹੋ ਚੱਲੇ ਜੀ ਚਲੋ 2 ਕੁ ਮਹੀਨੇ ਰਹਿ ਗਏ ਨੇ 2-4 ਮਹੀਨੇ ਰਹਿ ਗਏ ਨੇ 30 ਸਾਲ ਹੋ ਜਾਣੇ ਨੇ 30 ਸਾਲ ਤੋਂ ਇਸ ਸੇਵਾ ਧਾੜੀ ਦੇ ਵਿਚ ਅਸੀਂ ਹਾਜ਼ਰ ਹੁੰਦੇ ਆ ਰਹੇ ਤੇ ਵੱਖ ਵੱਖ ਪੱਤਰਕਾਰ ਨੁਮਾਇੰਦੇ ਜਿਹੜੇ ਨੇ ਉਹ ਸਾਡੀ ਸੇਵਾ ਚ ਪੇਸ਼ ਕਰਦੇ ਨੇ 10 ਜਣਿਆਂ ਦੀ ਸਾਡੀ ਟੀਮ ਹੈ ਭਾਵੇਂ ਕਿ ਛੋਟਾ ਜਿਹਾ ਅਦਾਰਾ ਕੋਈ ਵੱਡਾ ਨਹੀਂ ਪਰ ਸਾਨੂੰ ਤੁਹਾਡੀ ਹੋਸਟਸ ਜੇ ਤੁਸੀਂ ਕਰਨਾ ਚਾਹੋ ਹੋਸਟ ਕਰਨਾ ਚਾਹੋ ਸ਼ੋਅ ਲੋੜ ਹੈ ਜੇ ਤੁਸੀਂ ਚਾਹੋ ਸੀ ਜਮਾਰ 1320 AM ਤੇ ਆਪਣਾ ਇੰਡੀਪੈਂਡੈਂਟ ਸ਼ੋਅ ਕਰਨਾ ਤਾਂ ਅਰਸ਼ 416-303-1515 ਐਜ ਏ ਹੋਸਟ ਗੱਲਬਾਤ ਕਰਨ ਲਈ ਤੁਸੀਂ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਹੋ 416-716-7794 ਤੇ ਲਓ ਅਕੀਦਾ ਸਾਹਿਬ ਹਰ ਰੋਜ਼ ਇਸ ਵਕਤ ਹਾਜ਼ਰ ਹੁੰਦੇ ਨੇ ਉਨ੍ਹਾਂ ਨਾਲ ਕਰਦੇ ਹਾਂ ਗੱਲਬਾਤ ਤੇ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ ਯੂਟਿਊਬ ਫੇਸਬੁੱਕ ਦੇ ਰਾਹੀਂ ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰਕੇ ਸ਼ੇਅਰ ਕਰ ਦਿਓ ਧੰਨਵਾਦੀ ਹੋਵਾਂਗੇ ਕੈਨੇਡਾ ਵਾਈਡ 647-910-13 ਵੀ 647-910-1320 ਅਮਰੀਕਾ 641-741-1919 ਤੇ ਸੁਣਿਆ ਜਾ ਸਕਦਾ ਹੈ ਕਿਦਾ ਸਾਹਿਬ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
22: ਸਾਰੇ ਦਰਸ਼ਕਾਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੰਜੂ ਜੀ
16: ਸਤਿ ਸ੍ਰੀ ਅਕਾਲ ਕਿਦਾ ਜੀ
21: ਕੀ ਹਾਲ ਚਾਲ ਕਿਦਾ ਸਾਹਿਬ ਠੀਕ ਠਾਕ ਹੋ
22: ਹਾਂ ਚਾਲਾ ਸਾਹਿਬ ਫਸਟ ਕਲਾਸ ਤੁਹਾਡੇ ਦਰਸ਼ਨ ਹੋ ਗਏ
21: ਜੀ ਜੀ ਔਰ ਪਹਿਲਾ ਕੁਐਸਚਨ ਅੰਜੂ ਜੀ ਕਰਨਗੇ
16: ਜੀ ਅਕੀਦਾ ਜੀ ਯੂਪੀਐਸਸੀ ਦੇ 100 ਸਾਲ ਦੇ ਸਮਾਗਮ ਦੇ ਵਿਚ ਪੀਐਮ ਮੋਦੀ ਨੇ ਆਪਣੀ ਟਿੱਪਣੀਆਂ ਆਪਣੇ ਬਿਆਨ ਦਿੱਤੇ ਨੇ ਕੀ ਕਹਿਣਾ ਚਾਹੋਗੇ
22: ਨਵੀਂ ਵਿਵਸਥਾ ਲਿਆਉਣ ਦੀ ਲੋੜ ਹੈ ਮੋਦੀ ਜੀ ਕਹਿੰਦੇ ਆ ਜਿਹੜੀਆਂ ਸਿਵਲ ਸੇਵਾਵਾਂ ਦੇ ਵਿਚ ਜਿਵੇਂ ਕਿ 250 ਦੇ ਕਰੀਬ ਪ੍ਰੀਖਿਆਵਾਂ ਨੂੰ ਇਹ ਕਰਾਉਂਦਾ ਯੂਪੀਐਸਸੀ ਯੂਪੀਐਸਸੀ ਜਿਹੜਾ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈਗਾ ਇਹ IAS IRS IPS ਵਰਗੇ ਵਰਗੀਆਂ ਵੱਡੀਆਂ ਜਿਹੜੀਆਂ ਪ੍ਰੀਖਿਆਵਾਂ ਜਿਹੜੀਆਂ ਕਿ ਭਾਰਤ ਨੂੰ ਜੋ ਚਲਾਉਂਦੀਆਂ ਨੇ ਜਿਹੜੇ ਕਿ ਸੈਕਟਰੀ ਹੈਗੇ ਹੁੰਦੇ ਆ DC ਹੁੰਦੇ ਆ ਤੇ ਈਵਨ ਕਿ SSP ਬਣਦੇ ਆ DGP ਬਣਦੇ ਆ IG ਬਣਦੇ ਆ ਇਹ ਜਿਹੜੇ ਵਧੀਆ ਜਿਹੜੇ ਕਿ IRS ਜੋ ਰੈਵਨਿਊ ਨਾਲ ਸੰਬੰਧਿਤ ਜੋ ਵੱਡੇ ਅਫਸਰ ਬਣਦੇ ਆ ਉਹ ਵੀ UPSC ਹੀ ਰੱਖਦੀ ਹੁੰਦੀ ਆ ਤੇ PM ਮੋਦੀ ਨੇ ਕੱਲ 100 ਸਾਲ ਪੂਰੇ ਹੋਣ ਤੇ ਉੱਥੇ ਸਮਾਗਮ ਸੀਗਾ ਉਹਦੇ ਵਿੱਚ ਗਏ ਸੀ ਮੁੱਖ ਮਹਿਮਾਨ ਵਜੋਂ ਤੇ ਉਹਨਾਂ ਨੇ ਕਈ ਗੱਲਾਂ ਕੀਤੀਆਂ ਜਿਹੜੀ ਗੱਲ ਮੈਨੂੰ ਰੜਕੀ ਥੋੜੀ ਰੜਕੀ ਨਹੀਂ ਕਹਿ ਰਹੇ ਚੱਲਦਾ ਭਾਜਪਾ ਸਰਕਾਰ ਇੱਦਾਂ ਕਰਦੀ ਆ ਉਹਨਾਂ ਨੇ ਕਿਹਾ ਕਿ ਨਵੀਂ ਵਿਵਸਥਾ ਲਿਆਉਣ ਦੀ ਲੋੜ ਹੈਗੀ ਆ। ਅੱਜ AI ਦਾ ਯੁੱਗ ਹੈ, ਨਵੇਂ ਪਹਿਲਾਂ ਵੀ ਕਹਿੰਦੇ ਤਾਂ ਇਹ ਚੇਂਜ ਹੋ ਚੁੱਕੇ ਨੇ, ਜਦੋਂ ਇਹ 100 ਸਾਲ ਪਹਿਲਾਂ 1926 ਦੇ ਵਿੱਚ ਜਦੋਂ ਬਣਿਆ ਸੀਗਾ ਇਹ ਕਮਿਸ਼ਨ, ਤਾਂ ਉਸ ਵੇਲੇ ਪਹਿਲੇ ਮੁਖੀ ਸਰ ਰਾਸ ਬਰਕਰ ਸੀਗੇ, ਤੇ 26 ਵਿੱਚ ਨਾਂ ਸੀਗਾ ਇਹਦਾ ਪਬਲਿਕ ਸਰਵਿਸ ਕਮਿਸ਼ਨ, ਤੇ 1937 ਵਿੱਚ ਬਦਲ ਕੇ ਫੈਡਰਲ ਪਬਲਿਕ ਸਰਵਿਸ ਕਮਿਸ਼ਨ ਰੱਖਤਾ ਗਿਆ, ਤੇ 1950 ਵਿੱਚ ਫਿਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਰੱਖਤਾ ਗਿਆ। ਕਹਿੰਦੇ ਹੁਣ ਚੇਂਜ ਦੀ ਲੋੜ ਆ, ਮਤਲਬ ਕਿ ਗੱਲ ਇੱਦਾਂ ਲੱਗੀ ਕਿ ਜਿਹਨੇ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਨਾਂ ਵੀ ਬਦਲਿਆ ਜਾ ਰਿਹਾ। ਮੋਦੀ ਜੀ ਨੇ ਕੱਲ ਸੰਕੇਤ ਦਿੱਤੇ ਆ ਵੀ ਸ਼ਾਇਦ ਇਹ ਨਾਂ ਵੀ, ਕਿ ਨਾਂ ਬਦਲਣ ਵਾਸਤੇ ਜਿਹੜੀ ਕਿ ਉਹ ਕਹਿੰਦੇ ਹਿੰਦੀ ਚ ਨਾਂ ਰੱਖੋ ਜੀ, ਨੀਤੀ ਆਯੋਗ ਰੱਖਤਾ, ਜਿਹੜੇ ਕਿ ਹੋਰ ਬਹੁਤ ਸਾਰੇ ਨਾਂ ਚੇਂਜ ਕਰ ਦਿੱਤੇ ਗਏ ਆ ਸਾਡੀਆਂ ਸੰਸਥਾਵਾਂ ਦੇ ਭਾਜਪਾ ਸਰਕਾਰ ਵੱਲੋਂ, ਇਹਦਾ ਨਾਂ ਵੀ ਚੇਂਜ ਕਰਨ ਦੀ ਗੱਲ ਚੱਲ ਰਹੀ। ਦੂਜੀ ਗੱਲ ਇਹ ਆ ਕਿ ਸਿਰਫ ਤੁਸੀਂ ਇੱਥੇ ਡਿਊਟੀ ਕਰਨ ਵਾਸਤੇ ਨਹੀਂ ਆਉਣਾ, ਤੁਹਾਨੂੰ ਦੋ ਗੱਲਾਂ ਦਾ ਧਿਆਨ ਰੱਖਣਾ ਪੈਣਾ, ਨੰਬਰ ਇੱਕ ਦੇਸ਼ ਦੇ ਪ੍ਰਤੀ ਦੇਸ਼ ਭਗਤੀ, ਨੰਬਰ ਦੋ ਲੋਕਾਂ ਪ੍ਰਤੀ ਜਵਾਬਦੇਹੀ। ਇਹ ਤੁਹਾਨੂੰ ਦੋ ਗੱਲਾਂ ਜਿਹੜੇ ਕਿ UPSC ਤੋਂ ਪ੍ਰੀਖਿਆ ਪਾਸ ਕਰਕੇ ਜਾਂਦੇ ਆ, ਇਹ ਦੋ ਗੱਲਾਂ ਨੂੰ ਧਿਆਨ ਚ ਰੱਖਣਾ ਪੈਣਾ, ਦੇਸ਼ ਨੂੰ ਇਹ ਚਲਾਉਣ ਵਾਲੀਆਂ ਪੋਸਟਾਂ ਹੈਗੀਆਂ ਨੇ ਜੀ।
21: ਨਾਂ ਬਦਲਣ ਦੀ ਰੀਤ ਤਾਂ ਸਾਡੇ ਚਾਚੇ ਟਰੰਪ ਨੇ ਵੀ ਸਿੱਖ ਲਈ ਆ ਜੀ, ਸਾਡੀ ਲੇਕ ਓਨਟੇਰੀਓ ਇੱਥੇ ਹੈਗੀ ਆ ਤੇ ਇਹ ਖੁਸ਼ ਹੋ ਗਿਆ ਲੇਕ ਅਮੈਰੀਕਾ ਲਿਖ ਕੇ ਜੀ। ਇਹ ਨਾਂ ਬਦਲਣ ਦੀ ਰੀਤ ਉੱਥੇ ਅਮੈਰੀਕਾ ਦੇ ਵਿੱਚ ਕਦੋਂ ਹੋਰ ਵੀ ਉਹਨੇ ਕਿਤੇ ਤਾਂ ਕੀਤੀਆਂ ਨੇ, ਸੋ ਇਕੱਲੇ ਭਾਰਤ ਵਿਚ ਹੀ ਨਹੀਂ, ਇਨ੍ਹਾਂ ਨੂੰ ਵੀ ਮੇਰੇ ਖਿਆਲ ਜੂਠਾ ਖਾ ਲਿਆ ਜਾਪਦਾ ਇਨ੍ਹਾਂ ਨੇ। ਸੋ ਦੂਜੇ ਪਾਸੇ ਧੱਕੇ ਨਾ ਕਹਿੰਦਾ ਕਿ ਨੋਬਲ ਪ੍ਰਾਈਜ਼ ਮੈਨੂੰ ਦੋ, ਮੈਂ ਹੱਕਦਾਰ ਹਾਂ। ਔਰ AI ਦਾ ਨਾਂ ਬਦਲ ਕੇ ਕਹਿੰਦਾ ਕਿ ਸੁਪਰ ਇੰਟੈਲੀਜੈਂਸ ਰੱਖ ਦੋ, ਸਾਈਨ ਵੀ ਕਰਦੇ
22: ਸੁਪਰ ਆਈ ਰੱਖ ਦੋ
21: ਸੁਪਰ। ਅਮੈਰੀਕਾ ਦੇ ਰਾਸ਼ਟਰਪਤੀ ਦਾ ਵੀ ਪਤਾ ਨੀ ਵੀ ਇਹ ਕਿੱਧਰ ਨੂੰ ਸਾਈਨ ਵੀ ਕਰਦੇ ਨੇ। ਸੰਘੀ ਸਰਕਾਰ ਤੇ ਅਧਿਕਾਰ ਸੰਚਾਰਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ AI ਜਿਹੜੀ ਆਰਟੀਫਿਸ਼ਲ ਸੁਪਰ ਇੰਟੈਲੀਜੈਂਸ SI ਕਹਿੰਦਾ ਕਹੋ ਇਹਨੂੰ, ਇਹਨਾਂ AI ਛੱਡ ਦੋ, ਕਿਆ ਬਾਤ। AI ਦਾ ਡਰ ਜੋ ਪੈਦਾ ਹੋ ਗਿਆ ਹਨ, AI ਦਾ ਡਰ ਪੈਦਾ ਹੋ ਗਿਆ ਕਿ AI ਬਹੁਤ ਵੱਡਾ ਖਤਰਨਾਕ ਰੂਪ ਜਿਹੜਾ ਅਖਤਿਆਰ ਕਰ ਸਕਦੀ ਹੈ। ਸੋ ਖੈਰ 9058131320905813-1320। ਔਰ ਰਾਹੁਲ ਗਾਂਧੀ MP ਦੇ ਬਾਲਾਘਾਟ ਵਿਚ ਬਿਰਸਾ ਬਲਾਕ ਦੇ ਜੰਗਲਾ ਪਿੰਡ ਵਿਚ ਬੇਗਾ ਆਦਿਵਾਸੀ ਨਾਲ ਮੁਲਾਕਾਤ ਕਰਨ ਪੁੱਜੇ ਨੇ, ਕਿਵੇਂ ਰਹੀ ਮੁਲਾਕਾਤ?
22: ਬੜਾ ਦੁੱਖ ਦੀ ਗੱਲ ਹੈ ਚਾਵਲਾ ਸਾਹਿਬ, ਹੈ ਇੱਕ ਪਾਸੇ ਆਪਾਂ ਗੱਲ ਕਰ ਰਹੇ ਸੀਗੇ ਸਾਡੇ ਭਾਰਤੀ ਪ੍ਰਧਾਨ ਮੰਤਰੀ ਦੀ, ਦੂਜੇ ਪਾਸੇ ਨੇਤਾ ਵਿਰੋਧੀ ਧਿਰ ਹੈਗੇ ਆ ਰਾਹੁਲ ਗਾਂਧੀ ਜੀ, ਉਹਨਾਂ ਨੇ ਕੱਲ ਮੱਧ ਪ੍ਰਦੇਸ਼ ਦੇ ਬਾਲਾਘਾਟ ਵਿਚ ਬਿਰਸਾ ਬਲਾਕ ਦੇ ਜਗਲਾ ਪਿੰਡ ਵਿਚ ਬੇਗਾ ਆਦਿਵਾਸੀਆਂ ਨਾਲ ਮੁਲਾਕਾਤ ਕੀਤੀ ਹੈ ਜਿਵੇਂ ਦੱਸਿਆ ਤੁਸੀਂ, ਤੇ ਉਸ ਸੰਦਰਭ ਦੇ ਵਿਚ ਉਹਨਾਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਜਿਹੜਾ ਇਹ ਇਲਾਕਾ ਹੈਗਾ, ਇੰਜ ਲੱਗਦਾ ਵੀ ਜਿਵੇਂ ਇੱਥੇ ਸਰਕਾਰ ਨੀ ਹੈਗੀ। 3 ਮਹੀਨਿਆਂ ਵਿਚ ਕੁਪੋਸ਼ਣ, ਮਤਲਬ ਕਿ ਵੀ ਮਾੜੇ ਜਿਹੜੇ ਕਿ ਪ੍ਰਬੰਧ ਬੱਚਿਆਂ ਦੇ ਹੁੰਦੇ ਆ, ਉਹਨਾਂ ਨੂੰ ਸਹੀ ਤਰੀਕੇ ਨਾਲ ਖਾਣਾ ਪਾਣੀ ਨਾ ਮਿਲੇ, ਤੇ ਫਿਰ ਬਿਮਾਰੀਆਂ ਇਮਿਊਨਿਟੀ ਖਤਮ ਹੋ ਜਾਂਦੀ ਬੱਚੇ ਦੀ ਬਿਮਾਰੀਆਂ, ਤੇ ਮਲੇਰੀਆ ਹੋਇਆ, ਤੇ 32 ਆਦਿਵਾਸੀ ਬੱਚਿਆਂ ਦੀ ਮੌਤ ਹੋ ਚੁੱਕੀ ਹੈ 3 ਮਹੀਨਿਆਂ ਦੇ ਵਿਚ। ਤੇ ਉਹ ਕਹਿੰਦੇ ਵੀ ਹਰ ਤੀਜੇ ਦਿਨ ਬੱਚਾ ਮਰ ਰਿਹਾ, ਉਹਦੀ ਜੇ ਇੱਕ ਮਾਂ ਰੋਂਦੀ ਹੋਈ ਉਹਨੂੰ ਕਰਾਉਂਦੀ ਹੋਈ ਕਹਿ ਰਹੀ ਹੈ ਰਾਹੁਲ ਗਾਂਧੀ ਨੂੰ ਕਿ ਹਰ 3 ਦਿਨਾਂ ਬਾਅਦ ਬੱਚੇ ਦੀ ਮੌਤ ਹੋ ਰਹੀ ਹੈ, ਬੱਚੇ ਸਾਡੀਆਂ ਹੱਥਾਂ ਵਿਚੋਂ ਇਹ ਨਿਕਲ ਰਹੇ ਆ ਜਿੱਦਾਂ ਸਾਡੇ ਹੈ ਹੁੰਦੇ ਨੀ ਉਹ ਵੀ, ਪਰ ਸਾਡੀ ਸਰਕਾਰ ਵੱਲੋਂ ਇੱਥੇ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਤੇ ਉੱਥੇ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਜਿਵੇਂ ਲਾਡਲੀ ਬਹਿਨਾ ਯੋਜਨਾ ਹੈਗੀ ਆ ਨਾ ਜੀ ਭਾਰਤ ਸਰਕਾਰ ਦੀ, ਉਹਦੇ ਨਾਲ ਕੁਛ ਪੈਸੇ ਮਿਲਦੇ ਆ ਭਾਰਤ ਦੀਆਂ ਔਰਤਾਂ ਨੂੰ, ਪਰ ਕਹਿੰਦੇ ਇੱਥੇ ਨੀ ਹੈਗੀ ਯੋਜਨਾ, ਇੱਥੇ ਉਸ ਯੋਜਨਾ ਤੇ ਸਾਨੂੰ ਕੋਈ ਪੈਸਾ ਨੀ ਮਿਲਦਾ, ਆਦਿਵਾਸੀਆਂ ਨਾਲ ਕੋਈ ਮਤਲਬ ਨੀ ਹੈ ਭਾਰਤ ਸਰਕਾਰ ਨੂੰ। ਤੇ ਰਾਹੁਲ ਗਾਂਧੀ ਨੇ ਸਾਰੀਆਂ ਗੱਲਾਂ ਉੱਥੇ ਸੁਣੀਆਂ ਤੇ ਕੇਂਦਰ ਸਰਕਾਰ ਨੂੰ ਫਟਕਾਰ ਵੀ ਲਗਾਈ ਹੈ ਕਿ ਤੁਸੀਂ ਅਜਿਹੇ ਇਲਾਕੇ ਦੇ ਵਿੱਚ ਕਿਉਂ ਨੀ ਆਪਣੇ ਅਫਸਰਾਂ ਨੂੰ ਭੇਜਦੇ, ਅਜਿਹੇ ਜਿੱਥੇ ਕਿ ਬੱਚੇ ਮਰ ਰਹੇ ਆ, ਨਿੱਕੇ ਨਿੱਕੇ ਬੱਚੇ, ਜੰਮਦੇ ਬੱਚੇ ਮਰ ਰਹੇ ਆ, ਤੁਹਾਨੂੰ ਉੱਥੇ ਜਾਣਾ ਚਾਹੀਦਾ। ਬੇਸ਼ੱਕ ਇੱਥੇ 21.1% ਆਬਾਦੀ ਹੈ ਜੀ ਆਦਿਵਾਸੀਆਂ ਦੀ ਮੱਧ ਪ੍ਰਦੇਸ਼ ਦੇ ਵਿੱਚ, ਮਤਲਬ ਕਿ ਮੱਧ ਪ੍ਰਦੇਸ਼ ਦਾ ਹਰ 5ਵਾਂ ਬੰਦਾ ਇਹਦਾ ਮਤਲਬ ਆਦਿਵਾਸੀ ਆ, ਤੇ 230 ਸੀਟਾਂ ਕੁੱਲ ਨੇ ਜਿਹਦੇ ਵਿੱਚ 47 ਸੀਟਾਂ SP ST ਵਾਸਤੇ ਰਾਖਵੀਆਂ ਨੇ, ਜਿਹਨਾਂ ਵਿੱਚ ਕਿ ਆਦਿਵਾਸੀ ਵੀ ਹੈਗੇ ਨੇ, ਤੇ 84 ਸੀਟਾਂ ਤੇ ਆਦਿਵਾਸੀਆਂ ਦਾ ਅਸਰ ਹੈਗਾ। ਉਹ ਕਹਿੰਦੇ ਇੰਨਾ ਤੁਸੀਂ ਵੋਟਾਂ ਲੈ ਕੇ ਸਰਕਾਰ ਬਣਾ ਲਈ ਹੈ ਆਪਣੀ ਇਹਨਾਂ ਗਰੀਬ ਬੰਦਿਆਂ ਦੀ, ਪਰ ਤੁਸੀਂ ਇਹਨਾਂ ਦੇ ਵਾਲੇ ਪਾਸੇ ਧਿਆਨ ਦੇਣ ਨੂੰ ਤਿਆਰ ਹੀ ਨਹੀਂ ਹੈਗੇ। ਤੇ ਇਹਨਾਂ ਲੋਕਾਂ ਦੇ ਵਾਲੇ ਪਾਸੇ ਤੁਹਾਨੂੰ ਧਿਆਨ ਦੇਣਾ ਚਾਹੀਦਾ। ਜਿਹੜਾ ਕਿ ਰਾਹੁਲ ਗਾਂਧੀ ਦੀ ਇਸ ਜਿਹੜੀ ਫੇਰੀ ਦੇ ਉੱਤੇ ਮੀਡੀਆ ਕਾਫੀ ਅਗਰੈਸਿਵ ਆ, ਮੀਡੀਆ ਕਾਫੀ ਮੀਡੀਆ ਨੇ ਇਹਦੀ ਕਵਰੇਜ ਵੀ ਕੀਤੀ ਹੈ ਕੱਲ ਰਾਹੁਲ ਗਾਂਧੀ ਦੀ ਇਸ ਮੁੱਦੇ ਉੱਤੇ।
21: ਅਗੇਨ 9058132095813 1320 ਤੇ ਤੁਸੀਂ ਸਵਾਲ ਕਰਨਾ ਚਾਹੋ ਤਾਂ ਕੋਈ ਵੀ ਕਰ ਸਕਦੇ ਹੋ। ਅਗਲਾ ਕੁਐਸਚਨ
16: ਜੀ, ਅਕੀਦਾ ਜੀ, ਚੋਣ ਕਮਿਸ਼ਨ ਤੇ ਦੋਸ਼ ਨੂੰ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਫਾਰਮ 6 ਦੇ ਵਿਚ ਨਜਾਇਜ਼ ਤਰੀਕੇ ਨਾਲ ਬਦਲਾਵ ਕੀਤਾ, ਇਲਜ਼ਾਮ ਲਗਾ ਰਹੇ ਨੇ, ਤੁਸੀਂ ਕੀ ਕਹਿਣਾ ਚਾਹੋਗੇ?
22: ਅਸਲ ਚ ਉਹਨਾਂ ਨੇ ਨਾ ਜੀ ਟਾਟਾ ਕੰਸਲਟੈਂਸੀ ਸਰਵਿਸ ਹੈਗੀ ਆ ਜੀ TCS, ਉਸ ਦੇ ਕੋਲ ਆ ਜੀ ਇਹ ਠੇਕਾ ਕੋਈ, ਤੇ ਵੈਸੇ ਤਾਂ ਟਾਟਾ ਕੰਸਲਟੈਂਸੀ ਸਰਵਿਸ ਇਹਦਾ ਮਤਲਬ ਤਾਂ ਪ੍ਰਾਈਵੇਟ ਆ, ਇਹ ਪ੍ਰਾਈਵੇਟ ਸੰਸਥਾ ਨੂੰ ਅਜਿਹੇ ਵੱਡੇ ਕਾਰਨ ਜਿਹੜੇ ਕਿ ਚੋਣਾਂ ਕਰਾਉਂਦੇ ਆ ਉਹਨੂੰ ਤਾਂ ਨਹੀਂ ਦੇਣੀ ਚਾਹੀਦੀ, ਇਹੋ ਜਿਹੇ ਜਿਹੜੇ ਕਿ ਠੇਕੇ ਨਹੀਂ ਦੇਣੇ ਚਾਹੀਦੇ, ਕਿ ਬੜਾ ਵੱਡਾ ਹੁੰਦਾ ਇਹ, ਸਰਕਾਰ ਨੂੰ ਖੁਦ ਚੋਣ ਕਮਿਸ਼ਨ ਨੂੰ ਖੁਦ ਇਹਦਾ ਕਰਨਾ ਚਾਹੀਦਾ। ਪਰ ਰਾਹੁਲ ਗਾਂਧੀ ਨੇ ਕੱਲ ਆਖੀ ਆ, ਕਹਿੰਦੇ ਵੀ ਕੋਈ ਇਹ ਜਿਹੜਾ ਬਦਲਾਅ ਦਿੱਤਾ ਗਿਆ, ਬਦਲਾਅ ਦੇ ਰੇਜ਼ ਦਿੱਤੇ ਗਏ ਆ TCS ਨੂੰ, ਟਾਟਾ ਕੰਸਲਟੈਂਸੀ ਸਰਵਿਸਿਸ ਨੂੰ, ਇਹ ਬਹੁਤ ਵੱਡਾ ਦਬਾਅ ਪਾ ਕੇ ਦਿੱਤੇ ਗਏ ਆ, ਤੇ TCS ਦੇ ਉੱਪਰ ਬੜਾ ਵੱਡਾ ਦਬਾਅ ਹੈ, ਤੇ ਜਿਸ ਕਰਕੇ ਇਹ ਜਿਹੜਾ ਤੁਸੀਂ ਫਾਰਮ 6 ਵਿੱਚ ਬਦਲਾਅ ਕਰਨ ਦਾ ਅਧਿਕਾਰ ਦਿੱਤਾ, ਤੁਰੰਤ ਦਿੱਤਾ, ਤੁਰੰਤ ਤੁਸੀਂ ਕਿਵੇਂ ਬਦਲਾਅ ਕਰ ਸਕਦੇ ਹੋ? ਤੇ ਤੁਹਾਨੂੰ ਜਿਹੜੀ ਪਿਛਲੀ ਵੱਡੀ ਗਲਤੀ ਹੋ ਗਈ ਆ, ਉਹ ਗਲਤੀ ਦਾ ਜਵਾਬ ਕੌਣ ਦੇਗਾ? ਜਿਹੜੇ ਇੰਨੇ ਵੋਟਰ ਚਲੇ ਗਏ ਆ ਉਹਨਾਂ ਵੋਟਰਾਂ ਨੂੰ ਜਵਾਬ ਕੌਣ ਦੇਗਾ? ਤੇ ਬੇਸ਼ੱਕ ਚੋਣ ਕਮਿਸ਼ਨ ਨੇ ਗੱਲ ਆਖੀ ਆ ਕਿ ਉਹ ਵੋਟਰਾਂ ਨੂੰ ਅਸੀਂ ਦੁਬਾਰਾ ਮੁੜ ਕੇ ਫੇਰ ਲੈ ਰਹੇ ਹਾਂ ਉਹਦੇ ਵਿੱਚ, ਪਰ ਉਹ ਕਦੋਂ ਲੈ ਰਹੇ ਹੋ, ਕੀ ਲੈ ਰਹੇ ਹੋ? ਦੂਜੇ ਪਾਸੇ DPK ਕਾਕਰੋਚ ਜਨਤਾ ਪਾਰਟੀ ਦੇ ਜਿਹੜੇ ਕਿ ਫਾਊਂਡਰ ਹੈਗੇ ਆ, ਉਹਨਾਂ ਨੇ ਕਿਹਾ, ਮੁੰਬਈ ਦੇ ਵਿੱਚ ਕੱਲ ਸੀਗੇ ਉਹ, ਤੇ ਉੱਥੇ ਉਹਨੇ ਕਿਹਾ, ਕਹਿੰਦੇ ਗਿਆਨੇਸ਼ ਕੁਮਾਰ ਨੂੰ ਅਸਤੀਫਾ ਦੇਣਾ ਹੀ ਪਵੇਗਾ, ਜੇ ਨਾ ਅਸਤੀਫਾ ਦਿੱਤਾ ਤੇ ਦੇਸ਼ ਨੂੰ ਬੜੇ ਵੱਡੇ ਸੰਘਰਸ਼ ਦਾ ਜਿਹੜਾ ਕਿ ਵਿੱਚ ਨੂੰ ਲੰਘਣਾ ਪੈ ਸਕਦਾ, ਗੁਜ਼ਰਨਾ ਪੈ ਸਕਦਾ ਦੇਸ਼ ਨੂੰ, ਜੇਕਰ ਗਿਆਨੇਸ਼ ਕੁਮਾਰ ਨੇ ਅਸਤੀਫਾ ਨਾ ਦਿੱਤਾ।
21: ਗਿਆਨੇਸ਼ ਕੁਮਾਰ ਅਸਤੀਫਾ ਦੇ ਦੂ, ਉਹਦੇ ਵਰਗਾ ਕੋਈ ਹੋਰ ਮੋਹਰਾ ਆ ਕੇ ਬਹਿ ਜੂ, ਫਰਕ ਤਾਂ ਕੋਈ ਪੈਣਾ ਨੀ, ਗਲਤ ਸਿਸਟਮ ਨੂੰ ਚੇਂਜ ਕਰਨ ਦੀ ਗਲਤੀ ਇਹਦੇ ਵਿੱਚ ਜਿਸ ਤਰੀਕੇ ਨਾਲ ਚੋਣ ਪ੍ਰਕਿਰਿਆ ਬਣੀ ਹੈ ਉਹਦੇ ਵਿੱਚ ਜੋ ਧਾਂਦਲੀਆਂ ਹੋਈਆਂ ਨੇ, ਜਿਵੇਂ ਇਹਨੂੰ ਸਿਲੈਕਟ ਕੀਤਾ ਗਿਆ ਇਹਦੀ ਥਾਂ ਤੇ ਕੋਈ ਹੋਰ ਆ ਕੇ ਬਹਿਜੂਗਾ, ਉਹ 2-4 ਸਾਲ ਇਸ ਤਰ੍ਹਾਂ ਹੀ ਮੁੜ ਕੇ, ਕਿਉਂਕਿ ਮਗਰ ਤਾਂ ਇੱਕ ਵੱਡਾ ਵਿੰਗ ਹੈ ਨਾ, ਗਲਤ ਹੈ ਵਿੰਗ ਸੁਧਾਰਨ ਦੀ ਗੱਲ, ਜਿਸ ਤਰੀਕੇ ਦੇ ਨਾਲ ਆਪੋਜੀਸ਼ਨ ਨੇਤਾ ਦਾ ਹੱਕ ਹੈ ਉਹਨੂੰ ਉਹਦਾ ਹੱਕ ਮਿਲਣ ਦੀ, ਗਲਤ ਹੈ ਸੁਧਾਰ ਦੀ ਗੱਲ, ਇੱਕ ਵਿਅਕਤੀ ਵਿਸ਼ੇਸ਼ ਨੂੰ ਬਦਲਣ ਦੀ ਨੀ ਮੈਨੂੰ ਲੱਗਦਾ, ਗੱਲ ਹੈ ਸਿਸਟਮ ਨੂੰ ਸੁਧਾਰਨ ਦੀ। ਸੋ DPK ਅਤੇ ਨਾਲ ਦੀ ਨਾਲ ਬਾਕੀ ਜਿਹੜੇ ਸੁਹਿਰਦ ਨੇ ਸਿਸਟਮ ਨੂੰ ਸੁਧਾਰਨ ਦੀ, ਇਹਦੀ ਚੋਣ ਪ੍ਰਕਿਰਿਆ ਜਿਹੜੀ ਚੋਣ ਕਮਿਸ਼ਨ ਦੀ ਉਹ ਪੁਰਾਣੇ ਰੀਤੀ ਰਿਵਾਜ ਦੇ ਨਾਲ ਕਰਨ ਦੀ ਹੈ, ਨਾ ਕਿ ਦੋ ਇੱਕ ਪਾਸੇ ਹੋ ਗਏ ਇੱਕ ਪਾਸੇ ਹੋ ਗਏ, ਨਹੀਂ, ਉਹਨੂੰ ਅਧਿਕਾਰ ਜਿਹੜਾ ਹੈ ਡਿਫਰੈਂਟ ਤਰੀਕੇ ਨਾਲ, ਜਿਵੇਂ ਪਹਿਲਾਂ ਚੋਣ ਪ੍ਰਕਿਰਿਆ ਜਿਹੜੀ ਸੀਗੀ ਚੋਣ ਕਮਿਸ਼ਨ ਦਿੰਦੀ, ਉਸੇ ਤਰ੍ਹਾਂ ਹੀ ਚੁਣਿਆ ਜਾਵੇਗਾ, ਤਾਂ ਹੀ ਕੁਛ ਹੋਵੇਗਾ, ਅਦਰਵਾਈਜ਼ ਤਾਂ ਉਹ ਪੰਚਾਂ ਦਾ ਕਿਆ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ। ਔਰ ਪੰਜਾਬ ਕਾਂਗਰਸ ਵਿੱਚ ਕਮਸਾਨ ਰਾਜਾ ਵੜਿੰਗ ਨੂੰ ਅੱਜ ਮੈਨੂੰ ਵੇਖ ਕੇ ਤੇ ਬੜੀ

0: ਰਾਜਾ ਬੜਿੰਗ ਨੇ ਵੀ ਉਦਾਂ ਹੀ ਕੀਤਾ ਜੀ। ਰਾਜਾ ਬੜਿੰਗ ਨੇ ਕੱਲ ਆਪਣੇ ਆਪ ਸੋਸ਼ਲ ਮੀਡੀਆ ਤੇ ਜਿਹੜਾ ਕੰਦਾ ਹੈਗਾ ਉਹਦੇ ਉੱਪਰ ਉਹਨਾਂ ਨੇ ਲਿਖਤਾ, ਫਾਰਮਰ ਪ੍ਰੈਜੀਡੈਂਟ ਜਿਹੜਾ ਪੰਜਾਬ ਕਾਂਗਰਸ ਉਹਨਾਂ ਨੇ ਲਿਖਿਆ, ਆਪਣੇ ਆਪ ਨੂੰ ਡਿਕਲੇਅਰ ਕਰ ਲਿਆ ਕਿ ਉਹਨਾਂ ਰਿਜ਼ਾਇਨ ਕਰਤਾ, ਤੇ ਰਿਜ਼ਾਇਨ ਹੋ ਗਿਆ ਤੇ ਕੱਲ ਰਾਹੁਲ ਗਾਂਧੀ ਨੇ ਉਹਨਾਂ ਨੂੰ ਬੁਲਾ ਵੀ ਲਿਆ ਤੇ ਸ਼ਾਇਦ ਮੀਟਿੰਗ ਵਗੈਰਾ ਅੱਜ ਹੋਣ ਦੀ ਸੰਭਾਵਨਾ ਹੈਗੀ ਆ ਰਾਜਾ ਬੜਿੰਗ ਦੀ ਰਾਹੁਲ ਗਾਂਧੀ ਦੇ ਨਾਲ, ਸ਼ਾਇਦ ਕੋਈ ਨਵੀਂ ਗੱਲ ਹੋਏਗੀ। ਹੁਣ ਉੱਥੇ ਨਾਂ ਬੜੇ ਵੱਡੇ ਪੱਧਰ ਤੇ ਚੱਲ ਰਹੇ ਆ, ਪ੍ਰਧਾਨ ਕੌਣ ਬਣੇਗਾ? ਕੱਲ ਸੋਸ਼ਲ ਮੀਡੀਆ ਉੱਤੇ ਤਾਂ ਬਹੁਤ ਸਾਰੇ ਲੋਕਾਂ ਨੇ ਐਲਾਨ ਹੀ ਕਰਤਾ ਜੀ ਵਿਜੇਇੰਦਰ ਸਿੰਗਲਾ ਪ੍ਰਧਾਨ ਬਣ ਗਏ ਆ, ਤੇ ਵਿਜੇਇੰਦਰ ਸਿੰਗਲਾ ਰਾਹੁਲ ਗਾਂਧੀ ਦੇ ਬਹੁਤ ਨੇੜੇ ਆ। ਤੇ ਪਹਿਲਾਂ ਤਾਂ ਰਾਹੁਲ ਗਾਂਧੀ ਨੇ ਬੜੀ ਵੱਡੀ ਗੱਲ ਕੀਤੀ ਕਿ ਭੁਪੇਸ਼ ਬਘੇਲ ਨੂੰ ਜਿਹੜਾ ਜਿਸਨੇ ਕਿ ਰਾਜਾ ਬੜਿੰਗ ਦੇ ਪੱਖ ਵਿੱਚ ਬੜੀ ਵੱਡੀ ਗੱਲ ਕੀਤੀ ਸੀ, ਜ਼ੋਰ ਲਾ ਲਿਆ ਉਹਨਾਂ ਨੇ ਚੰਨੀ ਹੋਰਾਂ ਨੇ ਤੇ ਰੰਧਾਵੇ ਹੋਰਾਂ ਨੇ ਤੇ ਬਾਜਵੇ ਹੋਰਾਂ ਨੇ ਜ਼ੋਰ ਲਾ ਲਿਆ ਕਿ ਇਹਨੂੰ ਤੁਸੀਂ ਰਾਜਾ ਬੜਿੰਗ ਨੂੰ ਅਸੀਂ ਪੰਜਾਬ ਚ ਬਰਦਾਸ਼ਤ ਨਹੀਂ ਕਰ ਪਾ ਰਹੇ, ਤੁਸੀਂ ਇਹਨੂੰ ਚੇਂਜ ਕਰੋ। ਪਰ ਭੁਪੇਸ਼ ਬਘੇਲ ਨੇ ਆਪਣੀ ਹਿੰਡਰੀ ਛੱਡੀ, ਮੈਂ ਨਾ ਮੰਨ ਵਾਲੀ ਗੱਲ ਕਹਿ ਕੇ ਰਾਹੁਲ ਗਾਂਧੀ ਨੂੰ ਕਿਹਾ ਕਿ ਨਹੀਂ ਇਹ ਬੰਦਾ ਹੀ ਠੀਕ ਹੈ, ਪ੍ਰਧਾਨਗੀ ਦੇ ਕਾਬਲ ਹੈ, ਤੁਸੀਂ ਇਹਨੂੰ ਹੀ ਰੱਖੋ। ਤੇ ਤਾਂ ਰਾਹੁਲ ਗਾਂਧੀ ਨੂੰ ਵੱਡਾ ਫੈਸਲਾ ਲੈਣਾ ਪਿਆ ਕਿ ਭੁਪੇਸ਼ ਬਘੇਲ ਨੂੰ ਬਦਲਦਾ ਉੱਥੇ ਪੰਜਾਬ ਤੋਂ, ਬਦਲ ਕੇ ਉੱਥੇ ਸਚਿਨ ਪਾਇਲਟ ਨੂੰ ਲਿਆਂਦਾ। ਸਚਿਨ ਪਾਇਲਟ ਨੌਜਵਾਨ ਮੁੰਡਾ ਹੈਗਾ ਤੇ ਉਸ ਨੌਜਵਾਨ ਮੁੰਡੇ ਨੂੰ ਲਿਆ ਕੇ ਤੇ ਉਹਨਾਂ ਨੇ ਸਾਰਾ ਵੇਖਿਆ, ਮੀਟਿੰਗਾਂ ਕੀਤੀਆਂ, ਮੀਟਿੰਗਾਂ ਕਰਨ ਤੋਂ ਬਾਅਦ ਰਿਪੋਰਟ ਦਿੱਤੀ, ਪਹਿਲੀ ਰਿਪੋਰਟ ਦਿੱਤੀ ਸਚਿਨ ਪਾਇਲਟ ਨੇ ਰਾਹੁਲ ਗਾਂਧੀ ਨੂੰ। ਪਹਿਲੀ ਰਿਪੋਰਟ ਤੋਂ ਬਾਅਦ ਹੀ ਫੋਨ ਪਹੁੰਚ ਗਿਆ ਰਾਜਾ ਬੜਿੰਗ ਕੋਲ। ਰਾਜਾ ਬੜਿੰਗ ਨੂੰ ਕਹਿ ਦਿੱਤਾ ਗਿਆ ਕਿ ਭਾਈ ਤੁਸੀਂ ਆਪਣਾ ਰਿਜ਼ਾਇਨ ਕਰ ਦਿਓ, ਪ੍ਰਧਾਨ ਹੋਰ ਲਾਉਣਾ। ਤੇ ਕੱਲ ਰਾਜਾ ਬੜਿੰਗ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਨਵੇਂ ਪ੍ਰਧਾਨ ਬਣਨ ਵਾਸਤੇ ਵੀ ਬੜੇ ਵੱਡੇ ਬੰਦਿਆਂ ਦਾ ਨਾਂ ਚੱਲ ਗਿਆ। ਵਿਜੇਇੰਦਰ ਸਿੰਗਲਾ ਦਾ ਖੈਰ ਪ੍ਰਧਾਨ ਬਣਾ ਹੀ ਦਿੱਤਾ ਸੀ ਸੋਸ਼ਲ ਮੀਡੀਆ ਨੇ, ਨਾਲ ਹੀ ਨਾਲ ਪ੍ਰਤਾਪ ਸਿੰਘ ਬਾਜਵਾ ਵੀ ਪ੍ਰਧਾਨ ਬਣਨ ਵਾਸਤੇ ਤਿਆਰ ਹੋ ਗਏ, ਚਰਨਜੀਤ ਚੰਨੀ ਵੀ ਪ੍ਰਧਾਨ ਬਣਨ ਵਾਸਤੇ ਤਿਆਰ ਹੋ ਗਏ, ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਨਾਮ ਕਹਿੰਦੇ ਚੱਲ ਰਿਹਾ, ਪ੍ਰਗਟ ਸਿੰਘ ਦਾ ਵੀ ਨਾਂ ਚੱਲ ਰਿਹਾ, ਰਾਣਾ ਗੁਰਜੀਤ ਵੀ ਸਾਹਮਣੇ ਆਏ ਫਿਰਦਿਆ ਕਹਿੰਦੇ ਮੈਨੂੰ ਬਣਾਓ ਤੁਸੀਂ ਪ੍ਰਧਾਨ। ਸੁੱਖ ਸਰਕਾਰੀਆ ਵੀ, ਗੁਰਜੀਤ ਔਜਲਾ, ਗੁਰਜੀਤ ਔਜਲਾ ਦਾ ਜ਼ਿਆਦਾ ਵੱਡਾ ਨਾਂ ਚੱਲ ਰਿਹਾ ਉੱਪਰ ਤੇ ਉਹਦਾ ਵੀ ਉੱਪਰ ਹੋ ਸਕਦਾ,
1: ਗੁਰਜੀਤ ਔਜਲੇ ਦਾ ਹੋ ਸਕਦਾ, ਗੁਰਜੀਤ ਔਜਲਾ ਦਾ ਹੋ ਸਕਦਾ ਕਿ ਨੌਗਾ ਕਿਤੇ ਪੈਣ ਦੀ ਸੰਭਾਵਨਾ। ਦੂਜੇ ਪਾਸੇ ਜੇ ਕੋਈ ਦੋ ਰਾਵਾਂ ਨਹੀਂ ਤੇ ਚੰਨੀ ਦੀ ਜਿਹੜੀ ਆ ਪਹੁੰਚ, ਆਮ ਲੋਕਾਂ ਦੀ ਜਿਹੜੀ ਮੰਗ ਹੈ ਉਹ ਚੰਨੀ ਹੈ। ਬਾਕੀ ਵੇਖੋ ਹੁਣ ਪ੍ਰਗਟ ਹੈ, ਰਾਣਾ ਜੀ ਹੈ, ਰਾਣਾ ਗੁਰਜੀਤ ਮਾਲਦਾਰ ਸਾਮੀ ਹੈ ਜੀ, ਸੁੱਖ ਸਰਕਾਰੀ ਹੈ। ਔਜਲਾ ਦਾ ਜਿਵੇਂ ਆਪਾਂ ਕਹਿੰਦੇ ਹਾਂ ਕਿ ਉਹ ਵੀ ਦਿੱਲੀ ਦੇ ਨਾਲ ਕਾਫੀ ਨੇੜਤਾ ਰੱਖਦਾ, ਪਰ ਰਾਜਾ ਬੜਿੰਗ ਨੂੰ ਮੈਂ ਸਵੇਰੇ ਕਿਹਾ ਸੀਗਾ ਕਿ ਅਸਤੀਫਾ ਦਿੰਦੇ ਸਮੇਂ ਜਿਹੜੀ ਫੋਟੋ ਖਿਚਾਉਣੀ ਸੀ, ਕਿਤੇ ਪੁਰਾਣੀ ਟੀ ਸ਼ਰਟ ਕੱਢ ਲੈਂਦਾ ਜਿੱਥੇ ਇੰਦਰਾ ਗਾਂਧੀ ਨੂੰ ਆਪਣੀ ਮਾਂ ਕਹਿ ਕੇ ਇਹਨੇ ਪਾਈ ਸੀਗੀ, ਤੇ ਫਿਰ ਜ਼ਿਆਦਾ ਹੋ ਜਾਣਾ ਸੀ ਅਸਰਦਾਰ। ਹਾਂਜੀ, ਮਤਵੰਨਾ ਪੁੱਤ ਬਣਿਆ ਸੀ ਇਹ, ਤੇ ਮਤਵੰਨੇ ਬੜੇ ਬਣਦੇ, ਅਗਲੇ ਪੂੰਝ ਕੇ ਉਹ ਮਾਰਦੇ ਆ। 9051313132095832013320 ਆ ਵੇਲੋ ਹੁਣ ਕੈਪਟਨ ਕਹਿੰਦਾ ਨਾ ਕੀ ਖੱਟਿਆ ਮੈਂ ਬੀਜੇਪੀ ਚ ਜਾ ਕੇ, ਕੋਈ ਪੁੱਛ ਪੜਤਾਲ ਨੀ, ਕਾਂਗਰਸ ਵਾਲੇ ਤੇ ਫਿਰ ਵੀ ਪੁੱਛ ਪੜਤਾਲ ਕਰ ਲੈਂਦੇ ਸੀ। ਖੈਰ ਰਾਜਨੀਤੀ ਹੈ ਜੀ, ਉਤਰਾਅ ਚੜਾਅ ਤਾਂ ਚੱਲਦਾ ਹੀ ਰਹਿੰਦਾ। 9058131320 ਦੇਖਦੇ ਹਾਂ ਜੀ, ਜੀ ਕੋਈ ਅਗਲਾ ਕੁਐਸਚਨ
2: ਜੀ। ਕਿਤੇ ਜੀ ਸੰਗਰੂਰ ਤੇ ਕਲੋਈ ਵਿਚ ਦਲਿਤ ਨੌਜਵਾਨ ਸਨਮਦੀਪ ਸਿੰਘ ਦਾ ਅੰਤਿਮ ਸੰਸਕਾਰ ਜਬਰੀ ਕੀਤਾ ਗਿਆ, ਮਾਂ ਰੋਂਦੀ ਰਹੀ, ਕੀ ਘਟਨਾ ਬਣੀ ਹੈ?
0: ਅਸਲ ਚ ਕਨੋਈ ਦੇ ਵਿਚ ਦਲਿਤ ਨੌਜਵਾਨ ਹੈਗਾ, 23 ਸਾਲ ਦਾ ਮੁੰਡਾ ਹੈ ਸਨਮਦੀਪ ਸਿੰਘ। ਇਸ ਨੇ ਕੁਝ ਪਿੰਡ ਦੇ ਸਰਪੰਚ ਉੱਤੇ ਤੇ ਕੁਝ ਲੋਕਾਂ ਉੱਤੇ ਇਲਜ਼ਾਮ ਲਾਏ ਤੇ ਉਹਨਾਂ ਵਿਚ ਪਰੇਸ਼ਾਨ ਤੰਗ ਪਰੇਸ਼ਾਨ ਕਰਨ ਦੇ ਤੇ ਉਹਨਾਂ ਨੂੰ ਦੋਸ਼ ਲਾਏ। ਦੋਸ਼ ਲਾਉਣ ਤੋਂ ਬਾਅਦ ਇਸ ਮੁੰਡੇ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀਗੀ। ਖੁਦਕੁਸ਼ੀ ਕਰਨ ਤੋਂ ਬਾਅਦ 25 ਸਤੰਬਰ ਨੂੰ ਖੁਦਕੁਸ਼ੀ ਕੀਤੀ ਤੇ 26 ਸਤੰਬਰ ਨੂੰ ਪਰਿਵਾਰ ਇਸ ਜਿਹੜਾ ਕਿ ਸਰਪੰਚ ਸੀਗਾ ਉਹਦੇ ਖਿਲਾਫ SC ST ਐਕਟ ਅਤੇ ਹੋਰ ਧਾਰਾਵਾਂ ਲਾਉਣ ਦੇ ਵਾਸਤੇ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨੇ ਤੇ ਬਹਿ ਗਿਆ। ਉੱਥੇ ਜਿਹੜਾ ਕਿ ਮੋਰਚਰੀ ਸੀਗੀ ਤੇ ਉਹ ਧਰਨੇ ਤੇ ਬੈਠੇ ਰਹੇ। ਦੂਜੇ ਪਾਸੇ ਕੇਸ ਦਰਜ ਵੀ ਕਰ ਲਿਆ ਗਿਆ ਸਰਪੰਚ ਦੇ ਖਿਲਾਫ, ਪਰ ਉਹਨੂੰ ਗ੍ਰਿਫ਼ਤਾਰ ਨਹੀਂ ਕੀਤਾ ਤੇ ਪਰ SC ST ਦੇ ਧਾਰਾ ਵੀ ਨਹੀਂ ਲਗਾਈਆਂ। ਤੇ ਜਿਸ ਤਰੀਕੇ ਨਾਲ ਉਹਨਾਂ ਨੇ ਫਿਰ ਕੱਲ ਜੋ ਹੋਇਆ ਉੱਥੇ ਘਟਨਾਕ੍ਰਮ, ਉਹ ਕਾਫੀ ਦੁਖਦਾਈ ਆ। ਦੁਖਦਾਈ ਇਸ ਕਰਕੇ ਆ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਉਹਨੂੰ ਚੱਕਿਆ ਸਰਮਦੀਪ ਨੂੰ, ਪੁਲਿਸ ਨੇ ਤਾਂ ਇਲਜ਼ਾਮ, ਪੁਲਿਸ ਇੱਕ ਇਲਜ਼ਾਮ ਤਾਂ ਪੱਕਾ ਲਾਉਂਦੀ ਆ ਨਾ ਜੀ, ਉਹਨਾਂ ਤਕੀਆ ਕਲਾਮ ਹੀ ਹੁੰਦਾ ਇਹ ਪੁਲਿਸ ਦਾ ਕਿ ਜੀ ਸਾਡੀ ਵਰਦੀ ਨੂੰ ਹੱਥ ਪਾਇਆ, ਸਾਨੂੰ ਗਾਲਾਂ ਕੱਢੀਆਂ ਤੇ ਸਾਡੇ ਉੱਤੇ ਮਾੜਾ ਰੱਖਿਆ, ਸਾਨੂੰ ਡਿਊਟੀ ਕਰਨ ਵਾਸਤੇ ਰੋਕਿਆ। ਇਹ ਪੁਲਿਸ ਦਾ ਆਮ ਤੌਰ ਤੇ ਭਿੱਟ ਜੇ 3-4 ਸ਼ਬਦ ਹੁੰਦੇ ਆ, ਉਹ ਵਰਤੇ ਆ ਉਹਨਾਂ ਨੇ। ਕਹਿੰਦੇ ਅਸੀਂ ਤਾਂ ਜੀ ਇਹਨਾਂ ਨੂੰ ਸਮਝਾ ਰਹੇ ਸੀਗੇ, ਇਹਨਾਂ ਨੇ ਸਾਡੀ ਵਰਦੀ ਨੂੰ ਹੱਥ ਪਾ ਲਿਆ। ਤੇ ਉਸ ਤਰੀਕੇ ਨਾਲ ਸਾਨੂੰ

0: ਸਨਮਦੀਪ ਨੂੰ ਚੱਕਿਆ ਗਿਆ, ਜਬਰੀ ਚੱਕਿਆ ਗਿਆ। ਮਾਂ ਕਿਸੇ ਪੁਲਿਸ ਦੇ ਪੈਰ ਦੇ ਹੱਥ ਫੜ ਰਹੀ ਆ, ਉਹਦੇ ਜਿਹੜੇ ਕਿ ਪਰਿਵਾਰ ਹੈਗਾ ਬਹੁਤ ਬੁਰੀ ਤਰ੍ਹਾਂ ਰੋ ਕਰਲਾ ਰਿਹਾ, ਪਰ ਕਿਸੇ ਦੀ ਰੋਣ ਕੁਰਲਾਹਟ ਨਾ ਸੁਣੀ ਤੇ ਜਬਰੀ ਬਿਨਾਂ ਕੋਈ ਰਸਮਾਂ ਤੋਂ, ਕੋਈ ਰਸਮਾਂ ਨਹੀਂ ਕੀਤੀਆਂ। ਉਹ ਕਹਿੰਦੇ ਰੱਬ ਜਦ ਮਾਰਦਾ ਮਾਤੀ ਮਾਰਦਾ ਬੰਦੇ ਦੀ, ਦੇ ਅਧੀਨ ਹੈਗੀ ਅੱਜ ਕੱਲ ਭਗਵੰਤ ਮਾਨ ਦੇ ਅਧੀਨ ਪੁਲਿਸ ਹੈ, ਤੇ ਉਸ ਨੇ ਉਸ ਦਲਿਤ ਨੌਜਵਾਨ ਦਾ ਅੰਤਮ ਸੰਸਕਾਰ ਬਿਨਾਂ ਕੋਈ ਪਰਿਵਾਰ ਦੀਆਂ ਕੀਤੀਆਂ ਰਸਮਾਂ ਤੋਂ ਕਰ ਦਿੱਤਾ ਗਿਆ, ਜਿਸ ਕਰਕੇ ਸਿਆਸੀ ਲੋਕ ਵੀ ਹੁਣ ਕੰਨ ਚੱਕ ਕੇ ਖੜ ਗਏ ਆ, ਤੇ ਸਿਆਸੀ ਲੋਕਾਂ ਨੇ ਵੀ ਉੱਥੇ ਜਾ ਕੇ ਆਪੋ ਆਪਣੇ ਬਿਆਨ ਦਿੱਤੇ ਆ। ਵੱਖੋ ਵੱਖਰੇ ਸਿਆਸੀ ਲੋਕਾਂ ਵੱਲੋਂ ਕਿਹਾ ਗਿਆ ਕਿ ਇਹ ਬਹੁਤ ਵੱਡਾ ਜ਼ੁਲਮ ਕੀਤਾ ਗਿਆ ਦਲਿਤਾਂ ਉੱਤੇ ਪੰਜਾਬ ਦੀ ਸਰਕਾਰ ਦੀ ਪੁਲਿਸ ਵੱਲੋਂ।
1: 9051313209501312013020 ਯਾਦ ਕਰਵਾ ਦਈਏ, ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਦੇ ਮੌਕੇ ਤੇ ਜੋ ਪਿਛਲੇ 15 ਵਰਿਆਂ ਤੋਂ ਅਸੀਂ ਇਸ CJMR 1320 AM ਤੇ ਰੇਡੀਓਥਾਨ ਕਰਦੇ ਆ ਰਹੇ ਹਾਂ, ਉਸ ਦਿਨ ਜਿਸ ਦਿਨ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਹੁੰਦਾ ਹੈ, ਅੱਜ ਸੇਵਾ ਫੂਡ ਦੇ ਜਿਹੜੇ ਕਰਤਾ ਸੇਵਾਦਾਰ ਕੁਲਬੀਰ ਸਿੰਘ ਜੀ ਸਾਡੇ ਜੋ ਬਣ ਰਿਹਾ ਸਟੂਡੀਓ ਡਿਕਸੀ ਡਿਊ ਦੇ ਨਜ਼ਦੀਕ, ਉਥੇ ਉਨ੍ਹਾਂ ਨੇ ਮੁਲਾਕਾਤ ਕੀਤੀ, ਬਹੁਤ ਸਾਰੀਆਂ ਬੈਸਟ ਵਿਸ਼ ਸ਼ੁਭਕਾਮਨਾਵਾਂ ਦਿੱਤੀਆਂ, ਤੇ ਨਾਲ ਦੀ ਨਾਲ ਜਿਹੜੀ ਹੈ ਸੇਵਾ ਫੂਡ ਦੀ ਗੱਲ ਆ ਉਹਦੀ ਗੱਲ ਹੋ ਰਹੀ ਹੈ, ਤੇ ਨਾਲ ਉਨ੍ਹਾਂ ਨੇ ਜਿਹੜਾ ਹੈ ਰੇਡੀਓਥਾਨ ਬਾਰੇ ਵੀ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿਚ ਉਨ੍ਹਾਂ ਦੇ ਸੋਸ਼ਲ ਨੈਟਵਰਕ ਮੀਡੀਆ ਤੇ ਜਾਂ ਜਿਸ ਤਰੀਕੇ ਨਾਲ ਵੀ ਹੋ ਸਕਿਆ ਅਸੀਂ ਐਡਵਰਟਾਈਜਮੈਂਟ ਜਿਹੜੀ ਹੈ ਆਰੰਭ ਕਰ ਦੇਵਾਂਗੇ। ਬਹੁਤ ਪਿਆਰ ਮਾਣ ਸਤਿਕਾਰ ਤੁਸੀਂ ਦਿੱਤਾ, ਅਸੀਂ ਹਮੇਸ਼ਾ ਆਪ ਜੀ ਦੇ ਧੰਨਵਾਦੀ ਰਹੇ ਹਾਂ, ਤੇ ਅਗਾਂਹ ਤੋਂ ਵੀ ਪੂਰੀ ਉਮੀਦ ਕਰਦੇ ਹਾਂ ਕਿ ਜਗਤ ਬਾਬਾ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਜਿਸ ਦਿਨ ਅਸੀਂ ਮਨਾਵਾਂਗੇ ਉਸ ਦਿਨ ਸੇਮ ਡੇ ਇਕ ਰੇਡੀਓਥਾਨ ਵੀ ਹੋਵੇਗਾ। ਔਰ ਮੈਨੂੰ ਦਸਦਿਆਂ ਖੁਸ਼ੀ ਹੋ ਰਹੀ ਹੈ ਕਿ ਕੁਲਬੀਰ ਜੀ ਦੱਸ ਰਹੀ, ਕਿਉਂਕਿ ਜਿਵੇਂ ਮੈਂ ਤੁਸੀਂ ਜਾਣਦੇ ਹੋ ਕਿ ਡਿਕਸੀ ਡਿਊ ਦੇ ਨਜ਼ਦੀਕ ਕਾਰਨਰ ਵਾਲਾ ਜੂੰਟ ਆ ਜਿੱਥੇ CJMR 1320 ਦੇ ਸਾਈਨ ਲੱਗੇ ਨੇ, ਤੇ ਚਾਰਜ ਵੇਲੇ ਖੁੱਲੀ ਡੁੱਲੀ ਪਾਰਕਿੰਗ ਹੈ, ਉਸ ਦਿਨ ਅਸੀਂ ਆਪ ਜੀ ਨੂੰ ਖੁੱਲਾ ਸੱਦਾ ਪੱਤਰ ਵੀ ਦੇਵਾਂਗੇ, ਤੁਸੀਂ ਉੱਥੇ ਵੀ ਆ ਕੇ ਡੋਨੇਸ਼ਨ ਉਸ ਟੀਮ ਨੂੰ ਦੇ ਸਕੋਗੇ ਜੇ ਕਿ ਨੇ ਸੁੱਕੀ ਰਸਤ ਲੈ ਕੇ ਆਉਣੀ ਆ ਉਹਦਾ ਵੀ, ਕਿਉਂਕਿ ਪਿੱਛੇ ਜਿੰਨਾ ਸਟੂਡੀਓ ਸਾਨੂੰ ਚਾਹੀਦਾ ਉਨਾ ਅਸੀਂ ਬਦਲਿਆ, ਪਿੱਛੇ ਖੁੱਲਾ ਡੁੱਲਾ ਡਾਕ ਵੀ ਹੈਗਾ ਉੱਥੇ ਵੀ ਰੱਖਿਆ ਜਾ ਸਕਦਾ ਹੈ, ਤੇ ਜੋ ਸਾਡੇ ਕੋਲ ਹੋਇਆ ਅਸੀਂ ਸੇਵਾ ਪਾਣੀ ਜ਼ਰੂਰ ਜਿੰਨੀ ਜੋਗੇ ਹੋਏ ਜ਼ਰੂਰ ਕਰਾਂਗੇ। ਸੋ ਕੁਲਬੀਰ ਜੀ ਅੱਜ ਆਏ ਸਨ, ਕਾਫੀ ਗੱਲਾਂ ਬਾਤਾਂ ਕੀਤੀਆਂ, ਇਹਨਾਂ ਨੇ ਸਾਨੂੰ ਬੈਸਟ ਵਿਸ਼ ਦਿੱਤੀਆਂ ਨੇ, ਬਹੁਤ ਬਹੁਤ ਸ਼ੁਕਰੀਆ। ਅਗਲਾ ਜਿਹੜਾ ਇੱਕ ਅਮਰੀਕਾ ਦੀ ਖ਼ਬਰ ਮੈਂ ਵੈਸੇ ਪੂਰੀ ਸੁਣਾਉਣੀ ਵੀ ਆ ਅਜੂ ਜੀ, ਇੱਕ 1995 ਚ ਹਾਂਜੀ
2: ਖ਼ਬਰ ਕੀਤੀ ਸੀ,
1: ਹਾਂਜੀ ਦੋ ਟੀਕੇ ਲਾਏ ਨੇ ਉਹਨੂੰ, ਮੈਂ ਪਰੀ ਖ਼ਬਰ ਮੇਰੇ ਕੋਲ ਸੈਕਿੰਡ ਵਿਸ਼ੇਸ਼ ਬ੍ਰਿਟਨ ਦੇ ਖ਼ਬਰ ਸੈਕਿੰਡ ਪਾਰਟ ਸੁਣਾਉਣੀ ਮੈਂ। 1995 ਚ ਇਹਨੇ ਕਤਲ ਕੀਤਾ ਸੀ ਔਰ ਦੋ ਇਹਨੂੰ ਜ਼ਹਿਰ ਦੇ ਟੀਕੇ ਲਾਏ ਗਏ, ਮੈਂ ਪੰਜਾਬੀ ਚ ਕਹਾਂ, ਤਾਂ ਫਿਰ ਵੀ ਇਹਦੀ ਮੌਤ ਨਹੀਂ ਹੋਈ,
2: ਉਹਨੂੰ ਸਜ਼ਾ ਸੀ ਕਿ ਮੌਤ
1: ਦੇਣੀ ਸੀ ਉਹਨੂੰ, ਇੱਕ ਲਾਇਆ ਨਹੀਂ ਮਰੀ, ਦੂਜਾ ਲਾਇਆ ਨਹੀਂ ਮਰੀ, ਘਰਾੜੇ ਮਾਰਦੀ ਰਹੀ। ਚਲੋ ਇਹਨੂੰ ਕਹਿੰਦੇ ਜਾਂ ਕੋ ਰਾਖੇ ਸਾਈਆਂ ਮਾਰਦੇ ਸੀ,
2: ਉਸ ਤੋਂ ਪਹਿਲਾਂ ਵੀ ਦਿਲਬਾਗ ਜੀ ਟਰਾਈ ਹੋਇਆ ਸੀ, ਕੋਈ ਨਸ ਨਹੀਂ ਮਿਲੀ ਸੀ ਉਸ ਵਕਤ ਉਹਨੂੰ।
1: ਹਾਂਜੀ ਹੁਣ
0: ਨਸ ਨਾ ਮਿਲਣ ਦੀ ਘਟਨਾ ਦਾ ਪਹਿਲਾਂ ਹੈਗੀ,
2: ਉਹ ਪਹਿਲਾਂ ਹੈ, ਉਹ ਪਹਿਲਾਂ। ਹਾਂਜੀ
1: ਜੀ,
2: ਹੁਣ ਦੂਜੀ ਵਾਰੀ ਕੱਲ ਦੀ ਘਟਨਾ
1: ਜੀ। ਹਾਂਜੀ
0: ਇਹ ਪਹਿਲੀ ਆ
1: ਜੀ,
0: ਇਹ ਦੁਨੀਆਂ ਦੀ ਪਹਿਲੀ ਘਟਨਾ ਜੀ, ਜਿਹੜੀ ਕਿ ਜ਼ਹਿਰ ਵੀ ਦੇ ਦਿੱਤਾ ਗਿਆ ਨਾੜ ਦੇ ਵਿੱਚ, ਜ਼ਹਿਰ ਚਲਾ ਗਿਆ, ਉਹ ਜ਼ਹਿਰ ਚਲਾ ਗਿਆ ਤੇ ਉਹ ਪਹਿਲਾਂ ਤਾਂ ਉਹਦੇ ਜਿਹੜਾ ਸੀਗਾ ਵੀ ਸ਼ਾਇਦ ਚਲੋ ਇੱਕ ਟੀਕੇ ਨਾਲ ਮਰ ਜਾਣਾ ਇਹਨੇ, ਇਹਦਾ ਨਾਂ ਹੈਗਾ ਜੀ, ਇਹ ਜਿਹੜੀ ਅਮਰੀਕਾ ਦੀ ਟੈਨੇਸੀ ਰਾਜ ਦੀ ਇੱਕ ਔਰਤ ਸੀਗੀ, ਕ੍ਰਿਸ਼ਟਾ ਪਾਇਕ, ਕ੍ਰਿਸ਼ਟਾ ਪਾਇਕ ਹੈ ਨਾਂ ਇਹਦਾ, ਤੁਸੀਂ ਖ਼ਬਰ ਸੁਣਾ ਵੀ ਦੇਵੋਗੇ ਚਾਵਲਾ ਸਾਹਿਬ, ਤੇ ਇਸ ਦੀ ਸਹਿਪਾਠੀ ਸੀਗੀ ਕੋਲੀਨ ਸਲੇਮਰ, ਇਹ 18 ਸਾਲ ਦੀ ਸੀਗੀ ਤੇ ਸਹਿਪਾਠੀ 19 ਸਾਲ ਦੀ ਸੀ, ਤੇ ਇਹਨੇ 18 ਸਾਲ ਦੀ ਸੀਗਾ ਕਿ ਇਹਨਾਂ ਦਾ ਕੋਈ ਬੋਏਫ੍ਰੈਂਡ ਸੀਗਾ, ਤੁਸੀਂ ਖ਼ਬਰ ਕੇ ਸਾਰੇ ਪੜ੍ਹੇ ਲਓਗੇ, ਤੇ ਉਸ ਦੇ ਤਹਿਤ ਇਹਨਾਂ ਦਾ ਆਪਸ ਚ ਕੋਈ ਹੋਇਆ ਤੇ ਇਸ ਨੇ ਜ਼ਬਰਦਸਤੀ ਜਦੋਂ ਕਤਲ ਹੀ ਕਰਤਾ ਸੀਗਾ ਕ੍ਰਿਸ਼ਟਾ ਪਾਇਕ ਨੇ ਆਪਣੀ ਸਹਿਪਾਠੀ ਦਾ ਕੋਲੀਨ ਸਲੇਮਰ ਦਾ, ਤੇ ਉਸ ਤੋਂ ਬਾਅਦ ਚਲੋ ਕੇਸ ਚੱਲਿਆ, ਚੱਲਦਾ ਚੱਲਦਾ ਕੇਸ ਇਹਨਾਂ ਨੂੰ ਸਜ਼ਾ ਹੋ ਗਈ ਤੇ ਇਹਨੂੰ ਮਾਰਨ ਵਾਸਤੇ ਕਹਿ ਦਿੱਤਾ ਗਿਆ, ਤੇ ਹੁਣ ਇਹਨੂੰ ਮਾਰਨ ਵਾਸਤੇ ਸਾਰੇ ਇਹਦੇ ਜਿਹੜੇ ਡਾਕਟਰ ਸੀਗੇ ਸਾਹਿਬ ਬਾਹਰ ਭੇਜਤੇ ਗਏ, ਤੇ ਇੱਥੇ ਆਊਟ ਹੋ ਗਿਆ ਵੀ ਮੈਨੂੰ ਟੀਕੇ ਲਾ ਦੋ, ਟੀਕਾ ਲਾਇਆ ਗਿਆ ਤੇ ਪਹਿਲਾਂ ਹੋਸ਼ ਵਿੱਚ ਸੀਗੇ ਤੇ ਟੀਕਾ ਲਾਇਆ, ਇਹਨੂੰ ਨੀਂਦ ਆ ਗਈ ਤੇ ਘਰਾੜੇ ਮਾਰਨ ਲੱਗ ਗਈ, ਤੁਹਾਡੀ ਗੱਲ ਸਹੀ ਹੈ, ਘਰਾੜੇ ਮਾਰਦੀ ਰਹੀ ਤੇ ਨਹੀਂ ਜਦੋਂ ਉਹ ਮਰੀ ਤੇ ਦੁਬਾਰੇ ਫਿਰ ਟੀਕਾ ਲਾਉਣ ਦਾ ਆਰਡਰ ਹੋਇਆ, ਟੀਕਾ ਹੋਰ ਲਾ ਦਿਓ, ਤੇ ਉਹ ਟੀਕਾ ਲਾਇਆ। ਇਨ ਬਿਟਵੀਨ ਜਿਹੜੇ ਉਹਦੇ ਵਕੀਲ ਸੀਗੇ ਕ੍ਰਿਸ਼ਟਾ ਦੇ, ਉਹਦੇ ਵਕੀਲ ਵੀ ਅਦਾਲਤ ਪਹੁੰਚ ਕੇ ਫਟਾਫਟ ਵੀ ਜੀ ਇੱਕ ਟੀਕਾ ਲਾ ਦਿੱਤਾ ਗਿਆ ਉਹਨੂੰ ਮਾਰਨਾ ਚਾਹੁੰਦੇ ਨੇ, ਜੇ ਨਹੀਂ ਮਰ ਰਹੀ ਫਿਰ ਹੁਣ ਇਹਨੂੰ ਜ਼ਬਰਦਸਤੀ ਥੋੜਾ ਤੁਸੀਂ ਮਾਰੋਗੇ, ਤੇ ਪਰ ਇਨ ਬਿਟਵੀਨ ਟੀਕਾ ਦੂਜਾ ਵੀ ਲਾ ਦਿੱਤਾ ਉਹਨਾਂ ਨੇ, ਦੂਜਾ ਵੀ ਟੀਕਾ ਲਾਇਆ ਤੇ ਪਰ ਉਹ ਫਿਰ ਸੋ ਗਈ, ਘਰਾੜੇ ਮਾਰੇ ਸੀ ਘਰਾੜੇ ਮਾਰਦੀ ਰਹੀ। ਉਧਰ ਤੇ ਅਦਾਲਤ ਨੇ ਆਰਡਰ ਕਰਤਾ ਕਿ ਤੁਸੀਂ ਹੁਣ ਤੀਜਾ ਟੀਕਾ ਨਹੀਂ ਲਾ ਸਕਦੇ, ਤੇ ਉਸ ਨੂੰ ਬਚਾ ਲਿਆ ਗਿਆ, ਉਹ ਇਸ ਟਾਈਮ ਬਚ ਗਈ ਆ। ਤੇ ਪਹਿਲਾਂ ਇਹ ਪਹਿਲਾ ਕੇਸ ਨਸ ਨਾ ਮਿਲਣ ਕਰਕੇ ਤਾਂ ਮੌਤ ਨਹੀਂ ਹੋਈ ਸੀਗੀ, ਇਹ ਕੇਸ ਤਾਂ ਸੀਗੇ, ਪਰ ਜ਼ਹਿਰ ਪਹੁੰਚ ਗਿਆ ਸਰੀਰ ਦੇ ਵਿੱਚ, ਟੀਕੇ ਦੋ ਲੱਗ ਗਏ ਆ। ਇਹ ਦੁਨੀਆਂ ਦਾ ਪਹਿਲਾ ਕੇਸ ਹੈਗਾ, ਕ੍ਰਿਸ਼ਤਾ ਪਹਿਲੀ ਔਰਤ ਆ ਜਿਹੜੀ ਕਿ ਨਹੀਂ ਮਰੀ ਜ਼ਹਿਰ ਦੇ ਨਾਲ।
1: ਕੱਲ ਅਮਰੀਕਾ ਦੇ ਵਿੱਚ ਦੋ ਫੜੇ ਗਏ ਸੀ ਭਾਰਤੀ, ਉਹਨਾਂ ਨੂੰ ਹੁਣ 20 ਸਾਲ ਦੀ ਸਜ਼ਾ ਹੋਣੀ ਹੈ। ਕਿਹੜੀ ਗੋਲੀ ਹੈ ਜੀ ਜਿਹੜੀ ਭਾਰ ਘਟਾਉਂਦੀ, ਨਾ ਭੁੱਲ ਗਿਆ ਮੈਨੂੰ, ਹਾਂ ਜਿੰਪਿਕ ਦੀ, ਹਾਂ ਉਹ ਡੁਪਲੀਕੇਟ ਲਿਆ ਕੇ ਵੇਚਣ ਲੱਗ ਪਏ, ਕਿਤੇ ਜ਼ਹਿਰ ਤਾਂ ਨਹੀਂ ਡੁਪਲੀਕੇਟ, ਟੀਕਾ ਤਾਂ ਨਹੀਂ ਕਿਤੇ ਡੁਪਲੀਕੇਟ ਦੀ ਵੀ ਜਿਹੜੀ ਆ ਖੋਜਬੀਨ ਹੋਣੀ ਚਾਹੀਦੀ। ਅੱਜ ਕੱਲ ਬਈ ਸਭ ਕੁਝ ਸੰਭਵ ਹੈ। ਇਹ ਸੀ ਅਮਰੀਕਾ ਦੇ ਟੈਨਸੀ ਰਾਜ ਵਿਚ ਮੌਤ ਦੀ ਸਜ਼ਾ। ਹਾਂਜੀ ਅਗਲਾ ਕੁਸ਼ਚਨ।
2: ਹਾਂਜੀ ਅਕੀਦਾ ਜੀ, ਭੂਸ਼ਣ ਸਰਨ ਸਿੰਘ ਦਾ ਇੱਕ ਬਹੁਤ ਹੀ ਵੱਡਾ ਬਿਆਨ ਆਇਆ, ਕੀ ਕਹਿਣਾ ਚਾਹੋਗੇ?
0: ਉਹਦਾ ਅਸਲ ਚ ਬ੍ਰਿਜਭੂਸ਼ਣ ਸਰਨ ਸਿੰਘ ਨੂੰ ਸ਼ਾਇਦ ਜਿੱਦਾਂ ਦਾ ਉਹਦਾ ਕਾਰਵਾਈ ਚੱਲ ਰਹੀ ਹੈ ਨਾ, ਉਹਦੇ ਖਿਲਾਫ਼ ਮੁੜ ਕੇ ਫਿਰ ਪਹਿਲਵਾਨਾਂ ਨੇ ਕੇਸ ਪਾ ਦਿੱਤਾ। ਲੋਅਰ ਕੋਰਟ ਨੇ ਉਹਨੂੰ ਬਰੀ ਕਰਤਾ ਸੀਗਾ, ਪਹਿਲਵਾਨਾਂ ਦੇ ਜਿਹੜਾ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਸੀਗੇ, ਬਹੁਤ ਕੁੜੀਆਂ ਨੇ ਉੱਥੇ ਧਰਨੇ ਵੀ ਦਿੱਤੇ ਸੀਗੇ, ਫੁਗਾੜ ਵਰਗੀਆਂ ਕੁੜੀਆਂ ਨੇ ਤੇ ਬਜਰੰਗ ਪੂਨੀਆ ਵਰਗੇ ਬੰਦਿਆਂ ਨੇ, ਤੇ ਪਰ ਉਹ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਸਬੂਤਾਂ ਦੇ ਘਾਟ ਕਰਕੇ ਇਹ ਬੰਦਾ ਦੋਸ਼ੀ ਨਹੀਂ ਹੈਗਾ, ਉਹਨੂੰ ਬਰੀ ਕਰਤਾ ਸੀਗਾ। ਉਹਨੇ ਕਹਿ ਦਿੱਤਾ ਸੀਗਾ ਜੀ ਆਪਾਂ ਜੋ ਰੱਬ ਨੇ ਕੀਤਾ ਮੈਂ ਤਾਂ ਸਹੀ ਕੀਤਾ, ਮੈਂ ਕਿਹੜਾ ਕੋਈ ਗਲਤ ਕੀਤਾ ਸੀਗਾ। ਮੁੜ ਕੇ ਫਿਰ ਉਹਦੇ ਖਿਲਾਫ਼ ਕੇਸ ਪੈ ਗਿਆ, ਹੁਣ ਉਹ ਤੇ ਹਾਇਰ ਕੋਰਟ ਦੇ ਵਿੱਚ ਉਹ ਕੇਸ ਪੈ ਗਿਆ। ਤੇ ਭਾਜਪਾ ਉਹਨੂੰ ਟਿਕਟ ਦਿੰਦੀ ਆ ਕਿ ਨਹੀਂ ਦਿੰਦੀ ਉਹ ਅਗਲਾ ਹੈਗਾ, ਤੇ ਪਰ ਉਹਨੇ ਕੱਲ ਅਖਿਲੇਸ਼ ਯਾਦਵ ਦੀ ਬਹੁਤ ਤਾਰੀਫ ਕੀਤੀ ਹੈ। ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਦਾ ਪ੍ਰਧਾਨ ਹੈ, ਸਾਬਕਾ ਮੁੱਖ ਮੰਤਰੀ ਆ, ਉਹ ਕਹਿੰਦਾ ਮੈਂ ਇਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਰਿਹਾ। ਅਖਿਲੇਸ਼ ਬਹੁਤ ਪਿਆਰਾ ਬੱਚਾ, ਬਹੁਤ ਪਿਆਰਾ ਮੁੰਡਾ ਕਹਿੰਦੇ, ਤੇ ਬਹੁਤ ਵਧੀਆ ਕੰਮ ਕਰਦਾ, ਤੇ ਮੈਂ ਤਾਰੀਫ ਕਰਦਾ ਇਹਦੀ, ਤੇ ਇਹ ਦੇਸ਼ ਲਈ ਅੱਛਾ ਹੈਗਾ, ਇਹਦਾ ਕੰਮ ਦੇਸ਼ ਲਈ ਅੱਛਾ ਕੰਮ ਕਰ ਰਿਹਾ। ਮੈਂ ਇਹਦੇ ਖਿਲਾਫ ਚੋਣ ਨਹੀਂ ਲੜਾਂਗਾ, ਯੂਪੀ ਦੇ ਵਿੱਚ ਮੈਂ ਚੋਣ ਨਹੀਂ ਲੜਾਂਗਾ, ਮੈਨੂੰ ਕੋਈ ਲੋੜ ਨਹੀਂ MLA ਬਣਨ ਦੀ, ਸੰਸਦ ਬਣਨ ਦੀ, ਪਰ ਮੈਂ ਇਹਦੇ ਖਿਲਾਫ਼ ਚੋਣ ਨਹੀਂ ਲੜਾਂਗਾ। ਹੁਣ ਇਹ ਕਮਾਲ ਦੀ ਗੱਲ ਹੈ ਕਿ ਬੰਦਾ BJP ਦੇ ਵਿੱਚ ਹੋ ਕੇ ਅਖਿਲੇਸ਼ ਜਿਹਦੇ ਖਿਲਾਫ਼ ਕਿ ਯੋਗੀ ਨੇ ਬਹੁਤ ਵੱਡੇ ਪੱਧਰ ਤੇ ਉਹਨੂੰ ਰਾਮ ਦਾ ਦੋਖੀ, ਉਹਨੂੰ ਬਾਬਰ ਦਾ ਅਨਿਆਈ, ਪਤਾ ਨੀ ਕਿੰਨੇ ਕਿ ਉਸ ਅਖਿਲੇਸ਼ ਨੇ ਹੀ ਤਾਂ ਵੱਡੇ ਪੱਧਰ ਤੇ ਮੁੱਦਾ ਚੁੱਕਿਆ ਨਾ ਜੀ, ਰਾਮ ਮੰਦਿਰ ਦੇ ਵਿੱਚ ਚੜਾਵਾ ਚੋਰੀ ਦਾ, ਉਸ ਨੇ ਤਾਂ ਗੱਲ ਸਾਹਮਣੇ ਲੈ ਕੇ ਆਉਂਦੀ ਆ, ਤੇ ਉਹਦਾ ਬੜਾ ਵੱਡਾ ਦੁਸ਼ਮਣ ਹੈ ਇਹਦਾ ਯੋਗੀ ਦਾ, ਤੇ ਉਹ ਦੁਸ਼ਮਣ ਉਹਦੇ ਵਿਰੋਧੀ ਆ, ਤੇ ਉਹਦੀ ਪਾਰਟੀ ਜਿਹੜੀ ਹੈਗੀ ਆ ਉਹ ਕਾਂਗਰਸ ਦੇ ਨਾਲ ਗੱਠਜੋੜਾ ਉਹਦਾ ਉਸ ਟਾਈਮ ਅਖਿਲੇਸ਼ ਦੀ ਪਾਰਟੀ ਦਾ, ਤੇ ਆਉਣ ਵਾਲੇ ਚੋਣਾਂ ਦੇ ਵਿੱਚ ਅਖਿਲੇਸ਼ ਬਹੁਤ ਵੱਡਾ ਵਿਰੋਧੀ ਹੈ BJP ਦਾ ਤੇ ਯੋਗੀ ਦਾ, ਤੇ ਹੁਣ ਉਹ ਅਖਿਲੇਸ਼ ਦੀ ਤਾਰੀਫ ਕਰ ਰਿਹਾ ਬ੍ਰਿਜਭੂਸ਼ਣ।
1: ਔਰ ਬ੍ਰਿਜਭੂਸ਼ਣ ਦਾ ਬਿਆਨ, ਚਲੋ ਪਹਿਲੇ ਕੇਸ ਦੇ ਵਿੱਚ ਜੋ ਕੁਝ ਵੀ ਆ ਪਹਿਲਵਾਨਾਂ ਦੇ ਨਾਲ ਜੋ ਕੁਝ ਹੋਇਆ, ਜੇ ਪਹਿਲਵਾਨਾਂ ਨਾਲ ਮਾੜਾ ਹੋਇਆ ਅਸੀਂ ਉਹਨਾਂ ਦੇ ਨਾਲ ਆ। ਔਰ ਦੂਸਰੀ ਗੱਲ ਹੈ ਕਿ ਬ੍ਰਿਜਭੂਸ਼ਣ ਦਾ ਤੁਹਾਨੂੰ ਪਤਾ ਕਿ ਚੰਦਾ ਚੋਰੀ ਦੇ ਮਾਮਲੇ ਦੇ ਵਿੱਚ ਵੀ ਬਿਆਨ ਆਇਆ ਸੀ, ਕਾਫੀ ਚਰਚਾ ਦੇ ਵਿੱਚ ਸੀਗੇ, ਉਹਨੇ ਕਿਹਾ ਸੀ ਕਿ ਜੇ ਮੈਂ ਕੁਝ ਬੋਲਿਆ ਤਾਂ, ਹਾਂਜੀ
0: ਬਿਲਕੁਲ
1: ਹਾਂ, ਖੈਰ 9058131320 ਗੁਰਦਾਸਪੁਰ ਮੈਂ ਤੁਹਾਨੂੰ ਲੈ ਕੇ ਜਾਣਾ, ਚਰਚਿਤ ਸਟੋਰੀ ਹੈ ਵੈਸੇ, ਬਹੁਤ ਸਾਰੇ ਲੋਕਾਂ ਨੇ ਸੋਸ਼ਲ ਨੈਟਵਰਕ ਮੀਡੀਆ ਤੇ ਆਪੋ ਆਪਣੇ ਤਰੀਕੇ ਦੇ ਨਾਲ ਬਹੁਤ ਕੁਝ ਲਿਖਿਆ ਪੜਿਆ ਗਿਆ। ਇੱਕ ਲੜਕੀ ਨੇ ਆਪਣੇ ਬੁਆਏਫ੍ਰੈਂਡ ਤਰਜਿੰਦਰ ਨੂੰ ਮਰਵਾਉਣ ਦੀ ਸੁਪਾਰੀ ਦਿੱਤੀ, ਹੁਣ ਸੁਪਾਰੀ ਤੋਂ ਬਾਅਦ ਉਹਦਾ ਹੁਣ ਜਦੋਂ ਕਤਲ ਹੋ ਗਿਆ, ਕਹਿੰਦੀ ਮੈਂ ਤਾਂ ਲੱਤਾਂ ਬਾਹਾਂ ਤੋੜਨ ਵਾਸਤੇ ਹੀ ਗਿਆ।
0: ਕਮਾਲ ਦੀ
1: ਗੱਲ ਹੈ, ਨੌ ਜਣੇ
0: 16 ਸਾਲ ਦੀ ਕੁੜੀ ਹੈ ਚਾਵਲਾ ਸਾਹਿਬ, ਇਹ ਸਿਰਫ 16 ਸਾਲ ਦੀ ਨਾਬਾਲਗ ਬੱਚੀ ਹੈ ਜਿਹੜੀ ਸੁਪਾਰੀਆਂ ਦੇ ਰਹੀ ਆ। ਜਿਹੜਾ ਤਜਿੰਦਰ ਹੈ, ਤਜਿੰਦਰ ਦੇ ਨਾਲ ਇਹਦਾ ਪਿਆਰ ਪੂਰ ਹੋ ਗਿਆ, ਚਲੋ ਬੱਚੇ ਨੇ ਆਪਸ ਵਿੱਚ ਇਹਨੂੰ ਸਾਡੇ ਇਧਰਲੇ ਪਾਸੇ ਪੁਆਧ ਵਿੱਚ ਨਾ ਜੀ ਛੋਟੇ ਬੱਚਿਆਂ ਦੀ ਜਿਹੜੀ ਦੋਸਤੀ ਹੁੰਦੀ ਉਹਨੂੰ ਆੜੀ ਕਹਿੰਦੇ ਆ, ਯਾਰੀ ਨਹੀਂ ਕਹਿੰਦੇ,
1: ਆੜੀ ਸ਼ਬਦ
0: ਵਰਤਦੇ ਆ ਸਾਡੇ ਇਧਰਲੇ ਪਾਸੇ ਸਾਡੇ ਮਾਲਵੇ ਦੇ ਵਿੱਚ ਪੁਆਧ ਵਿੱਚ, ਤੇ ਤੁਹਾਡੇ ਵਾਲੇ ਪਾਸੇ ਪਤਾ ਨੀ ਕੀ ਵਰਤਦੇ ਹੁਣ,
1: ਆੜੀ ਕਹਿੰਦੇ ਆ, ਮੇਰਾ ਆੜੀ
0: ਕਹਿੰਦੇ ਆ, ਆੜੀ ਓ ਕਹਿੰਦੇ ਮੇਰਾ ਆੜੀ, ਛੋਟੇ ਬੱਚਿਆਂ ਨੂੰ ਆੜੀ ਕਹਿੰਦੇ ਆ, ਮਤਲਬ ਕਿ ਇੱਕ ਅਨਭੋਰ ਜੀ ਦੋਸਤੀ ਹੁੰਦੀ ਆ ਇਹ, ਜਿਹੜੀ ਕਿ ਜਿਹੜੀ ਮਤਲਬ ਕਿ ਜਿਹੜਾ ਅੱਜ ਕੱਲ ਚੱਲ ਗਿਆ ਨਾ ਜੀ, ਜੋ ਉਸ ਸੰਦਰਭ ਦੇ ਵਿੱਚ ਨਹੀਂ ਹੁੰਦੀ। ਤੇ ਇਸ ਕੁੜੀ ਦੇ ਨਾਲ ਤੇਜਿੰਦਰ ਦਾ ਦੋਸਤੀ ਸੀਗੀ, ਫਰੈਂਡਸ਼ਿਪ ਸੀ, ਪਰ ਇਹ ਤੇਜਿੰਦਰ ਨੂੰ ਛੱਡ ਕੇ ਹੋਰਾਂ ਨਾਲ ਵੀ ਇਹਦੀ ਦੋਸਤੀ ਸੀ ਮੁੰਡਿਆਂ ਦੇ ਨਾਲ, ਉਹ ਵੱਧ ਗਈ ਤੇ ਇੱਕ ਦਿਨ ਤੇਜਿੰਦਰ ਦੇ ਨਾਲ ਵੀ ਝਗੜਾ ਵੀ ਹੋ ਗਿਆ। ਤੇਜਿੰਦਰ ਕਹਿੰਦਾ ਵੀ ਤੂੰ ਏਦਾਂ ਕਿਸੇ ਹੋਰ ਨਾਲ ਕਿੱਦਾਂ ਜਾ ਸਕਦੀ ਹੈ, ਉਹ ਕਹਿੰਦੀ ਵੀ ਮੈਂ ਮੇਰੀ ਮਰਜ਼ੀ ਹੈ ਮੈਂ ਜਾਵਾਂਗੀ। ਇਹਦੇ ਮਾਂ ਬਾਪਾਂ ਵੱਲੋਂ ਵੀ ਕਹਿ ਦਿੱਤਾ ਗਿਆ ਤੇਜਿੰਦਰ ਨੂੰ ਕਿ ਭਾਈ ਇਸ ਕੁੜੀ ਦੂਰ ਰਹਿ ਤੂੰ, ਇਹ ਕੁੜੀ ਖਤਰਨਾਕ ਹੈ, ਇਹ ਤੈਨੂੰ ਤੇਰੇ ਖਿਲਾਫ਼ ਬਹੁਤ ਖਤਰਨਾਕ ਕੰਮ ਕਰ ਸਕਦੀ ਆ, ਤੂੰ ਇਹਦੇ ਦੂਰ ਰਹਿ। ਪਰ ਤੇਜਿੰਦਰ ਉਹ ਤੋਂ ਦੂਰ ਰਹਿਣ ਲੱਗ ਪਿਆ, ਦੂਰ ਜਦੋਂ ਰਹਿਣ ਲੱਗ ਪਿਆ ਤੇ ਕੁੜੀ ਨੂੰ ਬੜਾ ਗੁੱਸਾ ਆਇਆ ਵੀ ਮੇਰੇ ਤੋਂ ਦੂਰ ਕਿਵੇਂ ਰਹਿ ਸਕਦਾ। ਫਿਰ ਇਹਨੇ 9 ਮੁੰਡੇ ਤਿਆਰ ਕੀਤੇ ਕੁੜੀ ਨੇ, 16 ਸਾਲ ਦੀ ਕੁੜੀ ਚਾਵਲਾ ਸਾਹਿਬ, 9 ਮੁੰਡੇ ਤਿਆਰ ਕੀਤੇ ਨੇ। 9 ਮੁੰਡੇ ਤਿਆਰ ਕਰਨ ਤੋਂ ਬਾਅਦ ਇਸ ਨੇ ਕਿਹਾ ਵੀ ਤੁਸੀਂ ਇਹਨੂੰ ਚੱਕ ਦੋ ਬਸ, ਤੇ ਕਿਉਂਕਿ ਜਿਵੇਂ ਜਿਵੇਂ 9 ਮੁੰਡੇ ਕਹਿੰਦੇ, ਜਿਹੜੇ ਮੁੰਡੇ ਕਹਿੰਦੇ ਵੀ ਸਾਨੂੰ ਮਾਰਨ ਵਾਸਤੇ ਕਿਹਾ ਸੀ ਨੇ, ਭਾਵੇਂ ਕੋਈ ਬਾਅਦ ਚ ਤਾਂ।
3: This is CJMR, the voice of the city, part of White Oaks Communications Group, your trusted local radio provider for more than 70 years.
0: ਹੁਣ ਇਹ ਹੈ ਸਾਡੇ ਪੰਜਾਬ ਦੇ ਵਿੱਚ
1: ਬਹੁਤ ਤਰਾਸਦੀ,
0: ਸਾਡੇ ਪੰਜਾਬ ਦੇ ਵਿੱਚ ਇੱਦਾਂ ਹੋ ਰਿਹਾ ਤਰਾਸਦੀ।
1: ਖਾਨਦਾਨ ਦਾ ਨਾਂ ਬਦਨਾਮ ਆ ਸਮਾਜ ਦਾ ਵਿੱਚ, ਮਾਂ ਬਾਪ ਭੈਣ ਭਰਾ ਜਿਹੜੇ ਰਿਸ਼ਤੇਦਾਰ ਨੇ ਉਹ ਕੀ ਮੂੰਹ ਲੈ ਕੇ ਫਿਰਨਗੇ ਕਿ ਇਸ ਕੁੜੀ ਨੇ ਚਾੜਿਆ। ਐਨੀਵੇ ਮੇਰੇ ਨਾਲ ਕਾਲਰ ਨੇ, ਲਾਸਟ ਕਾਲਰ ਨੇ, ਫਿਰ ਆਪਾਂ ਵਾਈਂਡ ਅਪ ਕਰਦੇ। ਵੈਲਕਮ ਜੀ।
4: ਸਤਿ ਸ੍ਰੀ ਅਕਾਲ ਜਾਵਲਾ ਸਾਹਿਬ।
1: ਸਤਿ ਸ੍ਰੀ ਅਕਾਲ ਜੀ
4: ਬਾਈ ਜੀ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਭੈਣ ਜੀ ਉਹਨਾਂ ਨੂੰ ਸਤਿ ਸ੍ਰੀ ਅਕਾਲ
1: ਜੀ ਵੀਰੇ।
4: ਚਾਵਲਾ ਸਾਹਿਬ, ਅਕੀਦਾ ਸਾਹਿਬ ਨੂੰ ਇਹ ਪੁੱਛੋ ਵੀ ਇਹ ਮਤਲਬ ਬਾਦਲ ਦੇ ਮੁੰਡੇ ਨੂੰ ਤਾਂ ਨਖੈਦ ਕਹਿੰਦਾ ਹੁੰਦਾ ਸੀਗਾ, ਇਹ ਹੈਗਾ ਉਪ ਮੁੱਖ ਮੰਤਰੀ ਕਿੱਦਾਂ, ਪਰ ਆਪ ਅਜੇ ਮਤਲਬ ਜਿਹੜਾ ਭਗਵੰਤ ਮਾਨ ਕੁਰਸੀ ਤੇ ਬਿਰਾਜਮਾਨ ਆ, ਇਹਨੂੰ ਕੋਈ ਨਾ ਦਿੱਤਾ ਜਾਵੇ। ਮਤਲਬ ਦਿੱਲੀ ਵਾਲੇ ਸਾਰੇ MLA ਵਾਲਿਆਂ ਦੀਆਂ ਕੋਠੀਆਂ ਚ ਵੜਦੇ, MLA ਕੋਠੀ ਚ ਨੀ ਵੜ ਸਕਦੇ, ਜਿਵੇਂ ਕਹਿੰਦੇ ਉਹਦੇ ਘਰ ਵੜਦੇ, ਤਾਂ ਕਿਸੇ ਚੀਜ਼ ਨੂੰ ਹੱਥ ਨਾ ਲਾਵੀ। ਤੇ ਜਿਹੜੀ ਬੀਬੀ ਮੈਂ ਉਹ ਗਾਲਾਂ ਕੱਢਦਾ ਸੀ ਖਹਿਰਾ ਸਾਹਿਬ ਨੂੰ, ਮਤਲਬ ਉਹਦਾ ਅੰਦਾਜ਼ ਦੇਖੋ ਕਿੱਦਾਂ ਦੀ ਉਹ ਗਾਲਾਂ ਕੱਢ ਰਹੀ ਆ।
1: ਗਾਲਾਂ ਦੇ ਮਾਮਲੇ ਚ ਤਾਂ ਬਹੁਤ ਕੁਝ ਵੀ ਗੱਲ ਆਪਾਂ ਕਰ ਚੁੱਕੇ ਹਾਂ, ਪਰ ਅੱਜ ਸੁਖਪਾਲ ਖਹਿਰਾ ਨੇ ਕੁਝ ਹੋਰ ਵੀ ਸੱਪ ਕੱਢੇ ਨੇ। ਖਹਿਰਾਣੀ ਵੇ ਕਿਦਾ ਸਾਹਿਬ, ਕੁਝ ਕਹਿਣਾ ਚਾਹੋਗੇ ਤੁਸੀਂ?
0: ਨਹੀਂ, ਜਿਹੜਾ ਇਹ ਬਾਈ ਨੇ ਕੀਤਾ ਗੱਲ ਕੀਤੀ ਹੈ, ਸਵਾਲ ਕੀਤਾ, ਖੈਰ ਜਵਾਬ ਤੁਹਾਨੂੰ ਦੇ ਦਿੱਤਾ, ਤੇ ਜਿਵੇਂ ਕਿ ਨਖੇਤ ਸਾਧ ਵਰਤਿਆ ਬੀਬੀ ਵਾਸਤੇ, ਖੈਰ ਉਹ ਇਹਨੇ ਕੁੜੀ ਨੇ ਆਖੇ ਸੀ ਗੱਲ ਨਾ ਕਿ ਜੀ ਅਸੀਂ ਪੰਜਾਬ ਨੂੰ ਬਚਾ ਰਹੇ ਹਾਂ। ਆਪਾਂ ਪਹਿਲੇ ਦਿਨ ਕਹਿ ਦਿੱਤਾ ਸੀ ਗੱਲ, ਇਹ ਪਹਿਲੇ ਦਿਨ ਹੀ ਆਪਾਂ ਇਸ ਮੰਚ ਤੋਂ ਕਹਿ ਦਿੱਤਾ ਸੀਗਾ ਕਿ ਪੰਜਾਬ ਨੂੰ ਤੁਹਾਨੂੰ ਲੋੜ ਨੀ ਭਾਈ ਪੰਜਾਬ ਨੂੰ ਬਚਾਉਣ ਦੀ, ਤੂੰ ਜਾ ਵਾਪਸ ਪੰਜਾਬ ਬਚ ਜਾਏਗਾ।
1: ਨਹੀਂ ਤੂੰ ਆਪਣੇ ਫਾਦਰ ਦਾ ਇਲਾਜ ਕਰਾ ਤੇ ਫਾਦਰ ਨੂੰ ਬਚਾ, ਚੱਲ ਤੈਨੂੰ ਕਰਮਾਂ ਵਾਲੀ ਹੈ ਕਿ ਤੈਨੂੰ ਚੰਗੀ ਕੋਠੀ ਮਿਲ ਗਈ ਹੈ। ਪੰਜਾਬ ਦੇ ਜੰਮੇ ਪੰਜਾਬ ਦੇ ਲੋਕ ਜਦੋਂ ਚੰਡੀਗੜ੍ਹ ਚ ਇਲਾਜ ਕਰਾਉਣ ਜਾਂਦੇ ਨੇ, ਸੜਕਾਂ ਤੇ ਸੌਣਾ ਪੈਂਦਾ, ਉਥੇ ਗੁਰੂ ਦਾ ਲੰਗਰ ਆਉਂਦਾ, ਉਹ ਵਰਤਾਉਂਦੇ ਨੇ ਉਥੇ, ਤੇ ਉਹ ਛੱਕ ਕੇ ਵਿਚਾਰਾ ਜਿਹੜਾ ਸਵੇਰੇ ਸ਼ਾਮ ਤੇ ਲੋਕ ਗੁਜ਼ਾਰਾ ਕਰਦੇ ਨੇ ਜਿਹੜੇ ਬਾਹਰਲੇ ਸੂਬਿਆਂ ਦੇ ਵਿੱਚੋਂ ਚੰਡੀਗੜ੍ਹ ਦੇ ਵਿੱਚ ਇਲਾਜ ਕਰਾਉਣ ਆਉਂਦੇ ਨੇ। ਕਿਹਦਾ ਸਾਹਿਬ ਤੁਸੀਂ ਮੇਰੇ ਨਾਲ ਸੂਝਵਾਨ ਹੋ, ਉਥੇ ਰਹਿੰਦੇ ਹੋ, ਤੁਹਾਨੂੰ ਪਤਾ ਉਥੇ ਗੁਰੂ ਦੇ ਸਿੱਖ ਲੰਗਰ ਲਾਉਂਦੇ ਨੇ ਡੇਲੀ, ਤੇ ਉਹ ਲੰਗਰ ਖਾ ਕੇ ਤੇ ਗੁਜ਼ਾਰਾ ਕਰਦੇ ਨੇ ਲੁਧਿਆਣੇ ਦੇ ਵਿਚ ਵੀ, ਤੇ ਉਥੇ ਵੀ ਗੁਰਦੁਆਰਾ ਸਾਹਿਬਾਨਾਂ ਦੇ ਵਿਚ ਲੰਗਰ ਤਿਆਰ ਹੁੰਦਾ ਜਾਂ ਆਪਣੀ ਸੰਸਥਾ ਦੇ ਮੁਤਾਬਕ ਤਿਆਰ ਕਰਦੇ ਨੇ, ਤੇ ਜਿਹੜੇ ਇਲਾਜ ਕਰਾਉਣ ਵਾਲੇ ਲੋਕ ਨੇ ਉਨ੍ਹਾਂ ਨੂੰ ਉਹ ਲੰਗਰ ਫ੍ਰੀ ਦਿੰਦੇ ਨੇ। ਤੂੰ ਕਰਮਾਂ ਭਾਗਾਂ ਵਾਲੀ ਆ, ਤੂੰ ਇੱਕ ਤੇਰਾ ਪਿਓ ਆ ਉਹਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ, 6-6 ਕੇਕ ਘੁਮਾਉਂਦੀ ਆ ਤੂੰ ਬੈਠੀ, ਲਗਜ਼ਰੀ ਕੇਕ, ਲਗਜ਼ਰੀ ਕੋਠੀ, ਲਗਜ਼ਰੀ ਤੇਰਾ ਆਉਣ ਜਾਣ ਦਾ ਸੁੱਖ ਸਹੂਲਤਾਂ ਸਾਰੀਆਂ, ਇਹਨੂੰ ਸਿੰਪਤੀ ਮਿਲ ਜਾਣੀ ਸੀ। ਮੈਂ ਡੇ ਫਸਟ ਤੋਂ ਕਹਿ ਰਿਹਾ ਉਦਣ ਤੋਂ ਹੀ, ਪਰ ਜਦੋਂ ਕਹਿੰਦੇ ਨਾ ਕਿ ਮੱਤ ਮਾਰਦਾ ਰੱਬ, ਹਨਾ, ਇਹਨੇ ਜਿਹੜੀ ਗਾਲ ਕੱਢੀ ਆ ਨਾ ਪੰਜਾਬੀ, ਉਹ ਗਾਲ ਨੀ ਬਰਦਾਸ਼ਤ ਕਰਦੇ ਕਿਸੇ ਕੁੜੀ ਦੇ ਮੂੰਹ ਚ ਇਹੋ ਜਿਹੀਆਂ ਗਾਲਾਂ, ਖਾਸ ਤੌਰ ਤੇ ਹਨਾ, ਤੂੰ ਪੰਜਾਬ ਬਚਾਉਣ ਆਈ ਤੇ ਗਾਲਾਂ ਕੱਢਦੀ, ਤੂੰ ਪੱਖ ਰੱਖ ਆਪਣਾ ਜਿਹੜਾ ਰੱਖਣਾ ਉਹ ਰੱਖ ਕਿ ਮੈਂ ਇਸ ਮਕਸਦ ਲਈ ਆਈ ਆ, ਆ ਵਾ ਇਹਨੂੰ ਗਲਤ ਫਹਿਮੀ ਹੋਈ ਆ, ਤੁਸੀਂ ਆਪਣਾ ਪੇਪਰ ਵਰਕ ਪੂਰਾ ਤਿਆਰ ਕਰੋ, ਆਪਣੀ ਤਿਆਰੀ ਪੂਰੀ ਕਰੋ, ਨਹੀਂ ਤਾਂ ਬਈ ਮੈਂ ਹੱਤਕ ਦਾ ਮਤਲਬ ਜਿਹੜਾ ਦਾਵਾ, ਲੋਕਾਂ ਦੀ ਰਾਏ ਕੁਝ ਹੋਰ ਹੋਣੀ ਸੀ, ਕਿਉਂ ਕੀਤਾ ਸਾਹਿਬ?
0: ਬਿਲਕੁਲ,
1: ਇੱਕ ਚੋਰੀ ਦੂਜਾ ਸੀਨਾ ਚੋਰੀ, ਇੱਕ ਚੋਰੀ ਦੂਜਾ ਸੀਨਾ ਚੋਰੀ, ਪੰਜਾਬੀ ਨੀ ਬਰਦਾਸ਼ਤ ਕਰਦੇ। ਹਾਂਜੀ, ਪਿਆਰ ਨਾਲ ਤਾਂ ਭਾਵੇਂ ਤੁਸੀਂ ਜੋ ਮਰਜ਼ੀ ਇਹਨਾਂ ਕੋਲ ਲੈ ਲਓ, ਪਰ ਸੀਨਾ ਚੋਰੀ ਦੇ ਨਾਲ ਨਹੀਂ। ਖੈਰ 905 ਜਾਂਦੇ ਜਾਂਦੇ ਮੈਨੂੰ ਦੱਸ ਦੋ ਕਿ ਜਿਹੜਾ ਲਵਲੀ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਬਈ ਪੰਜਾਬ ਤਾਂ ਬਈ ਹੁਣ ਡਰ ਲੱਗ ਰਿਹਾ,
0: ਪੰਜਾਬ ਚ ਰਹਿ ਗਏ ਤੁਸੀਂ, ਪੰਜਾਬ ਦੇ ਮਿਠਾਈਆਂ ਦੁਕਾਨਾਂ ਖੋਲ੍ਹ ਕੇ, ਵੱਡੀਆਂ ਵੱਡੀਆਂ ਦੁਕਾਨਾਂ ਖੋਲ੍ਹ ਕੇ, ਪੰਜਾਬੀਆਂ ਤੋਂ ਇੰਨਾ ਕੁਛ ਵਰਤ ਕੇ ਲੈ ਕੇ ਤੁਸੀਂ ਅੱਜ ਪੰਜਾਬ ਚ ਡਰ ਰਹੇ ਹੋ, ਉਹਦਾ ਮਤਲਬ ਤੁਹਾਡੇ ਵਿੱਚ ਕੋਈ ਨੁਕਸ ਹੋਏਗਾ ਚਾਂਸਲਰ ਸਾਹਿਬ, ਤੁਸੀਂ ਵੀ ਕਿਤੇ ਨਾ ਕਿਤੇ ਤੁਹਾਡੇ ਵਿੱਚ ਵੀ ਕਮੀ ਹੋਣੀ ਹੈ ਕਿਤੇ। ਚਲੋ ਕੋਈ ਹੁੰਦਾ ਬੰਦੇ ਨੂੰ ਲਾਲਚ ਹੁੰਦਾ ਕਿਤੇ ਕਿ ਯੂਨੀਵਰਸਿਟੀ ਬਚਾ ਲਈ ਆਪਣੀ। ਚਾਵਲਾ ਸਾਹਿਬ, ਅਸੀਂ ਨਾ ਇੱਕ ਸ਼ਾਇਦ ਇੱਥੇ ਵੀ ਮੰਚ ਤੋਂ ਵੀ ਗੱਲ ਕੀਤੀ ਹੋਵੇ ਸ਼ਾਇਦ, ਮੈਂ ਸਾਡੇ ਨਾ ਮੈਂ ਪਟਿਆਲੇ ਰਹਿਣਾ, ਤੇ ਪਟਿਆਲੇ ਦੀ ਬਹੁਤ ਮਾਲਵੇ ਦੀ ਬੜੀ ਵੱਡੀ ਯੂਨੀਵਰਸਿਟੀ ਆ, ਮਾਲਵੇ ਦੇ ਪੁਆਧੀ ਖੇਤਰ ਦੀ ਪੰਜਾਬੀ ਯੂਨੀਵਰਸਿਟੀ। ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਪੁਲ ਹੈ ਜਿਹੜਾ ਕਿ ਓਵਰ ਬ੍ਰਿਜ ਕਹਿੰਦੇ ਆਪਾਂ, ਆਪਣਾ ਉਹਦੇ ਹੇਠਲੇ ਪਾਸੇ ਨੂੰ ਯੂਨੀਵਰਸਿਟੀ ਦੇ ਸਾਹਮਣੇ ਲੰਕੇ ਨਾਲ ਮੁਰਲੇ ਪਾਸੇ ਇੱਕ ਕਲੋਨੀ ਹੈਗੀ ਆ, ਉੱਥੇ ਬਹੁਤ ਸਾਰੇ ਜਿਹੜੇ ਲੋਕ ਵੀ ਰਹਿੰਦੇ ਆ। ਉਸ ਕਲੋਨੀ ਦੇ ਵਿੱਚ ਚਾਵਲਾ ਸਾਹਿਬ ਤਕਰੀਬਨ